ਸਤਨਾਮ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤੂ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖਸ ਦੁਸ਼

ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ

ਨੀਰਜ ਸੇ ਤਜਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਭਇਉ ਸੰਕਰ ਕੈਠਾ ਸਿਗਰੀ ਸਿਸ਼ਟ ਦਿਖਾਏ ਅਚੰ ਭਵ ਆਦ ਜੁਗਾਦ ਸਰੂਪ ਸਵਯੰ ਭਵ ਅਬ ਰੱਖਿਆ ਮੇਰੀ ਤੁਮ ਕਰੂ ਸਿੱਖ ਵਾਰ ਸਿੱਖ ਸੰਗਰੂ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੂ ਰਨ ਕਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਗ

ਓਂਕਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ।

ਕੌੜੀ ਜਿੱਥੈ ਤੂੰ ਸਮਰੱਥ ਜਿੱਥੈ ਕੂਏ ਨਾਹੀ ਉਥੈ ਤੇਰੀ ਰੱਖ ਅਗਨੀ ਉਧਰ ਮਾਹੀ ਸੁਣ ਕੈ ਜਮਕੇ ਦੂਤ ਨਾਏ ਤੇਰੇ ਛੱਡ ਜਾਹੇ ਭਉਜਲ ਵਿਖਮ ਸਗਾਹੂ ਗੁਰਸਬ ਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ।

ਸ੍ਰਵਣੀ ਸੁਣਨਾ ਗੁਰੂ ਨਾਉ, ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ। ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਤ ਦੇ ਜਗ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੁਈ ਸਹਾਇ, ਅਰਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਜਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਘਰ ਨਉ ਨਿਧਿਆ ਵੈ ਧਾਏ, ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ।

ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਤੁਸੀਂ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆ ਦੇਗ ਤੇਗ ਫਤਿਹ ਬਿਰਧ ਕੀ ਪੈਜ ਖਾਲਸੇ ਜੀ ਕੇ ਬੋਲ ਬਾਲ

ਪਾਏ ਮਨ ਹਠ ਕਰਮ ਕਮਾਵਣੇ ਥਾਏ ਨਾ ਕੋਈ ਪਾਏ ਨਾਨਕ ਗੁਰੂ

ਭਗਤ ਦੇ ਸਮੇਂ ਆਪ ਸੰਗਤਾਂ ਨੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜਿਹੜੇ ਬੈਠ ਕੇ ਸੋਦੈ ਰਹਿ ਰਹਿ ਸਾਹਿਬ ਦੇ ਪਾਠ ਸਰਵਣ ਕੀਤੇ ਨੇ, ਅਰਦਾਸ ਵਿੱਚ ਸ਼ਾਮਿਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ, ਸਤਿਗੁਰ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ, ਆਪ ਸੰਗਤਾਂ ਵੱਧ ਚੜ ਕੇ ਸੇਵਾ ਕਰ ਰਹੇ ਹੋ। ਹੋਰ ਵੀ ਆਪ ਸੰਗਤਾਂ ਦੇ ਚਰਨਾਂ ਚ ਬੇਨਤੀ, ਜਿੰਨਾ ਵੀ ਹੋ ਸਕੇ ਦਸਵੰਧੀ ਕਾਰ ਭੇਟਾ ਕੱਢ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀਓ। ਦੂਸਰੀ ਬੇਨਤੀ ਹੈ, 17 ਅਕਤੂਬਰ ਨੂੰ ਸ਼ਨੀਵਾਰ ਕੱਤਕ ਦੀ ਸੰਗਰਾਂਦ ਦਾ ਦਿਹਾੜਾ ਆ ਰਿਹਾ। 18 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲੇ ਜੋ ਸਟੋਕਟਨ ਗੁਰੂ ਘਰ ਵਿੱਚ ਹੋ ਰਹੇ ਨੇ, ਜਿਨ੍ਹਾਂ ਦਾ ਸਮਾਂ ਹੈ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ, ਤੁਸੀਂ ਉਹਦੇ ਵਿੱਚ ਵੀ ਆਪਣੇ ਬੱਚਿਆਂ ਨੂੰ ਜਾ ਸਕਦੇ, ਹਿੱਸਾ ਲੈ ਸਕਦੇ ਹੋ। ਇਸ ਗੁਰੂ ਘਰ ਦੇ ਵਿੱਚ ਲਾਇਬ੍ਰੇਰੀ ਦੇ ਵਿੱਚ 12 ਅਕਤੂਬਰ ਤੋਂ ਲੈ ਕੇ 18 ਅਕਤੂਬਰ ਤੱਕ ਗੁਰਮਤਿ ਕੈਂਪ ਚੱਲ ਰਹੇ ਨੇ, ਜਿਹਦੇ ਵਿੱਚ ਨਾਮ ਸਿਮਰਨ ਅਭਿਆਸ ਕਰਾਇਆ ਜਾਂਦਾ, ਜਿਨ੍ਹਾਂ ਦਾ ਸਮਾਂ ਹੈ ਸ਼ਾਮੀ 6 ਵਜੇ ਤੋਂ ਲੈ ਕੇ 8 ਵਜੇ ਤੱਕ। ਆਪ ਸੰਗਤਾਂ ਜੋ ਇਹਦੇ ਵਿੱਚ ਪਾਰਟੀਸਪੇਟ ਕਰਨਾ ਚਾਹੁਣ ਉਹਦੇ ਵਿੱਚ ਕਰ ਸਕਦੇ ਨੇ, ਹਿੱਸਾ ਲੈ ਸਕਦੇ ਹੋ ਜੀਓ। 23 ਅਕਤੂਬਰ ਨੂੰ ਜਨਮ ਦਿਨ ਬਾਬਾ ਬੁੱਢਾ ਸਾਹਿਬ ਜੀ ਦਾ ਆ ਰਿਹਾ। 27 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ। 3 ਨਵੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਗੁਰਤਾ ਗੱਦੀ ਦਿਹਾੜਾ ਆ ਰਿਹਾ, ਅਤੇ 3 ਨਵੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਆ ਰਿਹਾ। 8 ਨਵੰਬਰ ਨੂੰ ਬੰਦੀ ਛੋੜ ਦਿਵਸ ਭਾਵ ਦੀਵਾਲੀ ਦਾ ਦਿਨ ਆ ਰਿਹਾ। ਇਹ ਸਾਰੇ ਪਵਿੱਤਰ ਦਿਹਾੜੇ ਆਪ ਸੰਗਤਾਂ ਦੇ ਸਹਿਯੋਗ ਨਾਲ ਇਸ ਪਾਵਨ ਅਸਥਾਨ ਤੇ ਮਨਾਏ ਜਾਣਗੇ। ਆਪ ਸੰਗਤਾਂ ਨੂੰ ਬੇਨਤੀ ਜ਼ਰੂਰ ਇਹਦੇ ਵਿੱਚ ਸਹਿਯੋਗ ਬਖਸ਼ਿਸ਼ ਕਰਨਾ, ਵੱਧ ਚੜ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀਓ। ਹੋਰ ਗੁਰੂ ਘਰ ਦੇ ਪ੍ਰੋਗਰਾਮਾਂ ਦੀ ਜਾਣਕਾਰੀ ਲੈਣ ਵਾਸਤੇ ਤੁਸੀਂ ਗੁਰੂ ਘਰ ਦੇ ਸਕੱਤਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮੰਗਲ ਸਾਹਿਬ ਹੋਣਾ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 4082-4145। ਆਓ, ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਹੋ ਰਹੀ ਹੈ। ਪਹਿਲਾ ਆਰਤੀ ਕੀਰਤਨ ਕਰ ਰਹੇ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਓਮਕਾਰ ਸਿੰਘ ਜੀ ਉਨਾ ਵਾਲੇ। ਇਹਨਾਂ ਤੋਂ ਬਾਅਦ ਚੱਲ ਰਹੀ ਲੜੀਵਾਰ ਕਥਾ ਕਰਨਗੇ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ। ਅਖੀਰ ਵਿੱਚ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ। 8:30 ਵਜੇ ਤੱਕ ਦੀਵਾਨ ਸਜਣਗੇ। ਆਪ ਸੰਗਤਾਂ ਦੇ ਚਰਨਾਂ ਚ ਬੇਨਤੀ, ਜਿਨ੍ਹਾਂ ਕੋਲ ਸਮਾਂ ਹੈ ਸਤਿਗੁਰਾਂ ਦੀ ਗੋਦ ਵਿੱਚ ਜੁੜ ਬੈਠ ਕੇ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਜੀ। ਬਹੁਤ ਬਹੁਤ ਆਪ ਸੰਗਤ ਦਾਤਾ ਧੰਨਵਾਦ ਜੀ। ਵਾਹਿਗੁਰੂ ਜੀ ਕਾ

ਕੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵ ਕਾਟੇ ਜਨ ਕੀ ਬੰਦਾ। ਦੂਸਰਾ ਸ਼ਬਦ ਆਪ ਜੀਆਂ ਨੇ ਸਰਵਣ ਕੀਤਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ। ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਉਹਨਾਂ ਦੇ ਦੁੱਖ ਦੌੜ ਜਾਂਦੇ ਨੇ, ਡੇਰਾ ਚੁੱਕ ਕੇ ਦੌੜਨਾ ਪੈਂਦਾ। ਕਈ ਰੋਗ ਦੁੱਖ ਐਸੇ ਲੱਗ ਜਾਂਦੇ ਨੇ ਜਿੰਨਾ ਚਿਰ ਦਵਾਈ ਦਾ ਮੈਡੀਸਨ ਦਾ ਅਸਰ ਹੈ ਸਰੀਰ ਨੂੰ ਆਰਾਮ ਹੈ, ਪਰ ਜਿੰਨਾ ਚਿਰ ਦਵਾਈ ਦਾ ਅਸਰ ਖਤਮ ਹੋਇਆ ਪੀੜਾ ਫਿਰ ਸ਼ੁਰੂ ਹੋ ਗਈ। ਪਰ ਜਿਨ੍ਹਾਂ ਤੇ ਮਹਾਰਾਜ ਨਿਹਾਲ ਹੋ ਜਾਏ, ਅਰਦਾਸ ਸੁਣੀ ਜਾਏ, ਸੇਵਾ ਪ੍ਰਵਾਨ ਹੋ ਜਾਏ, ਫਿਰ ਕਹਿੰਦੇ ਨੇ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਬੰਨਾ। ਕਰੋੜਾਂ ਹੀ ਐਸੇ ਰੱਬ ਦੇ ਪਿਆਰੇ ਨੇ ਜਿਨ੍ਹਾਂ ਨੇ ਮਹਾਰਾਜ ਦੇ ਦਰ ਤੋਂ ਹਰ ਤਰ੍ਹਾਂ ਦਾ ਸੁੱਖ ਮਾਣਿਆ ਹੈ, ਫਿਰ ਉਹਨਾਂ ਦੀ ਭਾਵਨਾ ਬਣ ਜਾਂਦੀ ਹੈ। ਕਰ ਮਿਹਨਤ ਕਰ ਜੋਦੜੀ ਮੈਂ ਪ੍ਰਭ ਮਿਲਣਾ ਕਾ ਚਾਓ। ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਮੇਰਾ ਕਰਨ, ਐਸੀ ਭਾਵਨਾ ਤੁਹਾਡੀ ਸਾਡੀ ਵੀ ਬਣ ਜਾਏ। ਕੀਰਤਨ ਵਿੱਚ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ, ਆਪ ਜੀ ਬਖਸ਼ਣ ਯੋਗ ਹੋ। ਆਓ ਬੜੇ ਪਿਆਰ ਨਾਲ ਸਨਮਾਨਯੋਗ ਗਿਆਨੀ ਨਵਨੀਤ ਸਿੰਘ ਜੀ, ਉਹ ਆਪ ਜੀ ਦੇ ਸਨਮੁਖ ਗੁਰਮਤ ਵਿਚਾਰਾਂ ਨਿਹਾਲ ਕਰਨਗੇ। ਭੁੱਲ ਚੁੱਕ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ

गुर सबदी विचार, नानक सदा सुहागणी।

ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਸਾਵਨ ਸਰਸੀ ਇਹਦਾ ਪਾਠ ਅਸਲ ਹੈ ਸਰਸੀ ਭਾਵ ਰਸ ਦੇ ਵਿੱਚ ਭਰੀ ਹੋਈ। ਜਿਵੇਂ ਅਸੀਂ ਤੀਸਰੇ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਹਾਂ, ਕਈ ਵਾਰੀ ਅਸੀਂ ਸ਼ਬਦ ਨੂੰ ਇਕੱਠਿਆਂ ਪੜ੍ਹ ਜਾਂਦੇ ਹਾਂ ਤੇ ਉਹਦੇ ਅਰਥ ਦਾ ਨਹੀਂ ਪਤਾ ਲੱਗਦਾ। ਜਿਵੇਂ ਅਸੀਂ ਆਨੰਦ ਸਾਹਿਬ ਜੀ ਦੇ ਅੰਦਰ ਪੜ੍ਹਦੇ ਹਾਂ ਜਿਸ ਵਿੱਚ ਗੁਰਦੇਵ ਪਿਤਾ ਮਹਾਰਾਜ ਸੰਤ ਸਾਜਨ ਭਏ ਸਰਸੇ, ਅਸੀਂ ਸਰਸੇ ਪੜ੍ਹ ਜਾਂਦੇ ਹਾਂ, ਉਹਦਾ ਵੀ ਅਰਥ ਥੋੜਾ ਜਿਹਾ ਸੰਧੀ ਕਰਕੇ ਥੋੜਾ ਜਿਹਾ ਗੈਪ ਪਾ ਕੇ ਸੰਤ ਸਾਜਨ ਭਏ ਸਰਸੇ, ਸਰਸੇ ਦਾ ਅਰਥ ਹੈ ਰਸ ਸਹਿਤ ਹੋ ਗਏ। ਇੱਥੇ ਵੀ ਸਰਸੀ ਦਾ ਅਰਥ ਹੈ ਸਰਸੀ ਪੜਾਂਗੇ ਤੇ ਇੱਕ ਅਰਥ ਸਰਸੀ ਦਾ ਇਹ ਵੀ ਨਿਕਲਦਾ ਜਿਵੇਂ ਅਸੀਂ ਪੰਜਾਬੀ ਚ ਵਿੱਚ ਕਹਿੰਦੇ ਹਾਂ ਸਰਸਰਾ, ਆਮ ਜਾ ਕਹਿੰਦੇ ਨੇ ਸਰਸਰੀ ਜੀ ਗੱਲ ਹੈ, ਇੱਥੇ ਸਰਸਰੀ ਨਹੀਂ, ਇਹਦੇ ਅਰਥ ਹੈ ਸਰਸੀ ਭਾਵ ਜੋ ਜੀਵ ਆਤਮਾ ਰਸ ਨਾਲ ਭਰੀ ਹੋਈ ਹੈ, ਰਸ ਸਹਿਤ ਹੈ। ਸਾਵਨ ਸਰਸੀ ਕਾਮਣੀ, ਕਾਮਣੀ ਦਾ ਅਰਥ ਹੈ ਇਸਤਰੀ, ਇਸਤਰੀ ਦਾ ਭਾਵ ਹੈ ਜੀਵ ਆਤਮਾ। ਗੁਰ ਸ਼ਬਦੀ ਵਿਚਾਰ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਵੀ ਸਾਵਣ ਮਹੀਨੇ ਦੇ ਵਿੱਚ ਉਹ ਜੀਵ ਆਤਮਾਵਾਂ ਨਹੀਂ ਰਸ ਨਾਲ ਭਰ ਜਾਂਦੀਆਂ ਨੇ, ਆਨੰਦ ਨਾਲ ਭਰ ਜਾਂਦੀਆਂ ਨੇ ਜਿਨ੍ਹਾਂ ਦੇ ਕੋਲ ਗੁਰੂ ਦਾ ਪਿਆਰ ਹੈ, ਗੁਰੂ ਦੀ ਵਿਚਾਰ ਹੈ। ਜੇ ਵਿਚਾਰ ਨਹੀਂ, ਵੇਖੋ ਬੂਟਾ ਜਗਤ ਦੇ ਅੰਦਰ ਅਨੇਕਾਂ ਬੂਟੇ ਅਨੇਕਾਂ ਪੌਦੇ ਪੈਦਾ ਹੁੰਦੇ ਨੇ, ਸਾਵਣ ਦੇ ਮਹੀਨੇ ਵਿੱਚ ਸਾਰੇ ਹੀ ਖਿੜਦੇ ਨੇ, ਸਾਰਿਆਂ ਨੂੰ ਹੀ ਇੱਕ ਨੂੰ ਛੱਡ ਕੇ ਬਾਕੀ ਸਾਰੇ ਹਰਿਆਵਲ ਹੋ ਜਾਂਦੇ ਨੇ, ਪਰ ਉਹਨਾਂ ਸਾਰਿਆਂ ਵਿੱਚ ਇੱਕੋ ਜਿਹਾ ਰਸ ਨਹੀਂ ਭਰਿਆ ਜਾਂਦਾ। ਹਰ ਬੂਟੇ ਦੇ ਅੰਦਰ ਆਪੋ ਆਪਣੀ ਪਰਮਾਤਮਾ ਨੇ ਜਿਵੇਂ ਦੇ ਉਹਦੇ ਚ ਤਾਸੀਰ ਪਾਈ ਹੈ, ਕਿਸੇ ਵਿੱਚ ਮਿਠਾਸ ਭਰੀ ਜਾਂਦੀ।

ਨਹੀਂ ਤਾਂ ਭਾਵੇਂ ਜੀਵਨ ਦੇ ਅੰਦਰ ਬਹੁਤ ਗੁਣ ਬਹੁਤ ਕੁਝ ਹੋਵੇ ਪਰ ਗੁਰਦੇਵ ਜੀ ਕਹਿੰਦੇ ਉਹ ਸਾਰਾ ਕੁਝ ਹੀ ਉਸ ਰਸ ਨਾਲ ਭਰ ਜਾਂਦਾ ਹੈ ਜਿਹਨੂੰ ਕੋਈ ਮੂੰਹ ਤੇ ਨਹੀਂ ਰੱਖਦਾ। ਖਟਾਸ ਨਾਲ ਭਰ ਜਾ ਸਕਦਾ ਹੈ, ਕੁੜੱਤਣ ਨਾਲ ਭਰ ਸਕਦਾ ਹੈ। ਕਿਸੇ ਵਿਦਵਾਨ ਦੇ ਬੜੇ ਪਿਆਰੇ ਬਚਨ ਨੇ, ਪੰਡਿਤ ਹਰਦਿਆਲ ਜੀ ਨੇ ਸਾਰ ਕੁਤਾਵਲੀ ਵਿੱਚ ਇੱਕ ਬਚਨ ਕੀਤਾ ਹੈ। ਉਹ ਕਹਿੰਦੇ ਨੇ ਨਿੰਮ ਤੇ ਈਖ, ਇੱਕ ਦਾ ਅਰਥ ਹੈ ਗੰਨਾ ਤੋਏ, ਕਹਿੰਦੇ ਨਿੰਮ ਤੇ ਇੱਖ ਨੂੰ, ਨਿੰਮ ਤੇ ਗੰਨੇ ਨੂੰ, ਦੋਹਾਂ ਨੂੰ ਧਰਤੀ ਵਿੱਚ ਬੀਜਿਆ ਜਾਂਦਾ ਹੈ, ਪਾਣੀ ਵੀ ਦੋਹਾਂ ਨੂੰ ਇੱਕੋ ਜਿਹਾ ਦਿੱਤਾ ਜਾਂਦਾ ਹੈ, ਪਰ ਨਿੰਮ ਨੂੰ ਦਿੱਤਾ ਹੋਇਆ ਪਾਣੀ ਉਹਦੇ ਵਿੱਚ ਮਿਠਾਸ ਨਹੀਂ ਭਰ ਸਕਦਾ, ਉਹਦੇ ਵਿੱਚ ਕੁੜੱਤ ਨਹੀਂ ਭਰਦਾ, ਤੇ ਗੰਨੇ ਨੂੰ ਮਿਲਿਆ ਹੋਇਆ ਪਾਣੀ ਉਹਦੇ ਵਿੱਚ ਮਿਠਾਸ ਭਰ ਦਿੰਦਾ। ਹੁਣ ਇਹਦੇ ਵਿੱਚ ਪਾਣੀ ਦੇਣ ਵਾਲੇ ਦਾ ਕੋਈ ਕਸੂਰ ਨਹੀਂ, ਕਿਸਾਨ ਦਾ ਕੋਈ ਕਸੂਰ ਨਹੀਂ, ਧਰਤੀ ਦਾ ਕੋਈ ਕਸੂਰ ਨਹੀਂ। ਉਹ ਬੀਜ ਹੀ ਮੁੱਢ ਤੋਂ ਐਸਾ ਬਣਿਆ ਹੋਇਆ ਕਿ ਉਹਨੂੰ ਜੋ ਵੀ ਮਿਲੇਗਾ ਉਹਨੇ ਉਸਨੂੰ ਆਪਣੇ ਗੁਣ ਦੇ ਵਿੱਚ ਹੀ ਬਦਲਣਾ ਹੈ, ਆਪਣੇ ਹੀ ਤਸੀਰ ਵਿੱਚ ਹੀ ਬਦਲਣਾ। ਇਸੇ ਤਰ੍ਹਾਂ ਜੋ ਵੀ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ, ਚੰਗਾ ਮਾੜਾ ਸੰਸਾਰ ਜਗਤ ਦੇ ਅੰਦਰ, ਉਹਨੂੰ ਹੀ ਆਪਣੇ ਅੰਦਰ ਉਹ ਫਲੀਭੂਤ ਕਰਦਾ ਹੈ ਤੇ ਉਹਦਾ ਹੀ ਬਾਹਰ ਪ੍ਰਗਟਾਵਾ ਕਰਦਾ ਹੈ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਕਿਰਪਾ ਕਰਦੇ ਨੇ ਕਿ ਉਹ ਜੀਵ ਆਤਮਾਵਾਂ ਜਿਨ੍ਹਾਂ ਨੂੰ ਸੁੰਦਰ ਸਰੀਰ ਮਿਲਿਆ, ਜੋਬਨ ਮਿਲਿਆ, ਕਾਇਆ ਮਿਲੀ, ਧਨ ਮਿਲਿਆ, ਪਰ ਜੇ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਵਰ ਜੀਓ ਦਾ ਨਾਮ ਯਾਦ ਹੈ ਫਿਰ ਉਹ ਰਸ ਨਾਲ ਭਰੀਆਂ ਰਹਿੰਦੀਆਂ ਨੇ ਤੇ ਉਹ ਜੀਵਨ ਉਹ ਰਸ ਦੁਨੀਆਂ ਨੂੰ ਵੀ ਤਾਰ ਦਿੰਦਾ ਹੈ, ਦੁਨੀਆਂ ਦਾ ਵੀ ਭਲਾ ਕਰਦਾ ਹੈ। ਜਿਸ ਦੇ ਪਾਸ ਵਾਹਿਗੁਰੂ ਦੇ ਨਾਮ ਦਾ ਪਿਆਰ ਨਹੀਂ, ਉਹਨਾਂ ਮਨੁੱਖਾਂ, ਉਹਨਾਂ ਜੀਵ ਆਤਮਾ, ਉਹਨਾਂ ਜੀਵ ਰੂਪੀ ਕਾਮਨਾ ਦਾ ਜੀਵਨ, ਜੋਬਨ ਹੋਵੇ, ਧਨ ਹੋਵੇ, ਪਦਾਰਥ ਹੋਣ, ਉਹਨਾਂ ਲਈ ਵੀ ਇੱਕ ਦਿਨ ਬਰਬਾਦੀ ਦਾ ਕਾਰਨ ਬਣਦਾ ਤੇ ਦੂਜਿਆਂ ਨੂੰ ਵੀ ਬਰਬਾਦ ਕਰਦਾ। ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਵਿੱਚ ਗੁਰਦੇਵ ਜੀ ਨੇ ਬਾਕਾਇਦਾ ਸਾਨੂੰ ਕਿਰਪਾ ਕੀਤੀ। ਜਦੋਂ ਅਸੀਂ ਬਾਬਰ ਬਾਣੀ ਪੜ੍ਹਦੇ ਹਾਂ ਨਾ, ਗੁਰੂ ਨਾਨਕ ਦੀ ਬਾਣੀ ਹੈ ਪਰ ਉਹ ਬਾਬਰ ਦੇ ਪ੍ਰਤੀ ਜਿਹੜੀ ਉਚਾਰੀ ਗਈ ਉਹਨੂੰ ਅਕਸਰ ਅਸੀਂ ਬਾਬਰ ਬਾਣੀ ਕਹਿ ਦਿੰਦੇ ਹਾਂ। ਅਸਾ ਰਾਗ ਵਿੱਚ ਸਤਿਗੁਰੂ ਜੀ ਤੇ ਇੱਕ ਪਾਵਨ ਸ਼ਬਦ ਹੈ, ਕਾਮਣਾ ਨੂੰ, ਕਾਮਣ ਨੂੰ ਹੀ ਸੰਬੋਧਨ ਸਤਿਗੁਰਾਂ ਨੇ ਕੀਤਾ ਕਿ ਜਿਹਦੇ ਪਾਸ ਤੇ ਵਾਹਿਗੁਰੂ ਦਾ ਨਾਮ ਹੈ ਉਹਦੇ ਲਈ ਸਾਰੀਆਂ ਸੁੱਖ ਸਹੂਲਤਾਂ ਪ੍ਰਵਾਨ ਹੋ ਜਾਂਦੀਆਂ ਨੇ, ਉਹਦੇ ਸੇਵਾ ਵਿੱਚ ਹਾਜ਼ਰ ਹੋ ਜਾਂਦੀਆਂ, ਪਰ ਜਿਹਦੇ ਕੋਲ ਪ੍ਰੇਮ ਨਹੀਂ ਉਹੀ ਸਹੂਲਤਾਂ ਉਹਦੇ ਜੀਵਨ ਦੇ ਵਿੱਚ ਸਭ ਤੋਂ ਵੱਡੀਆਂ ਮੁਸ਼ਕਲਾਂ ਪੈਦਾ ਕਰ ਦਿੰਦੀਆਂ ਆਉਣ ਵਾਲੇ ਸਮੇਂ ਵਿੱਚ, ਜੇ ਵਾਹਿਗੁਰੂ ਦਾ ਨਾਮ ਉਹਨਾਂ ਦੇ ਪਾਸ ਨਹੀਂ ਸੀ। ਅਸੀਂ ਬਚਨ ਪੜ੍ਹਦੇ ਹਾਂ, ਜਿਨ ਸਿਰ ਸੋਹਨ ਪੱਟੀਆਂ ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਅਨ ਗਲ ਵਿੱਚ ਆਵੇ ਧੂਲ, ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਨ ਨਾ ਮਿਲਣ ਹਦੂਰ, ਆਦੇਸ਼ ਬਾਬਾ ਆਦੇਸ਼, ਆਦ ਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਥੱਕੇ ਵੇਸ, ਜਦੋਂ ਸੀਆਂ ਵਿਆਹੀਆਂ ਲਾੜੇ ਸੋਹਨ ਪਾਸ, ਹਿੰਡੋਲੀ ਚੜ ਆਈਆਂ ਦੰਦ ਖੰਡ ਕੀਤੇ ਰਾਸ, ਉਪਰੋਂ ਪਾਣੀ ਵਾਰੀਐ ਝੱਲੇ ਚਮਕਣ ਪਾਸ, ਇੱਕ ਲੱਖ ਲਹਿਣ ਬੈਠੀਆਂ ਐਮਨਾ ਬਾਦੀਆਂ, ਜਿਹੜੀਆਂ ਹਿੰਦਵਾਣੀਆਂ ਸਨ ਤੇ ਤੁਰਕਾਣੀਆਂ ਸਨ ਉਹਨਾਂ ਦਾ ਜ਼ਿਕਰ ਗੁਰੂ ਸਾਹਿਬ ਜੀ ਨੇ ਇਸ ਬਾਣੀ ਵਿੱਚ ਕੀਤਾ ਸ਼ਬਦ ਵਿੱਚ, ਕਿਉਂਕਿ ਐਮਨਾਬਾਦ ਬੜਾ ਸਮ੍ਰਿੱਧ ਸ਼ਹਿਰ ਸੀ, ਬੜਾ ਅਮੀਰ ਲੋਕਾਂ ਦਾ ਸ਼ਹਿਰ ਸੀ, ਉੱਥੇ ਰਹਿਣ ਵਾਲੀਆਂ ਵੱਡੀਆਂ ਵੱਡੀਆਂ ਪਠਾਨਾਂ, ਤੁਰਕਵਾਣੀਆਂ, ਹਿੰਦਵਾਣੀਆਂ ਜਿਹੜੀਆਂ ਸਨ, ਬੇਗਮਾਂ ਜਿਹੜੀਆਂ ਸਨ, ਉਹਨਾਂ ਦੇ ਡੋਲੇ ਜਦੋਂ ਚੱਲਦੇ ਸਨ ਬੇਅੰਤ ਕਹਾਰ ਨਾਲ ਚੱਲਦੇ ਸਨ, ਬੇਅੰਤ ਪਦਾਰਥ ਨਾਲ ਚੱਲਦੇ ਸਨ, ਤੇ ਦਾਤਾ ਜੀ ਕਹਿੰਦੇ ਜਦੋਂ ਕਿਸੇ ਦਾ ਡੋਲਾ ਜਾਂਦਾ ਸੀ ਸੁਹਾਗ ਵਾਲੀ ਬਣਦੀ ਸੀ, ਜਦੋਂ ਸੀਆਂ ਵਿਆਹੀਆਂ ਜਦੋਂ ਵਿਆਹ ਕਰਕੇ ਡੋਲੇ ਵਿੱਚ ਪੈਂਦੀਆਂ ਸਨ, ਉਦੋਂ ਜਦੋਂ ਆਪਣੇ ਪੇਕੇ ਘਰ ਤੋਂ ਸਹੁਰੇ ਘਰ ਆਉਂਦੀਆਂ ਸਨ ਕਿੰਨੇ ਸ਼ਗਨ ਕੀਤੇ ਜਾਂਦੇ ਸਨ, ਉਪਰੋਂ ਪਾਣੀ ਵਾਰੀ ਹੈ ਝੱਲੇ ਝਮਕਣ ਪਾਸ, ਇੱਕ ਲੱਖ ਲਹਿਣ ਬੈਠੀਆਂ ਲੱਖ ਲਹਿਣ ਖੜੀਆਂ, ਗਰੀ ਸ਼ੁਹਾਰੇ ਖਾਂਦੀਆਂ ਮਾਨਣ ਸੇਜੜੀਆਂ, ਸਹੂਲਤਾਂ ਮਾੜੀਆਂ ਨਹੀਂ। ਪਰ ਦਤਾਰ ਜੀ ਨੇ ਕੀ ਕਹਿ ਦਿੱਤਾ ਅੱਗੇ, ਤਿੰਨ ਗੱਲ ਸਿਲਕਾਂ ਪਾਈਆਂ ਟੁੱਟਣ ਮੋਤ ਸਰੀਆਂ, ਸਿਲਕ ਕਹਿੰਦੇ ਨੇ ਰੱਸੀ, ਕਹਿੰਦੇ ਬਾਬਰ ਦੇ ਸਿਪਾਹੀ ਐਸੇ ਜ਼ਾਲਮ ਬਣ ਕੇ ਆਏ ਜਿਨ੍ਹਾਂ ਕੋਲ ਜੋਬਨ ਸੀ, ਜਿਨ੍ਹਾਂ ਕੋਲ ਧਨ ਸੀ, ਜਿਨ੍ਹਾਂ ਕੋਲ ਗਹਿਣਾ ਗੱਟਾ ਸੀ, ਉਹਨਾਂ ਨੇ ਕੁਝ ਨਹੀਂ ਛੱਡਿਆ, ਜੋਬਨ ਵੀ ਲੁੱਟਿਆ, ਗਹਿਣੇ ਵੀ ਲੁੱਟੇ, ਧਨ ਵੀ ਲੁੱਟੇ, ਤੇ ਫਿਰ ਗਲਾਂ ਵਿੱਚ ਰੱਸੀਆਂ ਪਾ ਕੇ ਮਹਿਲਾਂ ਚੋਂ ਧੂ ਕੇ ਬਾਹਰ ਕੱਢਿਆ। ਜਿਨ ਸਿਰ ਸੋਹਨ ਪੱਟੀਆਂ, ਜਿਨ੍ਹਾਂ ਤੇ ਸਿਰਾਂ ਤੇ ਕੇਸਾਂ ਦੀਆਂ ਪੱਟੀਆਂ ਸੌਂਦੀਆਂ ਸਨ, ਮਾਂਗੀ ਪਾਏ ਸੰਧੂਰ, ਆਪਣਾ ਚੀਰ ਸਿਰ ਦਾ ਮਾਂਗ ਆਪਣੇ ਸੁਹਾਗ ਦੀ ਨਿਸ਼ਾਨੀ ਭਰਦੀਆਂ ਸਨ। ਦਤਾਰ ਜੀ ਕਹਿੰਦੇ ਉਹਨਾਂ ਦੇ ਨਾਲ ਕੀ ਹਸ਼ਰ ਕੀਤਾ ਗਿਆ, ਮਾਂਗੀ

ਪਾਏ ਸੰਧੂਰ ਉਹਨਾਂ ਦੇ ਸਿਰ ਕਾਤੀ ਮੁੰਨੀਅਨ ਕੈਂਚੀ ਨਾਲ ਮੁੰਨ ਦਿੱਤੇ ਗਏ। ਬੇਅਦਬੀ ਬੇਪਤੀ ਕਰਨ ਦਾ ਸਭ ਤੋਂ ਵੱਡਾ ਇਹ ਤਰੀਕਾ ਸੀ। ਕਾਤੀ ਮੁੰਨੀਅਨ ਗੱਲ ਵਿੱਚ ਆਵੇ ਧੂੜ, ਮਹਿਲਾਂ ਅੰਦਰ ਹੁੰਦੀਆਂ, ਮਹਿਲ ਢਾ ਦਿੱਤੇ, ਹੁਣ ਬਹਿਨ ਨਾ ਮਿਲਣ ਹਦੂਰ। ਖੁੱਲੇ ਅਸਮਾਨ ਵਿੱਚ ਜਾਬਰ ਬਾਬਰ ਨੇ ਸਭ ਨੂੰ ਕੈਦੀ ਬਣਾ ਲਿਆ ਸੀ। ਗਰੀ ਸ਼ੁਹਾਰੇ ਖਾਣ ਵਾਲੀਆਂ ਨੂੰ ਹੁਣ ਰੋਟੀ ਨਹੀਂ ਮਿਲਦੀ ਪਈ। ਗੁਰੂ ਸਾਹਿਬ ਕਹਿੰਦੇ ਧਨ ਜੋਬਣ ਦੋਏ ਵੈਰੀ ਹੋਏ, ਜਿਨ ਰੱਖੇ ਰੰਗ ਲਾਏ, ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਏ। ਉਹ ਦੂਤ ਬਣ ਕੇ ਆਏ। ਗੁਰੂ ਸਾਹਿਬ ਜੀ ਨੇ ਸ਼ਬਦ ਅੰਦਰ ਵਿਆਹ ਦਾ ਇੱਕ ਅਲੰਕਾਰ ਬੰਨਿਆ ਹੈ ਕਿ ਜਾਬਰ ਬਾਬਰ ਨੂੰ ਲਾੜਾ ਕਿਹਾ ਹੈ, ਉਹਦੇ ਨਾਲ ਜਿਹੜੇ ਉਹਦੇ ਸਿਪਾਹੀ ਆਏ ਨੇ ਉਹਨਾਂ ਨੂੰ ਜਾਂਜੀ ਕਿਹਾ, ਬਰਾਤੀ ਕਿਹਾ ਹੈ, ਤੇ ਇਹ ਗੁਰਦੇਵ ਪਿਤਾ ਮਹਾਰਾਜ ਨੇ ਨਾਲ ਕਹਿ ਦਿੱਤਾ ਵੀ ਇਹ ਜਿਹੜੀ ਬਰਾਤ ਆਈ ਹੈ, ਜਿਹੜਾ ਲਾੜਾ ਬਣ ਕੇ ਆਇਆ, ਕੋਈ ਧਰਮ ਦਾ ਵਿਆਹ ਨਹੀਂ ਕਰ ਰਿਹਾ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇਲਾ ਲੋ। ਜੋਰੀ ਦਾ ਅਰਥ ਹੈ ਵੀ ਧੱਕੇ ਨਾਲ ਕੰਨਿਆਂ ਦਾ ਦਾਨ ਮੰਗਦਾ, ਧੱਕੇ ਨਾਲ ਲੋਕਾਂ ਦੀਆਂ ਇਸਤਰੀਆਂ ਨੂੰ ਖੋਹ ਲੈਂਦਾ। ਜੋਰੀ ਮੰਗੈ ਦਾਨ ਵੇਲਾ ਲੋ, ਕਾਗਦੀਆਂ ਬੰਮ ਨਾ ਕੀ ਗੱਲ ਤੱਕੀ। ਕਾਦੀ ਜਿਹੜੇ ਸਨ ਨਿਕਾਹ ਪੜਾਉਂਦੇ ਸਨ, ਕਾਜੀ ਬਾਹਮਣ ਜਿਹੜੇ ਸਨ ਉੱਥੇ ਉਹ ਵਿਆਹ ਕਰਵਾਉਂਦੇ ਸਨ, ਫੇਰੇ ਕਰਵਾਉਂਦੇ ਸਨ। ਕਹਿੰਦੇ ਉਹਨਾਂ ਦੀ ਗੱਲ ਥੱਕੀ, ਭਾਵ ਕਿ ਉਹਨਾਂ ਨੂੰ ਕੌਣ ਪੁੱਛਦਾ। ਕਾਦੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸੈਤਾਨ ਮਿਲਾ ਲੋ। ਹੁਣ ਨਿਕਾਹ ਕੌਣ ਪੜਦਾ ਪਿਆ, ਬਾਬਰ ਪਾਪ ਦੀ ਜੰਜ ਲੈ ਕੇ ਆਇਆ, ਤੇ ਪਾਪ ਦੇ ਲਾੜੇ ਦਾ ਜਿਹੜਾ ਕਾਦੀ ਜਾਂ ਜਿਹੜਾ ਉਹਦਾ ਬਾਹਮਣ ਹੋਏਗਾ ਉਹ ਸ਼ੈਤਾਨ ਹੀ ਹੋਏਗਾ ਨਾ। ਸ਼ੈਤਾਨ ਨਿਕਾਹ ਪਿਆ ਪੜਾ ਰਿਹਾ, ਉਹਦਾ ਕਾਰਨ ਕੀ ਹੈ? ਬਾਬਾ ਜੀ ਕਹਿੰਦੇ ਦਾ ਕਾਰਨ ਇਹੀ ਹੈ ਕਿ ਉਹ ਜੀਵ ਆਤਮ, ਉਹ ਔਰਤਾਂ, ਉਹ ਅਹਿਮਨਾਬਾਦ ਦੇ ਰਹਿਣ ਵਾਲੇ ਅਮੀਰ ਜਾਦੇ ਲੋਕ ਜਿਨ੍ਹਾਂ ਕੋਲ ਸੁੱਖ ਸਹੂਲਤਾਂ ਸਾਰੀਆਂ ਸਨ, ਰਸ ਭਰਨ ਵਾਲੀਆਂ ਸਨ, ਪਰ ਉਹਨਾਂ ਨੂੰ ਰਸ ਨਹੀਂ ਦੇ ਸਕੀਆਂ, ਬੇਰਸ ਕਰ ਦਿੱਤਾ ਉਹਨਾਂ ਦਾ ਜੀਵਨ, ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਨੇ ਆਪਣੇ ਵਾਹਿਗੁਰੂ ਪਰਮੇਸ਼ਵਰ ਨੂੰ ਮਨਫੀ ਕਰ ਦਿੱਤਾ ਸੀ, ਅਹੰਕਾਰ ਹੋ ਗਿਆ। ਸਹੂਲਤਾਂ ਜਿਹੜੀਆਂ ਨੇ ਉਹ ਮੁਸੀਬਤਾਂ ਬਣ ਜਾਂਦੀਆਂ ਨੇ ਉਦੋਂ ਜਦੋਂ ਬੰਦੇ ਦੀ ਹੰਗਤਾ ਵੱਧ ਜਾਏ ਤੇ ਬੰਦਾ ਆਪਣੇ ਪਿਆਰੇ ਨੂੰ, ਆਪਣੇ ਪਰਮੇਸ਼ਰ ਨੂੰ ਭੁੱਲ ਜਾਏ, ਪਰ ਸਹੂਲਤਾਂ ਮੁਸੀਬਤਾਂ ਬਣ ਜਾਂਦੀਆਂ। ਤੇ ਜਿੱਥੇ ਵਾਹਿਗੁਰੂ ਦੀ ਕਿਰਪਾ ਵਾਪਰ ਜਾਏ, ਪਰਮੇਸ਼ਵਰ ਯਾਦ ਰਵੇ, ਪਰਮਾਤਮਾ ਦਾ ਪਿਆਰ ਹੈ, ਉਹ ਫਿਰ ਮੁਸੀਬਤ ਵੀ ਭਾਵੇਂ ਕਿਉਂ ਨਾ ਹੋਵੇ। ਗੁਰੂ ਪੰਚਮ ਪਾਤਸ਼ਾਹ ਜੀ ਨੇ ਕਿਹਾ ਨਾ, ਜਿਸ ਜੀਵ ਇਸਤਰੀ ਦੇ ਕੋਲ ਖਾਣ ਲਈ ਭੋਜਨ ਨਹੀਂ ਚੰਗਾ, ਪਾਉਣ ਲਈ ਕੱਪੜਾ ਨਹੀਂ ਚੰਗਾ, ਰਹਿਣ ਲਈ ਥਾਂ ਨਹੀਂ ਚੰਗਾ, ਇੰਨੀ ਮੁਸੀਬਤ ਵਿੱਚ ਵਸਦੀ ਹੋਵੇ, ਪਰ ਉਹਨੂੰ ਕਿਹਾ ਜਾਏ ਵੀ ਤੂੰ ਕਿਵੇਂ ਖੁਸ਼ ਹੈ, ਉਹ ਕਹੇਗੀ ਰੁੱਖੋ ਸੂ ਭੋਜਨ ਭੂਮ ਸਹਿਨ ਸਖੀ ਪ੍ਰੈ ਸੰਗ ਸੂਖ ਬਿਹਾਤ। ਇਹ ਹੈ ਰਸ ਨਾਲ ਭਰ ਜਾਣਾ ਕਿ ਮੇਰੇ ਕੋਲ ਮੇਰਾ ਵਾਹਿਗੁਰੂ ਮੇਰਾ ਪਰਮੇਸ਼ਵਰ ਹੈ। ਗੁਰਦੇਵ ਜੀ ਕਹਿੰਦੇ ਸਾਵਣ ਸਾ ਰਸੀ ਕਾਮਣੀ ਗੁਰ ਸ਼ਬਦੀ ਵਿਚਾਰ। ਜਿਹਨੇ ਗੁਰੂ ਦੇ ਸ਼ਬਦ ਦਾ ਵਿਚਾਰ ਕੀਤੀ ਹੈ, ਗੁਰੂ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਰੱਖਿਆ ਹੈ, ਉਹ ਰਸ ਨਾਲ ਭਰ ਜਾਂਦੀ ਹੈ ਸਾਵਣ ਦੇ ਮਹੀਨੇ ਵਿੱਚ। ਕਈਆਂ ਨੂੰ ਸਾਉਣ ਚੰਗਾ, ਕਈਆਂ ਨੂੰ ਮਾੜਾ। ਗੁਰੂ ਸਾਹਿਬ ਜੀ ਨੇ ਇਸੇ ਬਾਣੀ ਵਿੱਚ ਆਪਾਂ ਪਿੱਛੇ ਸਲੋਕ ਪੜ੍ਹ ਕੇ ਆਇਆ, ਗੁਰਦੇਵ ਜੀ ਕਹਿੰਦੇ ਸਾਵਣ ਜੇ ਆਉਂਦਾ ਹੈ ਚਹੋਂ ਉਮਾਹਾ ਹੋਏ। ਸਾਵਣ ਦੇ ਆਉਣ ਨਾਲ ਚਾਰਾਂ ਨੂੰ ਖੁਸ਼ੀ ਮਿਲਦੀ ਹੈ, ਨਾਗਾ ਮਿਰਗਾ ਮੱਛੀਆਂ ਰਸੀਆਂ ਘਰ ਧਨ ਹੋਏ। ਕਹਿੰਦੇ ਜੇ ਉਦੋਂ ਮੀਂਹ ਪਵੇ, ਮੀਂਹ ਕਿਹਦੇ ਲਈ ਖੁਸ਼ੀਆਂ ਲੈ ਕੇ ਆਉਂਦਾ ਹੈ? ਨਾਗਾਂ ਲਈ, ਸਰਪਾਂ ਲਈ, ਕਿਉਂਕਿ ਉਹਨਾਂ ਲਈ ਖੁਰਾਕ, ਕੀੜੇ ਮਕੌੜੇ, ਡੱਡੂ ਮੈਂਢਕ ਬਾਹਰ ਆਉਂਦੇ ਨੇ, ਇੱਕ ਤਾਂ ਉਹਨਾਂ ਨੂੰ ਖੁਰਾਕ ਮਿਲਦੀ ਹੈ ਨਾਗਾਂ ਨੂੰ, ਦੂਜਾ ਠੰਡ ਹੋ ਜਾਂਦੀ ਉਹਨਾਂ ਨੂੰ, ਠੰਡ ਮਿਲਦੀ ਹੈ। ਮਿਰਗਾਂ ਹਿਰਨਾਂ ਨੂੰ ਮਿਲਦਾ ਹੈ ਸੁੱਖ, ਕਿਉਂਕਿ ਸਾਰੇ ਪਾਸੇ ਘਾਹ ਜਿਹੜਾ ਸੜਿਆ ਹੁੰਦਾ ਹੈ ਉਹ ਹਰਿਆ ਭਰਿਆ ਹੋ ਜਾਂਦਾ, ਉਹਨਾਂ ਦੇ ਪੇਟ ਭਰਨ ਦਾ ਆਹਰ ਹੋ ਜਾਂਦਾ। ਨਾਨਕ ਸਾਵਣ ਜੇ ਵਸੈ ਚਹੋ ਉਮਾਹਾ ਹੋਏ। ਚਾਰਾਂ ਨੂੰ ਖੁਸ਼ੀ ਮਿਲਦੀ ਹੈ, ਚਾਰ ਜਾਤੀਆਂ ਨੂੰ, ਨਾਗਾਂ ਮਿਰਗਾਂ ਮੱਛੀਆਂ। ਮੱਛੀਆਂ ਦਾ ਅਰਥ ਹੈ ਜਿਹੜੇ ਜਲ ਵਿੱਚ ਰਹਿਣ ਵਾਲੇ ਜੰਤ ਨੇ, ਕਿਉਂਕਿ ਜਦੋਂ ਪਾਣੀ ਮੀਂਹ ਨਾ ਪਏ ਤੇ ਪਾਣੀ ਸੁੱਕ ਜਾਂਦੇ ਜਲ ਟੋਬਿਆਂ ਦੇ, ਉਹ ਜਾਨਵਰ ਮਰਨੇ ਸ਼ੁਰੂ ਹੋ ਜਾਂਦੇ, ਸੜਨੇ ਸ਼ੁਰੂ ਹੋ ਜਾਂਦੇ। ਪਾਣੀ ਵੱਧ ਜਾਏ ਤੇ ਉਹਨਾਂ ਨੂੰ ਵੀ ਆਨੰਦ ਹੁੰਦਾ। ਰਸੀਆਂ ਘਰ ਧਨ ਹੋਏ। ਰਸੀਆਂ ਦਾ ਅਰਥ ਹੈ ਜਿਹੜੇ ਭੋਗ ਵਿਲਾਸ ਕਰਨ ਵਾਲੇ ਨੇ, ਰਸ ਵਾਲੇ ਨੇ, ਉਹ ਵੀ ਇਸ ਰੁੱਤ ਦਾ ਆਨੰਦ ਮਾਣਦੇ ਨੇ। ਜੇ ਘਰ ਧਨ ਪਦਾਰਥ ਹੋਵੇ, ਉਹਨਾਂ ਨੂੰ ਕੀ ਫਿਕਰ ਹੈ ਕਿ ਕਿਤੇ ਕਮਾ ਕੇ ਲਿਆਉਣਾ ਹੈ ਜਾਂ ਕੋਈ ਫਿਕਰ ਪੈ ਜਾਂਦਾ। ਕਹਿੰਦੇ ਘਰ ਬੈਠੇ ਰਸ ਭੋਗ ਮਾਣਦੇ ਨੇ। ਇਹ ਚਾਰਾਂ ਲਈ ਸਾਵਣ ਬੜਾ ਵਧੀਆ, ਪਰ ਨਾਨਕ ਸਾਵਣ ਜੇ ਵੱਛਾ ਚਹੋਂ ਵਿਛੋੜਾ ਹੋਏ। ਅਗਲੇ ਸਲੋਕ ਵਿੱਚ ਗੁਰੂ ਸਾਹਿਬ ਨੇ ਕਿਹਾ ਚਾਰਾਂ ਨੂੰ ਵਿਛੋੜਾ ਵੀ ਹੁੰਦਾ। ਗਾਈ ਪੁੱਤਾਂ ਨਿਰਧਨਾ ਪੰਖੀ। ਗਾਈ ਪੁੱਤਾਂ ਦਾ ਅਰਥ ਹੈ ਵੱਛੇ, ਜਦੋਂ ਗਾਵਾਂ ਚਗਣ ਚਲੇ ਜਾਂਦੀਆਂ ਨੇ, ਕਿਉਂਕਿ ਉਦੋਂ ਫਿਰ ਸਾਰੇ ਪਾਸੇ ਹਰਿਆਵਲ ਹੁੰਦੀ ਹੈ।
ਤੇ ਗਾਈ ਪੁੱਤਾਂ ਭਾਵ ਗਾਵਾਂ ਚਲੀਆਂ ਜਾਂਦੀਆਂ ਚਾਰਾ ਗਾਹਾਂ ਦੇ ਵਿੱਚ, ਛੋਟੇ ਬੱਚੇ ਘਰਾਂ ਵਿੱਚ ਰਹਿੰਦੇ ਨੇ, ਵੱਛੇ ਰਹਿੰਦੇ ਨੇ, ਕਹਿੰਦੇ ਉਹ ਆਪਣੀਆਂ ਮਾਵਾਂ ਤੋਂ ਵਿਛੜ ਜਾਂਦੇ ਨੇ। ਜਾਂ ਇਉਂ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਬਲਦ ਨੇ ਫਿਰ ਉਸ ਵਕਤ ਖੇਤਾਂ ਵਿੱਚ ਜੋਏ ਜਾਂਦੇ ਨੇ, ਉਹ ਆਪਣੇ ਫਿਰਕੇ ਤੋਂ ਦੂਰ ਹੋ ਜਾਂਦੇ। ਗਾਈ ਪੁੱਤਾਂ ਦਾ ਅਰਥ ਹੈ ਬਲਦਾਂ ਨੂੰ ਵਿਛੋੜਾ ਹੁੰਦਾ, ਦੁੱਖ ਹੁੰਦਾ ਹੈ ਕਿਉਂਕਿ ਉਹਨਾਂ ਦੇ ਉੱਤੇ ਹਲ ਜੋਏ ਜਾਂਦੇ ਨੇ, ਪੰਜਾਲੀਆਂ ਪਾਈਆਂ ਜਾਂਦੀਆਂ, ਖੇਤਾਂ ਵਿੱਚ ਉਹਨਾਂ ਨੂੰ ਜੋਇਆ ਜਾਂਦਾ। ਉਹ ਬੜੇ ਦੁੱਖ ਮਨਾਉਂਦੇ ਨੇ ਵੀ ਕਿਉਂ ਸਾਵਣ ਆ ਗਿਆ। ਗਾਈ ਪੁੱਤਾਂ ਨਿਰਧਨਾ, ਨਿਰਧਨਾ ਦਾ ਅਰਥ ਹੈ ਗਰੀਬ ਬੰਦੇ ਨੂੰ, ਦਿਹਾੜੀਦਾਰ ਬੰਦੇ ਨੂੰ ਵੀ ਦੁੱਖ ਲੱਗਦਾ ਜਦੋਂ ਬਾਰਿਸ਼ ਹੋ ਜਾਏ। ਪੰਥੀ ਦਾ ਅਰਥ ਹੈ ਜਿਹੜਾ ਰਾਹਗੀਰ ਹੈ, ਜਿਹੜਾ ਮੁਸਾਫਰ ਹੈ, ਜਿਹੜਾ ਕਿਸੇ ਮਾਰਗ ਤੇ ਤੁਰ ਰਿਹਾ, ਉਹਨੂੰ ਵੀ ਰੁਕਣਾ ਪੈਂਦਾ, ਆਪਣੀ ਮੰਜ਼ਿਲ ਨੂੰ ਵਿਸ਼ਰਾਮ ਦੇਣਾ ਪੈਂਦਾ। ਤੇ ਚੌਥਾ ਹੈ ਨੌਕਰ, ਚਾਕਰੀ ਕਰਨ ਵਾਲਾ, ਉਹਨੂੰ ਵੀ ਵਿਛੋੜਾ ਪੈ ਜਾਂਦਾ, ਦੁੱਖ ਪੈ ਜਾਂਦਾ। ਸੋ ਸਭ ਦੇ ਲਈ ਆਪੋ ਆਪਣਾ। ਇਸੇ ਤਰ੍ਹਾਂ ਗੁਰਦੇਵ ਜੀ ਕਹਿੰਦੇ ਵੀ ਜੁੜੇ ਹੋਏ ਦੇ ਲਈ ਸਾਵਣ ਆਨੰਦ ਦਿੰਦਾ ਹੈ ਤੇ ਵਿਛੜੇ ਹੋਏ ਦੇ ਲਈ ਸਾਵਣ ਜਿਹੜਾ ਹੈ ਉਹ ਅਗਲੇ ਸਲੋਕ ਵਿੱਚ ਗੁਰਦੇਵ ਪਿਤਾ ਮਹਾਰਾਜ ਜੀ ਕਿਰਪਾ ਕਰਦੇ ਨੇ। ਸਾਵਣ ਸਰਸੀ ਕਾਮਣੀ ਗੁਰਸਬਦੀ ਵਿਚਾਰ, ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤ ਅਪਾਰ। ਉਹ ਜੀਵ ਆਤਮਾ ਸਦਾ ਹੀ ਆਨੰਦ ਮਾਣਦੀ ਹੈ ਜਿਹਦਾ ਆਪਣੇ ਗੁਰੂ ਨਾਲ, ਆਪਣੇ ਪ੍ਰਭੂ ਨਾਲ ਪਿਆਰ ਹੈ। ਮਹੱਲਾ ਤੀਜਾ, ਸਾਵਣ ਦੱਜੈ ਗੁਣ ਬਾਹਰੀ। ਹੁਣ ਸਾਵਣ ਵਿੱਚ ਸੜਦੇ ਕੌਣ ਨੇ? ਦੱਜੈ ਦਾ ਅਰਥ ਹੈ ਸੜ ਜਾਣਾ। ਗੁਣ ਬਾਹਰੀ, ਜਿਹਦੇ ਕੋਲ ਵਾਹਿਗੁਰੂ ਦੇ ਮਿਲਾਪ ਦੇ ਗੁਣ ਨਹੀਂ। ਜਿਹੜੇ ਬੂਟੇ ਨੇ ਅੱਕ ਦੇ ਬੂਟੇ, ਅੱਕ ਸਾਰੀ ਉਮਰ ਹਰਿਆ ਭਰਿਆ ਰਹਿੰਦਾ, ਪਰ ਜਦੋਂ ਇਹ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਅੱਕ ਸੜ ਜਾਂਦਾ। ਕਹਿੰਦੇ ਇਸੇ ਤਰ੍ਹਾਂ ਜਿਹੜੇ ਜੀਵ ਅੰਦਰੋਂ ਸਾਕਤ ਨੇ ਨਾ, ਅੰਦਰੋਂ ਟੁੱਟੇ ਹੋਏ ਨੇ, ਉਹ ਬੜੇ ਖੁਸ਼ ਰਹਿੰਦੇ ਨੇ ਜਦੋਂ ਉਹ ਸਾਕਤਾਂ ਦੀ ਟੋਲੀ ਵਿੱਚ ਬਹਿੰਦੇ ਨੇ, ਵਿਕਾਰੀਆਂ ਦੀ ਟੋਲੀ ਵਿੱਚ ਬਹਿੰਦੇ ਨੇ, ਉਹ ਐਸੀ ਮੰਡਲੀ ਵਿੱਚ ਬਹਿੰਦੇ ਨੇ ਤੇ ਬੜੇ ਖੁਸ਼ ਹੁੰਦੇ ਨੇ। ਪਰ ਜੇ ਕਿਤੇ ਉਹਨਾਂ ਨੂੰ ਬਹਿਣਾ ਪੈ ਜਾਏ ਸਤ ਸੰਗਤ ਦੇ ਅੰਦਰ, ਉਹਨਾਂ ਨੂੰ ਬਹਿਣਾ ਪੈ ਜਾਏ ਗੁਰਸਿੱਖਾਂ ਦੇ ਵਿੱਚ, ਉਹਨਾਂ ਨੂੰ ਬਹਿਣਾ ਪੈ ਜਾਏ ਗੁਣੀਆਂ ਦੇ ਅੰਦਰ, ਫਿਰ ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਦੱਜੈ, ਉਹ ਸੜਦੇ ਨੇ ਅੰਦਰੋਂ, ਕਰੁੱਝਦੇ ਨੇ, ਉਹ ਵਲ ਛਲ ਕਰ ਝੱਤ ਕੱਢਦੇ। ਗੁਰੂ ਸਾਹਿਬ ਜੀ ਕਹਿੰਦੇ ਵਲ ਛਲ ਕਰਕੇ ਝੱਤ, ਜੀ ਮੈਨੂੰ ਕੰਮ ਯਾਦ ਆ ਗਿਆ, ਮੇਰਾ ਆਹ ਕਾਰਜ ਰਹਿ ਗਿਆ, ਝੱਤ ਕੱਢਦੇ। ਬਸ ਕਹਿੰਦੇ ਥੋੜਾ ਚਿਰ ਸਮਾਂ ਕੱਢਦੇ ਨੇ, ਫਿਰ ਜਾਏ ਬਹਿ ਕੁੜਿਆਰਾਂ ਪਾਸ, ਕੁੜਿਆਰ ਕੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਕੁੜਿਆਰਾਂ ਚਿੱਤ ਉਦਾਸ। ਗੁਰੂ ਸਾਹਿਬ ਕਹਿੰਦੇ ਉਹਨਾਂ ਦਾ ਚਿੱਤ ਉੱਥੇ ਉਦਾਸ ਹੈ। ਸਾਵਣ ਦਾ ਮਹੀਨਾ ਨੂੰ ਚੰਗਾ ਨਹੀਂ ਲੱਗਦਾ, ਅੱਕ ਦੇ ਬੂਟੇ ਨੂੰ ਸੜ ਜਾਂਦਾ ਹੈ। ਸਾਕਤ ਮਨੁੱਖ ਨੂੰ ਰੱਬ ਦਾ ਨਾਮ, ਸਾਕਤ ਮਨੁੱਖ ਨੂੰ ਪਰਮਾਤਮਾ ਦੀ ਕੀਰਤੀ ਭਲੀ ਨਹੀਂ ਲੱਗਦੀ। ਉਹ ਜਦੋਂ ਕੋਈ ਸੁਣਾਉਂਦਾ ਹੈ ਉਹ ਸੜ ਜਾਂਦਾ ਹੈ, ਉਹਦੇ ਅੰਦਰ ਨੂੰ ਕ੍ਰੋਧ ਆਉਂਦਾ ਹੈ, ਉਹਦੇ ਅੰਦਰ ਨੂੰ ਦੁੱਖ ਲੱਗਦਾ ਹੈ ਕਿ ਇਹ ਕੋਈ ਗੁਰੂ ਦੀ ਬਾਣੀ, ਗੁਰੂ ਦਾ ਨਾਮ, ਪਰਮੇਸ਼ਵਰ ਦਾ ਨਾਮ ਕਿਉਂ ਲੈ ਰਿਹਾ ਹੈ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਕਿਰਪਾ ਕਰਦੇ, ਬੇਅੰਤਤਾਵਾਂ ਤੇ, ਕਿ ਇੱਕ ਰੱਬ ਦਾ ਪਿਆਰਾ ਪਰਮਾਤਮਾ ਦੀ ਕੀਰਤੀ ਸੁਣਨ ਵਾਸਤੇ ਦੂਰੋਂ ਚੱਲ ਕੇ ਆਉਂਦਾ, ਉਹਦਾ ਜੀਵਨ ਬਸ ਹੈ ਭੌਰੇ ਵਰਗਾ, ਤੇ ਕਹਿੰਦੇ ਸਾਕਤ ਦਾ ਜੀਵਨ ਹੈ ਡੱਡੂ ਵਰਗਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬਸਨ ਹੈ। ਦਤਾਰ ਪਿਤਾ ਜੀ ਨੇ ਕਮਲ ਫੁੱਲ ਦੀ ਉਦਾਹਰਣ ਦਿੱਤੀ ਹੈ, ਕਹਿੰਦੇ ਕੌਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਤੇ ਉਸ ਕੌਲ ਦੇ ਫੁੱਲ ਦੀ ਜੜ ਦੇ ਨਾਲ ਡੱਡੂ ਰਹਿੰਦਾ, ਉਹਦੇ ਕੋਲ ਵਸਦਾ ਪਰ ਉਹਦੀ ਸਾਰ ਨਹੀਂ ਜਾਣਦਾ। ਦਾਦਰ ਤੂੰ ਕਬਹਿ ਨਾ ਜਾਣਸ। ਦਤਾਰ ਜੀ ਕਹਿੰਦੇ ਹੇ ਡੱਡੂ, ਤੂੰ ਨਹੀਂ ਜਾਣਦਾ ਕਿ ਜਿਸ ਕਮਲ ਦੇ ਕੋਲ ਤੂੰ ਰਹਿੰਦਾ ਇਹਦੇ ਵਿੱਚ ਮਕਰੰਦ ਹੈ, ਇਹਦੇ ਵਿੱਚ ਰਸ ਹੈ, ਪਰ ਜਿਹੜਾ ਇਹਦੇ ਕੋਲ ਨਹੀਂ ਰਹਿੰਦਾ ਉਹ ਭੌਰਾ ਦੂਰੋਂ ਆਉਂਦਾ ਹੈ, ਦੂਰੋਂ ਮੀਲਾਂ ਦਾ ਪੰਧ ਤੈਅ ਕਰਕੇ ਆ ਕੇ ਉਹ ਇਹਦਾ ਰਸ ਮਾਣਦਾ ਤੇ ਉੱਡ ਜਾਂਦਾ ਹੈ। ਕਹਿੰਦੇ ਸਾਕਤ ਮੈਂਢਕ ਵਰਗਾ ਹੈ ਤੇ ਗੁਰਮੁਖ ਭੌਰੇ ਵਰਗਾ, ਦੂਰੋਂ ਆ ਕੇ ਵੀ ਰਸ ਪੀ ਕੇ ਫਿਰ ਉੱਡ ਜਾਂਦਾ ਹੈ, ਪਕੜ ਨਹੀਂ ਰੱਖਦਾ। ਦੂਸਰਾ ਹੈ, ਗੁਰੂ ਸਾਹਿਬ ਜੀ ਨੇ ਫਿਰ ਅਗਲੀ ਉਦਾਹਰਣ ਦਿੱਤੀ, ਪਿਸਨ ਪ੍ਰੀਤ ਜਿਉ ਰੇ। ਪਿਸਨ ਕਹਿੰਦੇ ਚਿੱਚੜ ਨੂੰ, ਕਹਿੰਦੇ ਇੱਕ ਚਿੱਚੜ ਹੈ ਜਿਹੜਾ ਕਿਸੇ ਪਸ਼ੂ ਦੇ ਵਹਾਨੇ ਤੇ ਲੱਗਦਾ, ਦੁੱਧ ਵਾਲੇ ਥਾਂ ਤੇ ਹੁੰਦਾ, ਪਰ ਉੱਥੋਂ ਦੁੱਧ ਨਹੀਂ ਪੀ ਸਕਦਾ, ਅੰਮ੍ਰਿਤ ਨਹੀਂ ਪੀ ਸਕਦਾ, ਖੂਨ ਚੂਸਦਾ ਹੈ। ਇੱਕ ਗਵਾਲਾ ਦੂਰੋਂ ਆਉਂਦਾ ਹੈ, ਉਹ ਦੁੱਧ ਦੋਹ ਕੇ ਲੈ ਜਾਂਦਾ ਤੇ ਉਸ ਅੰਮ੍ਰਿਤ ਨੂੰ ਆਪ ਵੀ ਪੀਂਦਾ, ਆਪਣੇ ਬੱਚਿਆਂ ਨੂੰ ਵੀ ਪਿਆਉਂਦਾ, ਜਾਂ ਉਸ ਜਾਨਵਰ ਦਾ ਬੱਚਾ ਵੀ ਦੂਰ ਬੱਝਾ ਹੁੰਦਾ, ਪਰ ਜਦੋਂ ਉਹਨੂੰ ਜ਼ਰੂਰਤ ਮਹਿਸੂਸ ਹੁੰਦੀ ਹੈ ਉਹਦਾ ਦੁੱਧ ਪੀ ਲੈਂਦਾ। ਪਰ ਚਿੱਚੜ ਕਹਿੰਦੇ ਸਦਾ ਉੱਥੇ ਲੱਗਾ ਰਹਿੰਦਾ ਹੈ, ਪਰ ਉਹ ਉਹਨੂੰ ਕਦੀ ਵੀ ਮਾਣ ਨਹੀਂ ਸਕਦਾ, ਰਸ ਨੂੰ ਮਾਣ ਨਹੀਂ ਸਕਦਾ। ਕਹਿੰਦੇ ਬਹੁਤ ਐਸੇ ਹੁੰਦੇ ਨੇ
ਅੰਮ੍ਰਿਤ ਦੇ ਕੁੰਡ ਦੇ ਉੱਤੇ ਬਹਿ ਕੇ ਵੀ ਬਿੱਖ ਹੀ ਸਿੰਚਦੇ ਨੇ, ਬਿੱਖ ਹੀ ਖਾਂਦੇ ਨੇ, ਤੇ ਕੁਝ ਐਸੇ ਹੁੰਦੇ ਨੇ ਗਵਾਲੇ ਦੇ ਵਰਗੇ, ਉਹ ਦੂਰੋਂ ਆ ਕੇ ਵੀ ਰਸ ਲੈ ਕਰਕੇ ਆਪਣੀ ਤ੍ਰਿਪਤੀ ਕਰਕੇ ਚਲੇ ਜਾਂਦੇ ਨੇ, ਕਿਉਂਕਿ ਉਹ ਸਾਰ ਜਾਣਦੇ ਨੇ। ਸਾਰ ਵਾਲਾ ਦੂਰੋਂ ਆ ਕੇ ਵੀ ਰਸ ਲੈ ਜਾਂਦਾ ਹੈ, ਤੇ ਅਸਾਰੀ ਮਨੁੱਖ ਜਿਹੜਾ ਉਹ ਭਾਵੇਂ ਹਰ ਵਕਤ ਨੇੜੇ ਵੀ ਰਹੇ, ਦਾਤਾ ਜੀ ਕਹਿੰਦੇ ਦੱਜਾ ਉਹ ਸੜਦੇ ਰਹਿੰਦਾ ਗੁਣ ਬਾਹਰ ਹੀ, ਕਿਉਂਕਿ ਉਹਦੇ ਕੋਲ ਉਹ ਗੁਣ ਨਹੀਂ, ਉਹ ਵਾਹਿਗੁਰੂ ਦੀ ਕਿਰਪਾ ਨਹੀਂ ਜਿਹਦੇ ਨਾਲ ਉਸ ਗੁਣ ਨੂੰ ਪ੍ਰਾਪਤ ਕਰ ਲਏ। ਜਿਸ ਦੂਜੇ ਭਾਏ ਪਿਆਰ, ਕਿਉਂਕਿ ਉਹਦਾ ਪਿਆਰ ਹੀ ਦੂਜੇ ਨਾਲ ਹੈ, ਮਾਇਆ ਨਾਲ ਹੈ। ਦੂਜੇ ਦਾ ਅਰਥ ਹੈ ਪਰਮਾਤਮਾ ਤੋਂ ਛੁੱਟ ਜੋ ਵੀ ਹੈ। ਮਾਇਆ ਕਿਸ ਨੂੰ ਆਖੀਏ? ਗੁਰੂ ਸਾਹਿਬ ਨੇ ਕਿਹਾ ਕਿਹਨੂੰ ਆਖੀਏ ਮਾਇਆ? ਕਿਆ ਮਾਇਆ ਕਰਮ ਕਮਾਏ? ਵੀ ਕੀ ਹੈ ਮਾਇਆ ਤੇ ਕੀ ਕਰਮ ਕਮਾਉਂਦੀ ਹੈ ਮਾਇਆ? ਗੁਰੂ ਸਾਹਿਬ ਕਹਿੰਦੇ ਮਾਇਆ ਦੇ ਬਸ ਇਹੀ ਕੰਮ ਨੇ, ਦੁੱਖ ਸੁੱਖ ਜੀਓ, ਵੱਧ ਹੈ ਹਉਮੈ ਕਰਮ ਕਮਾਏ, ਹੋਰ ਕੁਝ ਮਾਇਆ ਨਹੀਂ। ਮਾਇਆ ਦਾ ਅਰਥ ਹੈ ਵੀ ਜਿੱਥੇ ਬੰਦਾ ਦੁੱਖ ਵਿੱਚ ਇੰਨਾ ਦੁਖੀ ਹੋ ਜਾਏ ਕਿ ਵਾਹਿਗੁਰੂ ਭੁੱਲ ਜਾਏ, ਉਹ ਵੀ ਮਾਇਆ ਹੈ। ਸੁੱਖ ਵਿੱਚ ਇੰਨਾ ਸੁਖੀ ਹੋ ਜਾਏ ਕਿ ਵਾਹਿਗੁਰੂ ਭੁੱਲ ਜਾਏ, ਉਹ ਵੀ ਮਾਇਆ ਹੈ। ਤੇ ਤੀਜਾ ਕੀ ਹੈ? ਹਉਮੈ ਕਰਮ ਕਮਾਏ, ਹਰ ਕਰਮ ਹਉਮੈ ਵਿੱਚ ਕਰ ਰਿਹਾ ਹੈ। ਗੁਰਦੇਵ ਜੀ ਕਹਿੰਦੇ ਮੈਂ ਸਹੀ ਮਾਇਆ, ਹੋਰ ਮਾਇਆ ਦੇ ਸਰੂਪ ਲੰਮਾ ਚੌੜਾ ਵਿਸਥਾਰ ਕਰਨ ਦੀ ਲੋੜ ਨਹੀਂ। ਮਾਇਆ ਕਿਸ ਨੂੰ ਵਾਕੀ ਹੈ? ਕਿਆ ਮਾਇਆ ਕਰਮ ਕਮਾਏ, ਸੁੱਖ ਦੁੱਖ ਜੀਓ, ਦੁੱਖ ਸੁੱਖ ਜੀਓ, ਵੱਧ ਹੈ। ਜੀਵਨ ਬੰਨਿਆ ਜਾਂਦਾ ਦੁੱਖ ਤੇ ਸੁੱਖ ਵਿੱਚ, ਜਾਂ ਦੁੱਖ ਤੋਂ ਬੰਦਾ ਡਰਦਾ ਰਹਿੰਦਾ, ਸੁੱਖ ਦੀ ਲਾਲਸਾ ਰੱਖਦਾ, ਕਹਿੰਦੇ ਹੀ ਮਾਇਆ। ਹਉਮੈ ਕਰਮ ਕਮਾਏ, ਤੇ ਆਪਣੇ ਹਉ ਦਾ ਜਿਹੜਾ ਹੈ ਉਹ ਪੱਲਾ ਨਹੀਂ ਛੱਡਦਾ। ਦਤਾਰ ਜੀ ਕਹਿੰਦੇ ਇਹਦੇ ਵਿੱਚ ਜਿਹੜਾ ਜੀਵ ਰਹਿੰਦਾ ਹੈ ਫਿਰ ਉਹ ਦੱਜੇਗਾ ਹੀ ਨਾ, ਸੜੇਗਾ ਹੀ ਨਾ, ਪੁਕਾਰਾ ਹੀ ਕਰੇਗਾ, ਨਾਨਕ ਪਿਰ ਕੀ ਸਾਰ ਨਾ ਜਾਣੀ, ਸਭ ਸਿਗਾਰ ਖੁਆਰ। ਉਹ ਵਾਹਿਗੁਰੂ ਦੇ ਪਿਆਰ ਤੋਂ ਬਿਨਾਂ ਉਹਦਾ ਸਾਰਾ ਸ਼ਿੰਗਾਰ, ਸ਼ਿੰਗਾਰ ਤੋਂ ਭਾਵ ਇੱਥੇ ਕਵਾਂਗੇ ਧਰਮ ਦਾ ਕੋਈ ਵੀ ਕੰਮ ਕਰਦਾ ਹੋਵੇ, ਜਾਣਦਾ ਹੋਵੇ ਚੰਗੀ ਤਰ੍ਹਾਂ, ਪਰ ਖੁਆਰ ਹੈ, ਬੇਅਰਥ ਹੈ, ਕਿਉਂਕਿ ਉਸ ਸ਼ਿੰਗਾਰ ਨਾਲ ਪਿਆਰ ਹੀ ਨਹੀਂ ਪਿਆ, ਵਾਹਿਗੁਰੂ ਦੇ ਨਾਲ ਮਿਲਾਪ ਹੀ ਨਹੀਂ ਮਿਲਿਆ, ਤੇ ਫਿਰ ਉਸ ਸ਼ਿੰਗਾਰ ਦਾ ਕੀ ਭਾਵ ਹੈ? ਉਹਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਜਦੋਂ ਉਹਦੇ ਦੁਆਰਾ ਵਾਹਿਗੁਰੂ ਪਰਮਾਤਮਾ ਦੀ ਪ੍ਰੀਤੀ ਨਹੀਂ ਹੁੰਦੀ। ਪੌੜੀ ਸੱਚਾ ਅਲੱਖ ਅਭੇਓ ਹੱਠ ਨਾ ਪਤੀਜੇ। ਗੁਰੂ ਸਾਹਿਬ ਕਹਿੰਦੇ ਉਹਦੇ ਪਾਣ ਦੇ ਲਈ ਕਈ ਹੱਠ ਕਰਦੇ ਨੇ ਕਿ ਉਹ ਪਰਮਾਤਮਾ ਨੂੰ ਆਪਣਾ ਬਣਾ ਲਈਏ। ਆਪਣੇ ਬਣਾਉਣ ਦੇ ਲਈ ਹੱਠ ਦੇ ਨਾਲ, ਹੱਠ ਕਿਹੜਾ ਹੈ? ਮਨ ਦਾ ਹੱਠ ਹੁੰਦਾ ਹੈ ਕਿ ਮਨ ਦੀ ਹਉਮੈ ਦੇ ਨਾਲ ਆਪਣੇ ਆਪ ਨੂੰ ਹੱਠੀ ਬਣਾ ਲੈਣਾ ਕਿ ਜੋ ਮੈਂ ਕਹਾਂਗਾ ਉਸ ਅਨੁਸਾਰ ਪਰਮਾਤਮਾ ਨੂੰ ਵੀ ਕਰਨਾ ਪਏਗਾ, ਇਹ ਹੱਠ ਹੈ। ਜਾਂ ਮੈਂ ਇਹ ਕਰਮ ਹੱਠ ਨਾਲ ਕਰਾਂਗਾ ਤੇ ਇਹਦਾ ਫਲ ਲਵਾਂਗਾ, ਇਹ ਹੱਠ ਹੈ। ਤਾਂ ਗੁਰੂ ਸਾਹਿਬ ਜੀ ਤੀਸਰੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ, ਮਨ ਹੱਠ ਕਿਨੈ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਕਹਿੰਦੇ ਕਰਮ ਕਮਾ ਕਮਾ ਕੇ ਬੰਦਾ, ਇਹ ਨਹੀਂ ਵੀ ਹੱਠੀ ਕੰਮ ਕਰਦਾ, ਕਰਮ ਕਰਦਾ, ਤੇ ਜਿਹੜਾ ਹੱਠ ਨਹੀਂ ਕਰਦਾ ਪ੍ਰੇਮੀ ਜਿਹੜਾ ਉਹ ਕਰਮ ਨਹੀਂ ਕਰਦਾ। ਕਰਮ ਸਭ ਦਾ ਇੱਕੋ ਜਿਹਾ ਹੈ, ਕਰਮ ਵਿੱਚ ਕੋਈ ਭਿੰਨਤਾ ਨਹੀਂ। ਵੀ ਜਿਹੜਾ ਪ੍ਰੇਮ ਵਾਲਾ ਹੈ, ਪਿਆਰ ਵਾਲਾ ਹੈ, ਭਾਵਨਾ ਵਾਲਾ ਹੈ, ਉਹਦਾ ਮਤਲਬ ਇਹ ਨਹੀਂ ਵੀ ਉਹ ਕੋਈ ਕਰਮ ਨਹੀਂ ਕਰਦਾ, ਉਹ ਜਪ ਨਹੀਂ ਕਰਦਾ, ਤਪ ਨਹੀਂ ਕਰਦਾ, ਜਾਂ ਉਹ ਪ੍ਰਭੂ ਨੂੰ ਰਜਾਣ ਦੇ ਲਈ ਕੋਈ ਕਰਮ ਨਹੀਂ ਕਰਦਾ। ਕਰਮ ਉਹ ਵੀ ਕਰਦਾ, ਪਰ ਉਹਦਾ ਕਰਮ ਕਦੀ ਵੀ ਉਹਦੀ ਹਉ ਵਰਗਾ ਨਹੀਂ, ਜਾਂ ਹਉ ਤੋਂ ਨਹੀਂ ਨਿਕਲਦਾ ਵੀ ਮੈਂ ਕਰ ਰਿਹਾ ਹਾਂ, ਮੇਰੇ ਕੀਤੇ ਬਿਨਾਂ ਨਹੀਂ ਹੋਣਾ ਇਹ ਕਰਮ। ਉਹ ਕਦੀ ਆਪਣੀ ਮੈਂ ਦੇ ਵਿੱਚ ਪਰੋ ਕੇ ਉਸ ਕਰਮ ਨੂੰ ਨਹੀਂ ਕਰਦਾ, ਉਹ ਸਦਾ ਆਪਣੀ ਮੈਂ ਤੋਂ ਪਾਰ ਹੋ ਕਰਕੇ ਉਹ ਕਰਮ ਕਰਦਾ। ਬਸ ਹੱਠੀ ਵਿੱਚ ਤੇ ਇਉਂ ਕਹਿ ਲਈਏ ਸਹਿਜ ਯੋਗ ਵਾਲੇ ਵਿੱਚ ਇੰਨਾ ਕੋਈ ਫਰਕ ਹੈ। ਗੁਰੂ ਨਾਨਕ ਨੇ ਹੱਠ ਯੋਗ ਨਹੀਂ ਦਿੱਤਾ, ਗੁਰੂ ਨਾਨਕ ਨੇ ਸਾਨੂੰ ਪ੍ਰੇਮ ਯੋਗ, ਸਹਿਜ ਯੋਗ ਦਿੱਤਾ ਹੈ ਕਿ ਆਹਿਸਤਾ ਆਹਿਸਤਾ ਉਹਦੇ ਪਿਆਰ ਵਿੱਚ, ਪ੍ਰੇਮ ਵਿੱਚ ਕਰਮ ਕਰਦਾ ਰਹੇ। ਜਿਹੜਾ ਕਰਮ ਤੇਰੇ ਅੰਦਰ ਨੂੰ ਰਸ ਦਿੰਦਾ ਹੋਵੇ ਉਹ ਕਰਮ ਸਹਿਜੇ ਸਹਿਜੇ ਕਰ, ਜਿਹੜਾ ਕਰਮ ਤੇਰੇ ਅੰਦਰ ਨੂੰ ਕਲਪਾਵੇ, ਦੁਖੀ ਕਰੇ, ਭਾਵੇਂ ਉਹ ਧਰਮ ਦਾ ਵੀ ਕਰਮ ਹੋਵੇ, ਉਹ ਕਰਮ ਕਰਨ ਤੋਂ ਗੁਰੇਜ਼ ਕਰ। ਕਿਉਂਕਿ ਦਾਤਾ ਜੀ ਕਹਿੰਦੇ ਉਹ ਪਰਮਾਤਮਾ ਕੀ ਹੈ? ਸੱਚਾ ਅਲੱਖ ਅਭੇਓ, ਉਹ ਸੱਚਾ ਹੈ, ਸੱਚੇ ਨੇ ਸੱਚ ਨਾਲ ਹੀ ਮਿਲਣਾ, ਸੱਚਾਈ ਨਾਲ ਹੀ ਮਿਲਣਾ, ਬਾਹਰ ਕੁਝ ਹੋਰ ਹੋਵੇ, ਅੰਦਰ ਕੁਝ ਹੋਵੇ, ਕਿਵੇਂ ਪ੍ਰਾਪਤ ਹੋਏਗਾ? ਅਲੱਖ ਹੈ, ਉਹਨੂੰ ਲੱਖ ਨਹੀਂ ਸਕਦਾ। ਅਭੇਓ, ਭੇਤ ਤੋਂ ਰਹਿਤ ਹੈ, ਉਹਦਾ ਭੇਤ ਨਹੀਂ ਪਾਇਆ ਜਾ ਸਕਦਾ। ਹੱਠ ਨਾ ਪਤੀਜੇ ਹੀ, ਪਤੀਜੀ ਦਾ ਅਰਥ ਹੁੰਦਾ ਵੀ ਉਹ ਪਸੀਜ ਜਾਏ ਕਿਸੇ ਬੰਦੇ ਨੂੰ, ਹੱਠ ਨਾਲ ਮਾਰਿਆ ਜਾਂਦਾ। ਕਈ ਹੱਠ ਬੜੇ ਪ੍ਰਮੁੱਖ ਮੰਨੇ ਜਾਂਦੇ ਨੇ, ਹੱਠ ਅੱਗੇ ਦੁਨੀਆ ਝੁਕਦੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਤਿੰਨ ਹੱਠ ਬੜੇ ਮੁੱਖ ਮੰਨੇ ਗਏ ਨੇ, ਚਾਰ। ਸਭ ਤੋਂ ਪਹਿਲਾਂ ਬੱਚੇ ਦਾ ਹੱਠ, ਬਾਲ ਹੱਠ। ਜਦੋਂ ਬੱਚਾ ਕੋਈ ਹੱਠ ਕਰ ਲਏ ਨਾ, ਜ਼ਿੱਦ ਕਰ ਲਏ,
ਉਹ ਵੀ ਆਪਣਾ ਆਪਾ ਮਨਾ ਲੈਂਦਾ। ਉਹਦੇ ਕੋਲ ਸ਼ਕਤੀ ਕੀ ਹੈ, ਰੋਣ ਦੀ, ਲਿਟਣ ਦੀ, ਉਹ ਕਈ ਕੁਝ ਕਰੇਗਾ। ਉਹ ਹੱਠ ਅੱਗੇ ਵੀ ਬੰਦਾ ਮੰਨ ਜਾਂਦਾ। ਬਾਲ ਹੱਠ ਬੜੀ ਵੱਡੀ ਚੀਜ਼ ਹੈ। ਵੱਡਿਆਂ ਵੱਡਿਆਂ ਨੂੰ, ਰਾਜਿਆਂ ਵਰਗਿਆਂ ਨੂੰ ਉਹਨਾਂ ਦੇ ਬਾਲ ਵਕਤ ਪਾ ਦਿੰਦੇ ਨੇ। ਸਾਰਾ ਕੁਝ ਹੋਵੇ ਤਾਂ ਵੀ ਜਿਹੜਾ ਹੈ ਉਹ ਵਕਤ ਪਾ ਦਿੰਦੇ ਨੇ। ਬੜੀਆਂ ਕਹਾਣੀਆਂ ਨੇ ਇਸ ਪ੍ਰਤੀ, ਸਮਾਂ ਇੰਨਾ ਨਹੀਂ। ਫਿਰ ਉਸ ਤੋਂ ਅਗਲਾ ਹੱਠ ਹੈ ਤ੍ਰਿਆ ਹੱਠ। ਔਰਤ ਦਾ ਹੱਠ ਵੀ ਬੜਾ ਵੱਡਾ ਹੱਠ ਮੰਨਿਆ ਗਿਆ। ਜਦੋਂ ਕਿਸੇ ਹੱਠ ਤੇ ਆ ਜਾਏ ਬਹੁਤ ਕੁਝ ਕਰਵਾ ਸਕਦੀ ਔਰਤ ਵੀ। ਤ੍ਰਿਆ ਹੱਠ ਬਹੁਤ ਵੱਡਾ ਹੱਠ ਹੈ, ਤਾਕਤ ਹੈ ਨਾ, ਸ਼ਕਤੀ ਹੈ। ਉਸ ਤੋਂ ਬਾਅਦ ਤੀਸਰਾ ਹੱਠ ਮੰਨਿਆ ਜਾਂਦਾ ਹੈ ਸਾਧੂ ਦਾ ਹੱਠ, ਫਕੀਰ ਦਾ ਹੱਠ ਵੀ ਜਦੋਂ ਆਪਣੇ ਕਿਸੇ ਹੱਠ ਤੇ ਆ ਜਾਏ ਉਹ ਹੱਠ ਵੀ ਬੜਾ ਵੱਡਾ ਹੈ। ਤੇ ਚੌਥਾ ਰਾਜ ਹੱਠ, ਜਦੋਂ ਕੋਈ ਰਾਜਾ ਜਿੱਦੀ ਹੋ ਜਾਏ, ਰਾਜਾ ਹੱਠੀ ਹੋ ਜਾਏ, ਉਹ ਵੀ ਦੁਨੀਆਂ ਤਬਾਹ ਕਰ ਦਿੰਦਾ। ਅਸੀਂ ਵੇਖਦੇ ਹੀ ਆ ਨਾ, ਇਹ ਹੱਠ ਬੜੇ ਨੇ। ਇਹਨਾਂ ਹੱਠਾਂ ਦੇ ਵਿੱਚ ਸੰਸਾਰ ਝੁੱਕ ਜਾਂਦਾ ਹੈ। ਪਰ ਗੁਰੂ ਸਾਹਿਬ ਕਹੇ ਨਾ ਵੀ ਮੈਂ, ਗੁਰਦੇਵ ਜੀ ਕਹਿੰਦੇ ਵੀ ਕੋਈ ਕਹੇ ਵੀ ਮੈਂ ਹੱਠ ਕਰਕੇ ਪਰਮਾਤਮਾ ਨੂੰ ਪਸੀਜ ਦੇਗਾ, ਪਰਮਾਤਮਾ ਭੁੱਲ ਜਾਏਗਾ, ਪਰਮਾਤਮਾ ਜਿਹੜਾ ਇਉਂ ਕਹਿ ਲਈਏ ਵੀ ਉਹ ਪਸੀਜ ਜਾਏਗਾ, ਪਰਮਾਤਮਾ ਦਾ ਦਿਲ ਪਿਘਲ ਜਾਏਗਾ। ਦਾਤਾ ਜੀ ਕਹਿੰਦੇ ਨਹੀਂ, ਹੱਠ ਨਾ ਪਤੀਜਈ, ਕੋਈ ਜੋ ਮਰਜ਼ੀ ਕਰੀ ਜਾਏ, ਨਾ ਤੂੰ ਆਵੈ ਬਸ ਬਹੁਤ ਘਿਨਾਵਣੇ, ਨਾ ਤੂੰ ਆਵੈ ਬਸ ਵੇਦ ਪੜਾਵਣੇ, ਨਾ ਤੂੰ ਆਵੈ ਬਸ ਤੀਰਥ ਨਹਾਈਐ, ਨਾ ਤੂੰ ਆਵੈ ਬਸ ਧਰਤੀ ਧਾਈਐ। ਰੱਬ ਨੂੰ ਪਤਾਉਣ ਦੇ ਕਿੰਨੇ ਬੰਦਾ ਯਤਨ ਕਰਦਾ ਹੈ। ਬਹੁਤ ਘਿਨਾਵਣੇ ਦਾ ਅਰਥ ਹੈ ਲਿਲਕਲੀਆਂ ਲੈਣੀਆਂ, ਬੜਾ ਤਰ੍ਹਾਂ ਦੇ ਤਰਲੇ ਲੈਣੇ। ਗੁਰਦੇਵ ਜੀ ਕਹਿੰਦੇ ਤਰਲਿਆਂ ਨਾਲ ਵੀ ਨਹੀਂ ਮੰਨਦਾ, ਤੀਰਥਾਂ ਰਦੇ ਰੱਟਣ ਨਾਲ ਵੀ ਨਹੀਂ ਮੰਨਦਾ, ਗਿਆਨ ਨਾਲ ਵੀ ਨਹੀਂ ਮੰਨਦਾ, ਧਿਆਨ ਨਾਲ ਵੀ ਨਹੀਂ ਮੰਨਦਾ। ਦਤਾਰ ਜੀ ਨੇ ਗੱਲ ਨਿਬੇੜ ਦਿੱਤੀ, ਸਭ ਕੋ ਤੇਰਾ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ ਬਸ, ਤੂੰ ਭਗਤ ਦੇ ਵਸ ਹੈ। ਕਿਉਂਕਿ ਭਗਤ ਕੋਲ ਕਿਹੜਾ ਹੱਠ ਹੈ, ਉਹਦੇ ਕੋਲ ਪ੍ਰੇਮ ਹੈ। ਪ੍ਰੇਮ ਉਹ ਹੱਠ ਹੈ ਜਿਹੜਾ ਸਾਰੇ ਹੱਠਾਂ ਤੋਂ ਉੱਪਰ ਹੈ। ਉਹਦੇ ਵਿੱਚ ਹੱਠ ਵਿਖਾਉਣਾ ਨਹੀਂ ਪੈਂਦਾ, ਉਹ ਬਸ ਆਪਣੇ ਆਪ ਹੀ ਪ੍ਰੇਮ ਦੀ ਖਿੱਚੀ ਐਸੀ ਹੈ, ਰੱਬ ਉਹਦੇ ਵੱਲ ਖਿੱਚਿਆ ਆਉਂਦਾ ਹੈ। ਕੁੱਲ ਕਾਇਨਾਤ ਉਹਦੇ ਵੱਲ ਭਾਵੇਂ ਖਿੱਚੀ ਜਾਵੇ, ਪਰ ਪਰਮਾਤਮਾ ਆਪਣੇ ਭਗਤ ਦੇ ਘਰ ਵੱਲ ਖਿੱਚਿਆ ਜਾਂਦਾ, ਕਿਉਂਕਿ ਉਹਦਾ ਪ੍ਰੇਮ ਉਹਨੂੰ ਖਿੱਚ ਪਾਉਂਦਾ। ਉਹਨੂੰ ਦੁਨੀਆਂ ਦੀ ਕੋਈ ਚੀਜ਼ ਨਹੀਂ ਖਿੱਚ ਸਕਦੀ, ਕੋਈ ਵੀ ਚੀਜ਼, ਨਾ ਧਨ, ਨਾ ਪਦਾਰਥ, ਨਾ ਸ਼ਕਤੀਆਂ, ਨਾ ਗਿਆਨ ਧਿਆਨ ਉਹਨੂੰ ਖਿੱਚ ਸਕਦਾ। ਤਾਂ ਇੱਕ ਪ੍ਰੇਮ, ਭਗਤ ਨਾਮਦੇਵ ਜੀ ਨੇ ਆਖਿਆ ਨਾ, ਜਦੋਂ ਉਹਨਾਂ ਦੀ ਛੰਨ ਬਣੀ, ਪਾੜ ਪੜੋਸਨ ਪੁੱਛ ਲੈ ਨਾਮਾ, ਕਹ ਪੈ ਛਾਣ ਛੁਆਈ ਹੋ, ਤੋ ਪੈ ਦੁਗਣੀ ਮਜ਼ਦੂਰੀ ਦੇ ਹੋ। ਧੰਨ ਵਾਲਾ ਕਹਿ ਦਿੰਦਾ ਨਾ ਕਿ ਮੈਨੂੰ ਦੱਸ ਰੱਬ ਕਿਵੇਂ ਮਿਲੇਗਾ, ਮੈਂ ਦੁਗਣੀ ਮਜ਼ਦੂਰੀ ਦੇ ਦੇਣਾ, ਤੇਰੇ ਤੋਂ ਵੱਧ ਕੰਮ ਧੰਨ ਦੇ ਦੇਣਾ। ਤੋ ਪੈ ਦੁਗਣੀ ਮਜ਼ਦੂਰੀ ਦੇ ਹੋ, ਮੋਕੋ ਬੇਟੀ ਦੇ ਹੋ ਬਤਾਈ ਹੋ। ਬੇਟੀ ਦਾ ਅਰਥ ਹੈ ਉਹ ਜਿਹਨੇ ਤੇਰੀ ਛੰਨ ਬਣਾਈ ਹੈ। ਹੁਣ ਉਹਨਾਂ ਵਿੱਚ ਤੇ ਸਾਰਿਆਂ ਵਿੱਚ ਹੀ ਰੱਬ ਵੇਖਦੇ ਸਨ ਭਗਤ ਨਾਮਦੇਵ ਜੀ। ਤੇ ਕੀ ਕਿਹਾ, ਰੀ ਬਾਈ ਬੇਟੀ ਦੇਣ ਨਾ ਜਾਈ। ਕਹਿੰਦੇ ਇਸ ਤਰ੍ਹਾਂ ਨਹੀਂ ਆਉਂਦਾ, ਹਰ ਘਰ ਵਿੱਚ ਨਹੀਂ ਆਉਂਦਾ। ਬੇਟੀ ਪ੍ਰੀਤ ਮਜ਼ੂਰੀ ਮੰਗੈ, ਜੇ ਕੋ ਛਾਣ ਛੁਆਵੈ ਹੋ, ਲੋਕ ਕੁਟੰਬ ਸਭੂ ਤੇ ਤੋੜੈ, ਤੂੰ ਆਪਣ ਬੇਟੀ ਆਵੈ। ਉਹ ਕਹਿੰਦੇ ਤੈਨੂੰ ਬੁਲਾਉਣਾ ਨਹੀਂ ਪੈਣਾ, ਬਸ ਤੂੰ ਉਹਦੇ ਨਾਲ ਪ੍ਰੀਤ ਪਾ। ਉਹਦੀ ਮਜ਼ਦੂਰੀ ਹੀ ਪ੍ਰੀਤ ਦੀ ਹੈ, ਉਹ ਪ੍ਰੀਤ ਦੇ ਬੱਝਿਆ ਹੋਇਆ ਮਜ਼ਦੂਰੀ ਕਰਦਾ। ਦੁਨੀਆਂ ਦਾ ਦੇ ਅੰਦਰ ਭਗਤ ਦਾ ਮਜ਼ਦੂਰ ਬਣ ਜਾਂਦਾ ਹੈ ਰੱਬ। ਵੇਖੋ ਗੁਰੂ ਸਾਹਿਬ ਨੇ ਕਿੱਡੀ ਕਿਰਪਾ ਕੀਤੀ। ਕਹਿੰਦੇ ਜਹ ਜਹ ਕਾਜ ਕਿਰਤ ਸੇਵਕੀ, ਤਹਾਂ ਤਹਾਂ ਉੱਠ ਧਾਵੈ। ਭੱਜ ਕੇ ਜਾਂਦਾ, ਜਿਵੇਂ ਕਿਸੇ ਦਾ ਮਾਲਕ, ਕਿਸੇ ਦਾ ਖਸਮ ਕਿਸੇ ਮੁਸੀਬਤ ਵਿੱਚ ਹੋਵੇ ਤੇ ਦਾਸ ਭੱਜ ਕੇ ਜਾਂਦਾ ਨਾ। ਕਹਿੰਦੇ ਕਿਸੇ ਦਾ ਰੱਬ ਦੇ ਪਿਆਰੇ ਦਾ ਭਗਤ ਕਿਸੇ ਸੰਕਟ ਵਿੱਚ ਹੋਵੇ, ਤਹਾਂ ਤਹਾਂ ਉੱਠ ਧਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੇ, ਆਪਣੇ ਸੇਵਕ ਨੂੰ ਸੇਵਕ ਬਣ ਕੇ ਵਿਖਾਉਂਦਾ ਕਿ ਮੈਂ ਤੇਰਾ ਸੇਵਕ ਹਾਂ, ਤੂੰ ਮੇਰਾ ਸੇਵਕ ਨਹੀਂ, ਜਦੋਂ ਪ੍ਰੀਤ ਐਸੀ ਬਣ ਜਾਏ। ਸੋ ਦਾਤਾ ਜੀ ਕਹਿੰਦੇ ਹੱਠ ਨਾਲ ਨਹੀਂ ਉਹਨੇ ਮੰਨਣਾ। ਫਿਰ ਦੂਜਾ ਯਤਨ ਕੀ ਕੀਤਾ ਜਾਏ, ਗੁਰਦੇਵ ਜੀ ਕਹਿੰਦੇ ਇੱਕ ਗਾਵ ਹੈ ਰਾਗ ਪਰੀਆਂ, ਰਾਗ ਨਾ ਭਿੱਜੇ। ਕਹਿੰਦੇ ਫਿਰ ਰਾਗ ਨਾਲ ਭਿੱਜ ਸਕਦਾ ਹੈ, ਭਿੱਜ ਦਾ ਅਰਥ ਹੈ ਕੋਈ ਪਸੀਜ ਜਾਣਾ, ਪਰੀਆਂ ਦਾ ਅਰਥ ਹੈ ਰਾਗਣੀਆਂ ਸਮੇਤ। ਕਈ ਤਰੀਕਿਆਂ ਦੇ ਨਾਲ ਰਾਗ ਨੂੰ ਗਾ ਕੇ ਕੀ ਰੱਬ ਮਿਲ ਸਕਦਾ ਹੈ। ਰਾਗ ਵਿੱਚ ਬਾਣੀ ਵੀ ਆਪਾਂ ਗਾਉਂਦੇ ਹਾਂ, ਪਰ ਗੁਰੂ ਸਾਹਿਬ ਜੀ ਨੇ ਜਿਹੜਾ ਸਾਨੂੰ ਸਿਧਾਂਤ ਦਿੱਤਾ ਨਾ, ਦਾਤਾਰ ਜੀ ਨੇ ਬਾਣੀ ਵਿੱਚ ਰਾਗ ਦੀ ਮਹਾਨਤਾ ਬੜੀ ਦਿੱਤੀ ਹੈ, ਪਰ ਨਾਲ ਇਹ ਕਹਿ ਦਿੱਤਾ ਰਾਗ ਹੈ ਨਾਦ ਹੈ ਬਾਹਰਾ। ਕਹਿਣ ਲੱਗੇ ਰਾਗ ਹੈ ਨਾਦ ਹੈ ਬਾਹਰਾ, ਉਹ ਰਾਗ ਤੇ ਨਾਦ ਤੋਂ ਬਾਹਰ ਹੈ। ਇੱਕ ਰਾਗ ਹੈ, ਇੱਕ ਨਾਦ ਹੈ। ਰਾਗ ਸ਼ਬਦ ਨੂੰ ਗਾਣਾ ਹੈ, ਨਾਦ ਅਰਥ ਹੈ ਸੰਖ ਵਜਾਣਾ, ਕੋਈ ਬਾਂਸੁਰੀ ਵਜਾਣੀ ਕਿਸੇ ਤਰ੍ਹਾਂ ਨਾਲ, ਜਿਵੇਂ ਆਪਾਂ ਸ਼ਬਦ ਪੜ੍ਹਦੇ ਹਾਂ ਕੋਈ ਗਾਵੈ ਰਾਗੀ ਨਾਦੀ ਬੇਦੀ। ਇਹਦੇ ਚ ਤਿੰਨੇ ਗੱਲਾਂ ਆ ਗਈਆਂ। ਰਾਗੀ ਦਾ ਅਰਥ ਹੈ ਜਿਹਨੂੰ ਰਾਗ ਦੀ ਸਿੱਖਿਆ ਹੈ,
ਨਾਦੀ ਦਾ ਅਰਥ ਹੈ ਜਿਹਨੂੰ ਨਾਦ ਦੀ ਗੁਣ ਹੈ ਕਿ ਉਹ ਕਿਸੇ ਤਰ੍ਹਾਂ ਦਾ ਨਾਦ ਵਜਾ ਕੇ ਆਪਣੇ ਵਾਹਿਗੁਰੂ ਨੂੰ ਖੁਸ਼ ਕਰਨਾ ਚਾਹੇ। ਬੇਦੀ ਦਾ ਅਰਥ ਹੈ ਕਿਸੇ ਕੋਲ ਗਿਆਨ ਦੀਆਂ ਗੱਲਾਂ ਨੂੰ ਗਿਆਨ ਕਰਨਾ ਚਾਹੇ। ਪਰ ਦਾਤਾ ਜੀ ਕਹਿੰਦੇ ਤਿੰਨੇ ਗੱਲਾਂ ਨਾਲ ਰੱਬ ਨਹੀਂ ਪਸੀਜਤਾ, ਕਿਉਂ? ਕੋਈ ਗਾਵੈ ਰਾਗੀ ਨਾਦੀ ਭੇ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿਨ੍ਹਾਂ ਅੰਦਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ। ਗੁਰੂ ਸਾਹਿਬ ਨੇ ਕਿਹਾ ਤੇ ਰੁਦਨ ਕਰਦਾ ਜੇ ਅੰਦਰ ਕਪਟ ਹੈ। ਰਾਗ ਨਾਦ ਸਭ ਸੱਚ ਹੈ, ਕੀਮਤ ਕਹੀ ਨਾ ਜਾਏ। ਇਹ ਵੀ ਬਚਨ ਕੀਤੇ ਵੀ ਸੱਚ ਹੈ, ਰਾਗ ਨਾਦ ਵਿੱਚ ਉਹ ਸੱਚੇ ਨੂੰ ਗਾਇਆ ਜਾ ਸਕਦਾ ਹੈ, ਪਰ ਰਾਗ ਕਰਨਾ ਕਦੋਂ ਹੈ, ਕਿਹੜੇ ਰਾਗ ਵਿੱਚ ਰੱਬ ਮਿਲਦਾ? ਬਿਲਾਵਲ ਤਬ ਹੀ ਕੀਜੀਐ ਜਬ ਮੁਖ ਜਪੀਐ ਨਾਮ। ਬਿਲਾਵਲ ਰਾਗ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਿਲਾਵਲ ਦੀ ਵਾਰ ਵਿੱਚ ਬਚਨ ਕੀਤਾ। ਬਿਲਾਵਲ ਤਬ ਹੀ ਕੀਜੀਐ, ਬਿਲਾਵਲ ਦਾ ਅਰਥ ਖੁਸ਼ੀ ਵੀ ਹੈ, ਆਨੰਦ ਵੀ ਹੈ, ਤੇ ਇੱਥੇ ਰਾਗ ਹੈ। ਕਹਿੰਦੇ ਬਿਲਾਵਲ ਤਬ ਹੀ ਕੀਜੀਐ, ਸਮਝੀ ਤੂੰ ਉਦਨ ਹੀ ਰਾਗੀ ਬਣਿਆ, ਉਦਨ ਹੀ ਤੇਰਾ ਬਿਲਾਵਲ ਪ੍ਰਵਾਨ ਹੈ। ਜਬ ਮੁਖ ਹੋਵੇ ਨਾਮ, ਜਦੋਂ ਤੇਰੇ ਮੁਖ ਵਿੱਚ ਵਾਹਿਗੁਰੂ ਪਰਮਾਤਮਾ ਦਾ ਨਾਮ ਹੈ, ਤੇ ਪਰਮਾਤਮਾ ਦਾ ਜੇ ਨਾਮ ਹੋਏਗਾ ਫਿਰ ਉਹ ਤੇਰਾ ਗਾਵਿਆ ਹੋਇਆ ਪ੍ਰਵਾਨ ਹੈ। ਜੇ ਰਾਗ ਨਾਦ ਹੈ ਤੇਰੇ ਪਾਸ ਪਰ ਉਹ ਪਰਮਾਤਮਾ ਦਾ ਨਾਮ ਨਹੀਂ, ਫਿਰ ਦਤਾਰ ਜੀ ਕਹਿਣਗੇ ਰਾਗ ਨਾਦ ਨਾਲ ਉਹਨੂੰ ਬੁੱਝਿਆ ਨਹੀਂ ਜਾ ਸਕਦਾ। ਮਲਾਰ ਸੀਤਲ ਰਾਗ ਹੈ, ਰਾਗ ਬੜਾ ਪਿਆਰਾ ਹੈ, ਮਲਾਰ ਮਲਾਰ ਦੀ ਹੀ ਵਾਰ ਚੱਲਦੀ ਪਈ, ਪਰ ਦਤਾਰ ਜੀ ਕਹਿੰਦੇ ਤਾਂ ਹਰੀ ਦਾ ਨਾਮ ਧਿਆ ਕੇ ਤੂੰ ਸ਼ਾਂਤ ਹੋ ਸਕਦਾ। ਰਾਗ ਨਾਦ ਦੇ ਵਿੱਚ ਵੀ ਉਹਨੂੰ ਪਾਇਆ ਜਾ ਸਕਦਾ। ਅਸੀਂ ਤਾਂ ਗੁਰੂ ਸਾਹਿਬ ਜੀ ਦੀ ਸਿੱਖਿਆ ਲਈਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਆਪਾਂ ਪੜ੍ਹਦੇ ਹਾਂ, ਅਸੀਂ ਕਹਿੰਦੇ ਹਾਂ ਰਾਗ ਪ੍ਰਧਾਨ ਬਾਣੀ ਹੈ, ਰਾਗ ਦੀ ਬੜੀ ਮਹੰਤਤਾ ਹੈ, ਪਰ ਗੁਰੂ ਸਾਹਿਬ ਜੀ ਨੇ ਕੋਈ ਵੀ ਭੁਲੇਖਾ ਨਹੀਂ ਛੱਡਿਆ ਕਿ ਕੋਈ ਰਾਗੀ ਇਹ ਹਉਮੈ ਕਰ ਲਏ ਰਾਗ ਦਾ ਗਿਆਤਾ ਵੀ ਮੈਂ ਰਾਗ ਤੋਂ ਬਿਨਾਂ ਰੱਬ ਮਿਲ ਹੀ ਨਹੀਂ ਸਕਦਾ। ਗੁਰੂ ਸਾਹਿਬ ਜੀ ਨੇ ਸਭ ਤੋਂ ਆਰੰਭਕ ਬਾਣੀ ਵੀ ਰਾਗ ਮੁਕਤ ਰੱਖੀ ਹੈ ਤੇ ਸਭ ਤੋਂ ਅਖੀਰਲੀ ਬਾਣੀ ਵੀ ਰਾਗ ਮੁਕਤ ਰੱਖੀ ਹੈ, ਵਿੱਚ ਰਾਗ ਰੱਖੇ ਨੇ। ਇਹ ਗੁਰੂ ਸਾਹਿਬ ਜੀ ਦੀ ਦਤਾਰ ਪਿਤਾ ਮਹਾਰਾਜ ਜੀ ਦੀ ਜਿਹੜੀ ਸੰਵਾਦਨਾ ਪੰਚਮ ਪਾਤਸ਼ਾਹ ਜੀ ਨੇ ਕੀਤੀ ਹੈ ਨਾ, ਇਹਦਾ ਮਤਲਬ ਬਹੁਤ ਹੀ ਬਾਣੀ ਰਾਗਬੱਧ ਹੈ, ਪਰ ਆਰੰਭ ਤੇ ਅੰਤ ਰਾਗ ਮੁਕਤ ਹੈ। ਇਹਦਾ ਭਾਵ ਹੀ ਹੈ, ਗੁਰਦੇਵ ਜੀ ਇਹ ਸਿੱਖਿਆ ਦੇ ਰਹੇ ਨੇ, ਇਹ ਸਿਖਾ ਰਹੇ ਨੇ ਕਿ ਪਰਮਾਤਮਾ ਦੀ ਬਾਣੀ ਨੂੰ ਰਾਗ ਵਿੱਚ ਨਾਦ ਵਿੱਚ ਗਾਏਗਾ ਤੇ ਬੜਾ ਤੈਨੂੰ ਰਸ ਮਿਲੇਗਾ, ਪਰ ਯਾਦ ਰੱਖੀ ਉਹ ਰਾਗ ਤੇ ਨਾਦ ਤੋਂ ਬਾਹਰਾ ਹੈ, ਉਹ ਤੇਰੇ ਰਾਗ ਦੀ ਹੋਂ ਵਿੱਚ ਨਹੀਂ ਆ ਸਕਦਾ, ਤੇਰੇ ਨਾਦ ਦੀ ਹੰਗਤਾ ਵਿੱਚ ਨਹੀਂ ਆ ਸਕਦਾ। ਉਹਨੂੰ ਪ੍ਰੇਮ ਵਿੱਚ ਗਾਏਗਾ ਤੇ ਬਿਨਾਂ ਰਾਗ ਤੋਂ ਵੀ ਮਿਲ ਜਾਏਗਾ, ਉਹਨੂੰ ਪ੍ਰੇਮ ਵਿੱਚ ਗਾਏਗਾ ਤੇ ਬਿਨਾਂ ਤੈਨੂੰ ਕਿਸੇ ਨਾਦ ਦੀ ਬਹੁਤੇ ਗਲੇ ਦੀ ਵੀ ਲੋੜ ਨਹੀਂ, ਤੈਨੂੰ ਮਿਲ ਜਾਏਗਾ। ਪਰ ਜੇ ਤੇਰੇ ਕੋਲ ਰਾਗ ਨਾਦ ਹੈ ਫਿਰ ਦਤਾਰ ਪਿਤਾ ਮਹਾਰਾਜ ਜੀ ਕਹਿਣਗੇ ਹਉਮੈ ਦਾ ਕਰਮ ਤੂੰ ਜੇ ਕਰ ਰਿਹਾ ਤਾਂ ਇਸ ਰਾਗ ਨਾਦ ਦੀ ਹੋਂ ਵਿੱਚ ਵੱਜ ਕੇ ਭਾਵੇਂ ਉੱਚਾ ਕੂਕੀ ਜਾਈ, ਉਹ ਪਰਿਪੂਰਨ ਪਰਮਾਤਮਾ ਕਦੇ ਨਹੀਂ ਭਿੱਜੇਗਾ। ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਇੱਕ ਗਾਵੈ ਰਾਗ ਪਰੀਆਂ, ਇੱਕ ਦਾ ਅਰਥ ਹੈ ਬਹੁਤੇ ਰਾਗਾਂ ਨੂੰ ਗਾਉਂਦੇ ਨੇ, ਰਾਗਣੀਆਂ ਨੂੰ ਗਾਉਂਦੇ ਨੇ। ਧਨਾਸਰੀ ਧਨਵੰਤੀ ਜਾਣੀ ਹੈ, ਗੁਰੂ ਸਾਹਿਬ ਨੇ ਧਨਾਸਰੀ ਵੀ ਰਾਗਣੀ ਹੈ, ਸੋਰਠ ਵੀ ਰਾਗਣੀ ਹੈ, ਪਰ ਰਾਗਾਂ ਵਿੱਚ ਲਿਖਿਆ ਗੁਰਦੇਵ ਜੀ ਨੇ ਰਾਗ ਨਾ ਭਿੱਜਈ, ਪਰਮਾਤਮਾ ਨਹੀਂ ਭਿੱਜਦਾ, ਨਹੀਂ ਪਸੀਜਦਾ। ਫਿਰ ਇੱਕ ਨੱਚ ਨੱਚ ਪੂਰ ਹੈ ਤਾਲ, ਭਗਤ ਨਾ ਕੀਜੇ ਬੜੇ ਨੱਚ ਕੇ ਰਾਸ ਧਾਰੀਏ, ਉਹ ਰਾਸ ਪਾਉਂਦੇ ਨੇ, ਨੱਚਦੇ ਨੇ, ਨਿਰਤ ਕਰਦੇ ਨੇ, ਗਿੜਮਿੜ ਪੂਰੇ ਤਾਲ। ਰੋਜ਼ ਆਪਾਂ ਸਾਕੀ ਵਾਰ ਵਿੱਚ ਪੜ੍ਹਦੇ ਹਾਂ, ਦਤਾਰ ਪਿਤਾ ਜੀ ਰਾਸ ਧਾਰੀਆਂ ਦੀ ਗੱਲ ਕਰਦੇ ਨੇ, ਕਹਿੰਦੇ ਇਹਦੇ ਉੱਤੇ ਫਿਰ ਲਾਟੂ ਮਾਧਾਣੀਆਂ ਅਨਗਾਹਾ ਪੰਖੀ ਪਾਉਂਦਿਆਂ ਲੈਣ ਨਾ ਸਾਹ। ਕਹਿੰਦੇ ਜੇ ਆਪਣੇ ਆਪ ਨੂੰ ਇਸ ਤਰ੍ਹਾਂ ਘੁਮਾ ਘੁਮਾ ਕੇ ਤਾੜੀਆਂ ਮਾਰ ਮਾਰ ਕੇ ਜੇ ਕੋਈ ਕਹੇ ਭਗਤੀ ਹੁੰਦੀ ਹੈ ਤਾਂ ਫਿਰ ਤਾਂ ਲਾਟੂ ਘੁੰਮਦੇ ਨੇ ਖੇਡਾਂ ਵਾਲੇ, ਮਾਧਾਣੀਆਂ ਘੁੰਮਦੀਆਂ ਦੁੱਧ ਦੇ ਵਿੱਚ, ਪੰਖੀ ਪਾਉਂਦੇ ਨੇ, ਸਾਰਾ ਬ੍ਰਹਿਮੰਡ ਪਾਉਂਦਾ ਹੈ। ਕਹਿੰਦੇ ਫਿਰ ਤੇ ਸਾਰਿਆਂ ਨੂੰ ਰੱਬ ਮਿਲ ਜਾਏ, ਭਾਉਣ ਨਾਲ ਰੱਬ ਨਹੀਂ ਮਿਲਦਾ, ਰੱਬ ਪ੍ਰੇਮ ਨਾਲ ਮਿਲਦਾ ਹੈ। ਪ੍ਰੇਮ ਤੋਂ ਹੀਣਾ ਭਾਉਣ ਚੱਕਰ ਹੀ ਦੇ ਸਕਦਾ, ਹੋਰ ਕੁਝ ਨਹੀਂ। ਦਾਤਾ ਜੀ ਕਹਿੰਦੇ ਨੱਚਣ ਕੁੱਦਣ ਮਨ ਕਾ ਚਾਓ, ਇਹ ਮਨ ਪ੍ਰਚਾਵੇ ਦੇ ਸਾਧਨ ਨੇ। ਅੱਜ ਕੱਲ ਰੱਬ ਦੇ ਨਾਂ ਤੇ ਬੜਾ ਕੁਛ ਐਸਾ ਚੱਲ ਰਿਹਾ, ਬਹੁਤ ਥਾਵਾਂ ਤੇ ਜਿਹੜੀਆਂ ਇਹ ਰਾਸ ਪਾਈਆਂ ਜਾਂਦੀਆਂ ਨੇ, ਇਹ ਪ੍ਰਚਾਵੇ ਨੇ। ਉਹਨਾਂ ਰਾਸਾਂ ਦੇ ਪਿੱਛੇ ਵਰਤ ਕੇ, ਰਾਸਾਂ ਵਰਤ ਕੇ ਆਪਣਾ ਧਰਮ ਦਾ ਮਖੌਟਾ, ਤੇ ਉਹਨਾਂ ਦੇ ਪਿੱਛੇ ਜੋ ਵਿਕਾਰ ਆਪਣਾ ਵਿਕਾਰ ਭੋਗੇ ਜਾਂਦੇ ਨੂੰ, ਕਿਸੇ ਤੋਂ ਲੁਕੇ ਛੁਪੇ ਨਹੀਂ। ਬੰਦਾ ਬੁਰੇ ਕਰਮ ਵੀ ਧਰਮ ਦੀ ਆੜ ਲੈ ਕੇ ਕਰਦਾ ਵੀ ਮੈਂ ਮਾੜੇ ਕਰਮਾਂ ਦੀ ਆਪਣੀ ਪੂਰਤੀ ਵੀ ਕਰ ਲਾਂ, ਮਨ ਦੇ ਭੋਗ ਵੀ ਭੋਗ ਲਵਾਂ, ਤੇ ਧਰਮ ਦਾ ਮੇਰਾ ਜਿਹੜਾ ਚਿਹਰਾ ਮੂਹਰਾ ਹੈ, ਧਰਮ ਦਾ ਮੇਰਾ ਜਿਹੜਾ ਪਹਿਰਾਵਾ ਹੈ ਉਹ ਵੀ ਬਣਿਆ ਰਹੇ, ਮੈਂ ਧਰਮੀ ਵੀ ਬਣਿਆ ਰਵਾਂ। ਇਸ ਕਰਕੇ ਲੋਕ ਐਸੇ ਧਰਮ ਨੂੰ ਅੱਜ ਬੜਾ ਪਸੰਦ ਕਰਦੇ ਨੇ।
ਐਸੇ ਥਾਵਾਂ ਤੇ ਭੀੜਾਂ ਵੀ ਬੜੀਆਂ ਹੁੰਦੀਆਂ ਨੇ, ਬੜੇ ਰਾਸ ਵਾਲੇ ਆ ਜਾਂਦੇ ਨੇ, ਪਰ ਦਾਤਾ ਜੀ ਕਹਿੰਦੇ ਨਹੀਂ, ਭਗਤ ਨਾ ਕੀਜੇ ਹੀ ਐਵੇਂ ਭਗਤ ਨਹੀਂ ਹੁੰਦੀ। ਇੱਕ ਅੰਨ ਨਾ ਖਾਹੇ ਮੂਰਖ ਰੱਬ ਦੇ ਨਾਂ ਤੇ, ਇਹ ਨਹੀਂ ਵੀ ਅੰਨ ਬਹੁਤਾ ਖਾਣਾ, ਜਿਹੜਾ ਪਰਮਾਤਮਾ ਦੇ ਨਾਂ ਤੇ ਹੱਠ ਕਰਕੇ ਅੰਨ ਤਿਆਗਦਾ ਹੈ, ਗੁਰੂ ਸਾਹਿਬ ਕਹਿੰਦੇ ਉਹ ਮੂਰਖ ਹੀ ਹੈ। ਕਿ ਰੱਬ ਦਾ ਅੰਨ ਦੇ ਨਾਲ ਕੋਈ ਸੰਬੰਧ ਨਹੀਂ, ਅੰਨ ਦਾ ਤੇ ਸਾਡੇ ਸਰੀਰ ਨਾਲ ਸੰਬੰਧ ਹੈ। ਜੇ ਅੰਨ ਤਿਆਗ ਕੇ ਅਸੀਂ ਸਰੀਰ ਨੂੰ ਦੁੱਖ ਦਈਏ ਤੇ ਸੋਚੀਏ ਕਿ ਰੱਬ ਮਿਲ ਜਾਏਗਾ ਇਸ ਤਰ੍ਹਾਂ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਮੂਰਖ ਆਖਿਆ ਹੈ ਕਿ ਉਹ ਇਨਸਾਨ ਮੂਰਖ ਹੈ ਜਿਹੜਾ ਅੰਨ ਨੂੰ ਵੱਡਾ ਸਮਝਦਾ ਪਿਆ। ਅੰਨ ਕਰਕੇ ਕਹੇ ਵੀ ਮੈਂ ਕੋਈ ਵਰਤ ਰੱਖ ਲਵਾਂ, ਸਰੀਰਕ ਸਵਸਥਾ ਵਾਸਤੇ ਤੁਸੀਂ ਘੱਟ ਖਾਓ ਨਾ ਖਾਓ ਵੱਖਰੀ ਗੱਲ ਹੈ, ਪਰ ਇਹਨੂੰ ਧਰਮ ਦਾ ਜਾਂ ਰੱਬ ਦੇ ਨਾਮ ਨਾਲ ਜੋੜਨਾ, ਇਹ ਦਤਾਰ ਪਿਤਾ ਜੀ ਨੇ ਕਿਹਾ ਅਗਿਆਨਤਾ ਹੈ, ਮੂਰਖਤਾ ਹੈ। ਇੱਕ ਅੰਨ ਨਾ ਖਾਹੇ ਮੂਰਖ, ਤਿੰਨਾ ਕਿਆ ਕੀਜੇ, ਕਹਿੰਦੇ ਉਹਨਾਂ ਨੂੰ ਕੀ ਆਖੀਏ ਜਿਹੜੇ ਵਰਤ ਰੱਖ ਕੇ ਬੈਠੇ ਨੇ, ਤੇ ਵਰਤ ਰੱਖ ਕੇ ਦਤਾਰ ਪਿਤਾ ਜੀ ਨੇ ਤਾਂ ਬੜੇ ਕਰੜੇ ਸ਼ਬਦ ਵਰਤੇ। ਅਹੋਈ ਰੱਖ ਹੈ ਨਾਰ, ਅਹੋਈ ਵੀ ਇੱਕ ਵਰਤ ਹੈ, ਗਦ ਹੀ ਹੋਏ ਕਾ ਔਤਰੈ ਭਾਰ ਸਹਿ ਮਨਚਾਰ। ਗੁਰੂ ਸਾਹਿਬ ਜੀ ਨੇ ਉਹਨਾਂ ਲਈ ਬੜੇ ਕਰੜੇ ਸ਼ਬਦ ਵਰਤਦੇ ਨੇ ਵੀ ਧਰਮ ਦੇ ਨਾਂ ਤੇ ਵਰਤ ਰੱਖਣਾ ਤੇ ਫਿਰ ਧਰਮੀ ਆਪਣੇ ਆਪ ਨੂੰ ਆਖਵਾਉਣਾ, ਥੋੜਾ ਖਾਣਾ ਧਰਮੀ ਦਾ ਕਰਮ ਹੈ, ਥੋੜਾ ਬੋਲਣਾ ਧਰਮੀ ਦਾ ਕਰਮ ਹੈ, ਪਰ ਇਹਨਾਂ ਚੀਜ਼ਾਂ ਵਿੱਚ ਪੈ ਕੇ ਆਖਣਾ ਵੀ ਮੈਂ ਧਰਮੀ ਹਾਂ, ਉਹਨਾਂ ਨੂੰ ਸਤਿਗੁਰਾਂ ਨੇ ਮੂਰਖ ਕਿਹਾ। ਤ੍ਰਿਸ਼ਨਾ ਹੋਈ ਬਹੁਤ, ਕਿਵੇਂ ਨਾ ਤੀਜਾ ਹੀ, ਅੰਦਰ ਤਾਂ ਇੰਨੀ ਤ੍ਰਿਸ਼ਨਾ ਹੁੰਦੀ ਹੈ, ਕਿਵੇਂ ਉਹ ਧੀਰਜ ਉਹਨਾਂ ਨੂੰ ਮਿਲ ਸਕਦੇ, ਇਹਨਾਂ ਕਰਮਾਂ ਨਾਲ ਧੀਰਜ ਨਹੀਂ ਮਿਲਦਾ। ਕਰਮ ਵੱਧ ਹੈ ਕਿ ਲੋ ਖੱਪ ਮਰੀ ਜਈ, ਏਡੇ ਏਡੇ ਵੱਡੇ ਕਰਮੀ ਬੰਦਾ ਕੋਈ ਬਣ ਜਾਏ ਵੀ ਸਾਰੀ ਧਰਤੀ ਤੇ ਉਹਨਾਂ ਦਾ ਕੰਮ ਚੱਲਦਾ ਹੋਵੇ, ਫਿਰ ਵੀ ਖੱਪ ਮਰੀ ਜਈ, ਖੱਪ ਖੱਪ ਕੇ ਮਰਦੇ ਨੇ, ਤ੍ਰਿਪਤੀ ਨਹੀਂ ਆਉਂਦੀ, ਤ੍ਰਿਸ਼ਨਾ ਨਹੀਂ ਆਉਂਦੀ। ਦੁਨੀਆਂ ਦੇ ਸਾਰੇ ਕੋਨਿਆਂ ਤੇ ਬੰਦਾ ਆਪਣਾ ਕਰਮ ਚਲਾਵੇ, ਆਪਣਾ ਬਿਜ਼ਨਸ ਚਲਾਵੇ, ਹਰ ਦੇਸ਼ ਵਿੱਚ ਉਹਦਾ ਕੰਮ ਚੱਲਦਾ ਹੋਵੇ। ਗੁਰੂ ਸਾਹਿਬ ਕਹਿੰਦੇ ਹਰ ਥਾਂ ਤੇ ਕਰਮ ਵਧੇ, ਤੇਰੇ ਕਰਮ ਵੱਧ ਜਾਣ, ਤੇਰਾ ਧੰਦਾ ਵੱਧ ਜਾਏ, ਕੇ ਲੋ ਸਾਰੀ ਧਰਤੀ ਤੇ ਹਰ ਕੋਨੇ ਤੇ ਤੇਰੀ ਬ੍ਰਾਂਚ ਹੋਵੇ। ਪਰ ਦਾਤਾ ਜੀ ਕਹਿੰਦੇ ਖੱਪ ਮਰੀ ਜਈ, ਤ੍ਰਿਪਤੀ ਫਿਰ ਵੀ ਨਹੀਂ ਆਉਣੀ ਬੰਦੇ ਆ, ਖੱਪ ਖੱਪ ਕੇ ਮਰਨਾ ਹੈ। ਜਿਹੜੀ ਤ੍ਰਿਪਤੀ ਆ ਉਹ ਵਾਹਿਗੁਰੂ ਦੇ ਨਾਮ ਵਿੱਚ ਪ੍ਰੇਮ ਵਿੱਚ ਹੀ ਆਉਣੀ ਹੈ। ਲਾਹਾ ਨਾਮ ਸੰਸਾਰ ਅੰਮ੍ਰਿਤ ਪੀ ਜਈ, ਜਿਨ੍ਹਾਂ ਨਾਮ ਰੂਪੀ ਅੰਮ੍ਰਿਤ ਪੀਤਾ ਉਹਨਾਂ ਨੂੰ ਸਾਰ ਮਿਲਿਆ, ਲਾਹਾ ਮਿਲਿਆ। ਹਰ ਭਗਤੀ ਅਸਨੇਹੇ ਗੁਰਮੁਖ ਕੀ ਜਈ, ਗੁਰਦੇਵ ਜੀ ਕਹਿੰਦੇ ਹਰੀ ਭਗਤੀ ਦਾ ਪਿਆਰ ਜਿਹੜਾ ਮਾਣਦਾ ਉਹ ਗੁਰਮੁਖ ਕੀ ਜਈ ਦਾ ਅਰਥ ਹੈ ਤ੍ਰਿਪਤ ਹੋ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ, ਆਨੰਦਿਤ ਹੋ ਜਾਂਦਾ ਹੈ। ਉਹਨੂੰ ਹੋਰ ਕਿਸੇ ਵਸਤੂ ਪਦਾਰਥ ਦੇ ਦੁਆਰਾ ਕਿਸੇ ਤ੍ਰਿਪਤੀ ਦੀ ਬੇਲੋੜੀ ਖੁਸ਼ੀ ਦੀ ਲੋੜ ਨਹੀਂ ਪੈਂਦੀ, ਉਹ ਕਿਸੇ ਅਖੌਤੀ ਖੁਸ਼ੀ ਦੇ ਪਿੱਛੇ ਨਹੀਂ ਭੱਜਦਾ। ਜਿਹਦੇ ਕੋਲ ਵਾਹਿਗੁਰੂ ਦਾ ਨਾਮ ਹੈ ਉਹ ਨਾਮ ਦੀ ਬਦੌਲਤ ਤ੍ਰਿਪਤ ਹੋ ਜਾਂਦਾ ਹੈ, ਆਨੰਦਮਈ ਹੋ ਜਾਂਦਾ ਹੈ। ਫਿਰ ਗੁਰੂ ਭਾਣੇ ਵਿੱਚ ਹੀ ਉਹ ਆਪਣੇ ਜੀਵਨ ਨੂੰ ਬਸ਼ਰ ਕਰਕੇ ਹਰ ਵਕਤ ਉਹਦੇ ਲਈ ਸਦਾ ਹੀ ਸਾਵਣ ਹੈ, ਉਹ ਰਸ ਵਿੱਚ ਹੀ ਰਹਿੰਦਾ ਹੈ, ਉਹਦੇ ਲਈ ਸਦਾ ਹੀ ਮਲਾਰ ਹੈ, ਉਹਦੇ ਲਈ ਸਦਾ ਹੀ ਰਾਗ ਹੈ, ਜਿਹੜਾ ਵਾਹਿਗੁਰੂ ਦੇ ਪਿਆਰ ਵਿੱਚ ਭਿੱਜਾ ਹੋਇਆ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਵੀ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਨ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਰਸੀਲਾ ਅਤੇ ਉਹਨਾਂ ਦੇ ਜਥੇ ਪਾਸੋਂ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪੈਰ ਦਾਸ ਜਿਉ ਪਿੰਡ ਸਭ ਤੁਮ।

ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰਿ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਚਿੱਠੇ ਸਬਦ ਹਜਾਏ ਤੇਗ ਬਹਾਦਰ ਸਿਮਰੈ ਘਰ ਨੌਨ ਦਿਆਵੇ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈਂ ਹੋਏ ਸਹਾਏ ਦਸਮ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੇ ਆਲਣ ਟਿਸ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੇ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਤ ਸਿੰਘ ਡਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਿਆ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਾ ਖਾਲਸਾ ਜੀ ਸਾਹਿਬ ਤਹਤ ਹਰ ਸ਼ਹਿਰ ਆਇਤ ਦੇਗ ਤੇ ਫਤਿਹ ਬਿਰਦ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਦਾਨ ਵਿਵੇਕ ਦਾਨ ਵਿਸਾਹਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਆਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਰ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਓ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਮਹਾਨ ਬਖਸ਼ਿਸ਼ ਹੋਈ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੇ ਵਿਚਾਰ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦੇ ਹੋਈਆਂ ਬੇਅੰਤ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਤਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਗੁਲ ਭੇਟਾਵਾਂ ਦਾ ਪ੍ਰਵਾਨ ਕਰਨੀਆਂ ਸਭਨਾਂ ਨੂੰ ਧਰਮ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀਓ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਔਲਣ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਤਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਮਹਾਰਾਜ ਜੀ ਦਰੋ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪ ਦਰ ਕਰਦੇ ਸੇਵ ਬੱਚਾ ਟਾਈਗਰ ਸੈਣੀ ਦੀ ਆਤਮਿਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਸਰਦਾਰ ਹਰਵਿੰਦਰ ਸਿੰਘ ਸੈਣੀ ਵੱਲੋਂ ਮਹਾਰਾਜ ਜੀ ਅਰਦਾਸ ਬੇਨਤੀ ਕਿਰਪਾ ਕਰਨੀ ਪਿਛੜੀ ਆਤਮਾ ਨੂੰ ਆਤਮਿਕ ਸ਼ਾਂਤੀ ਬਖਸ਼ਿਸ਼ ਕਰਨੀ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਿੱਛੇ ਪਰਿਵਾਰ ਨੂੰ ਭਾਣਾ ਮਨ ਦਾ ਬਲ ਬਖਸ਼ਣਾ ਘਰ ਵਿੱਚ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਪਹੀ ਅਕਾਲ ਕੇ, ਤਵੇ ਚਲਾਇਓ ਸਭ ਸਿੱਖਾਂ।

ਸੋਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जो तेरी शरणाई हर जियो, तिन तो राखण जो तुद जे वड़ मैं।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ। ਇੱਕ ਓਮਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੂ। ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੂ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਓਂ ਵਾਰੀ ਜਿਤ ਸੋਹਿਲਾ ਸਦਾ ਸੁਖੇ ਰਹਾ। ਨਿਤ ਨਿਤ ਜੀਅੜੇ ਸਮਾਲੀਨ ਦੇਖੇਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੇ। ਤੇ ਦਾਤੇ ਕਵਣ ਸੁਮਾਰ ਸੰਬਤ ਸਾਹ ਲਿਖਿਆ, ਮਿਲ ਕਰ ਪਾਵੋ ਤੇਲ ਦੇਹੋ ਸੱਜਣ ਸੀਸੜੀਆਂ, ਜੂ ਹੋਏ ਸਹਿਬ ਸਿਓ ਮੇਲ, ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੇ ਨਾਨਕ ਸੇ ਦਿਆਵਨ ਰਾਗਾ ਸਮਾਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋਵੇ ਸਨੇਕ, ਬਾਬਾ ਜੈ ਕਰ ਕਰ ਤੇ ਕੀਰਤ ਹੋਏ। ਸੋ ਕਰ ਰੱਖ ਵਡਾਈ ਤੋਏ ਰਹਾ, ਵਿਸ ਵਿੱਚ ਅਸੀਆਂ ਘੜੀਆਂ ਪਹਿਰਾ, ਤੀਤੀ ਵਾਰੀ ਮਾਹ ਹੋਵਾ। ਸੂਰਜ ਕੋਰੁਤ ਅਨੇਕ ਨਾਨਕ ਕਰਤੇ ਕੇ ਕੇ ਤੇ ਵੇ ਸਰਾਗ ਤਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਲਵਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਾਨ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖਣਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜਨ ਫੇਰੀ ਰਾਹੋ ਸਹਿਸ ਤਵ ਨੈਣ ਨਨਾ। ਨੈਣ ਹੈ ਤੋ ਹੇ ਕੋ ਸਹਿਸ ਮੂਰਤ ਨਨਾ ਏਕ ਤੋ ਹੀ। ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤੇ ਵਹਿ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿਸ ਪਾਵੇ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇਹੇ ਨਾਨਕ ਸਾਰੰਕੂ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਉ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪਨ ਵੱਡਾ ਹੈ, ਕਰ ਡੰਡੋਤ ਪਨ ਵੱਡਾ ਹੈ। ਰਹੋ ਸਾਖਤ ਹਰ ਰਸ ਸਾਧਨਾ ਜਾਣਿਆ, ਤਿਨ ਅੰਤਰ ਹੋ ਮੈਂ ਕੰਡਾ ਹੈ। ਜਿਉ ਜਿਉ ਚਲੈ ਚੁਕੈ ਦੁਖ ਪਾਵੈ, ਜਮਕਾਲ ਸਹਿ ਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨ ਮਰਨ ਭਉ ਖੰਡਾ ਹੈ। ਹਵਨਾਸੀ ਪੁਰਖ ਪਾਇਆ ਪਰਮੇਸ਼ਰ, ਬੋ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾਂ ਖਾਟ ਚਲੋ ਹਰ ਲਾਹਾ। ਆ ਗਏ ਵਸਨ ਸੁਹੇਲਾ, ਆਉਦ ਘਟੈ ਦਿਨਸ ਰਹਿਣਾ ਰੇ, ਮਨ ਗੁਰਮਿਲ ਕਾ ਸਵਾਰੇ ਰਾਹੋ। ਇਹੋ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਏ ਪਿਆ ਵੈ ਇਹ ਵਰਸ ਅਕਤ ਪਤਾ ਤਿੰਨ ਜਾਨੀ। ਜਾ ਕੋ ਆਏ ਸੋਏ ਵਿਆਜੋ, ਘਰ ਗੁਰ ਤੇ ਮਨ ਹੈ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ। ਨਾਨਕ ਦਾਸ ਇਹ ਸੁਖ ਮਾਂਗੈ ਮੁਖ, ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ। ਨਾਨਕ ਦਾਸ ਇਹ ਸੁਖ ਮਾਂਗੈ ਮੁਕ ਕਰ ਸੰਤਨ ਕੀ। ਤੂਰੇ ਵਾਹਿਗੁਰੂ ਜੀ ਕਾ ਖਾਲਸਾ, ਤੁਧ ਆਗੈ ਅਰਦਾਸ ਹਮਾਰੀ।
1: ਪਿੰਡ ਸਭ ਕਹੋ ਨਾਨਕ, ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ। ਬੋਲਾਂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਨਿਦਾਵੇ ਧਾਏ। ਸਭ ਥਾਈ ਹੋਣਾ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ, ਸਭ ਥਾਈ ਹੋਣਾ ਸਹਾਇ ਦਸਾਂ ਪਾਤਸ਼ਾਹ ਕੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ। ਦਰਸ਼ਨ ਦੀਦਾਰ ਕਾ ਧਿਆਨ ਕਰਕੇ ਬੋਲਣਾ ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਕੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਅਰਜੋਈ। ਕੋਟਾਨ ਕੋਟ ਸ਼ੁਕਰ ਲੱਖ ਲੱਖ ਧੰਨਵਾਦ ਆਪ ਜੀ ਨੇ ਆਪਣੇ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੇ ਪਾਵਨ ਖੁੱਲੇ ਦਰਸ਼ਨ ਦੀਦਾਰੇ ਬਖਸ਼ ਕੇ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਹੈ। ਇਸ ਵੇਲੇ ਆਪ ਜਾ ਕੇ ਹਜ਼ੂਰ ਕੀਰਤਨ ਸੋਹਲੇ ਸਾਹਿਬ ਜੀ ਕੇ ਪਾਠ ਹੋਏ, ਸੁਖਾਸਨ ਦੀ ਸੇਵਾ ਹੋਈ। ਬਾਣੀ ਦਾ ਪਾਠ ਕਰਦਿਆਂ ਸੁਖਾਸਨ ਦੀ ਸੇਵਾ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਬਖਸ਼ ਲੈਣਾ। ਅੱਗੋ ਵਾਸਤੇ ਸੁਧ ਤੇ ਸਪਸ਼ਟ ਬਾਣੀ ਪੜ੍ਹਨ ਦੀ, ਸੁਧ ਸੇਵਾ ਕਰਨ ਦੀ ਮਤ ਬਖਸ਼ਣੀ। ਆਪ ਜੀ ਦੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ, ਰਾਤਰੀ ਆਈ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ। ਇਸ ਵੇਲੇ ਆਪਜੀਆਂ ਦੇ ਪਾਵਨ ਸੁਖਾਸਨ ਸਾਹਿਬ ਤਿਆਰ ਹਨ। ਆਪ ਜੀ ਆਪਣੇ ਆਸਨ ਤੇ ਵਿਸਰਾਮ ਕਰੋ, ਸਮੂਹ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਦੁਆਰੇ ਬਖਸ਼ੇ ਨਿਖਾਲ ਕਰਨਾ। ਅਖਰਵਾਦ ਘਾਟ ਪੜਿਆ ਪੁੱਤ ਚੁੱਕ ਮਾਫ਼ ਕਰਨਾ। ਸਰਬਤ ਦੇ ਕਾਜ ਰਾਸ ਕਰਨੇ, ਸਹੀ ਸੰਤ ਪਿਆਰੇ ਮੇਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ।

ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਆਪ ਸਭਨਾਂ ਜੀਆਂ ਨੂੰ ਆਪਣੇ ਚਰਨਾਂ ਦੇ ਨਾਲ ਇਸੇ ਤਰ੍ਹਾਂ ਜੋੜ ਕੇ ਰੱਖ ਲੈਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਸਾਡੀ ਝੋਲੀ ਪਾਈ ਹੈ, ਰਾਗ ਸੋਰਠ ਵਿੱਚ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 631 ਔਰ 632 ਦੇ ਉੱਤੇ ਸੁਭਾਏਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਸਭਨਾਂ ਨੂੰ ਜੀਵਨ ਜਾਚ ਬਖਸ਼ਿਸ਼ ਕਰ ਦੇਣ, ਤਾਂ ਜੋ ਸਭਨਾਂ ਦਾ ਜੀਆਂ ਦਾ ਇਹ ਲੋਕ ਸੁਖੀ, ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਹੋਣਗੇ। ਗੁਰੂ ਮਹਾਰਾਜ ਕਿਰਪਾ ਕਰਨ, ਸ਼ੁੱਧ ਬਾਣੀ ਇਕਾਗਰਤਾ ਸਹਿਤ ਪੜ੍ਹਨ ਦੀ ਦਾਤ ਬਖਸ਼ਿਸ਼ ਕਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿਗੁਰ ਇਹ ਨਮੈ, ਜੁਗਾਦਿਗੁਰ ਇਹ ਨਮੈ, ਸਤਿਗੁਰ ਇਹ ਨਮੈ, ਸ੍ਰੀ ਗੁਰਦੇਵ ਨਮੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਣ ਸਿਮਰਤ ਸੁਧਾਖਿਅਰ, ਕੀਨੇ ਰਾਮ ਨਾਮ ਏਕ ਆਖਿਅਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁੱਜੈ। ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰਹਿ ਸੇ ਧਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ। ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰਹਿ ਸੇ ਬੇ ਮੁਹਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰਹਿ ਸੇ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਅਬੇਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ।
ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸ ਹੈ ਹਰ ਨੇਰੇ, ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੂ ਨ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸੁਮਾਨੀ, ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਝੁਨ ਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤਿਨ ਜਨ ਸਰਣੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਾਗ ਬੇਦ ਉਪਾਏ, ਹਰ ਸਿਮਰਨ ਭੈ ਸੇਦ ਜਤੀ ਦਾਤੇ, ਹਰ ਸਿਮਰਨ ਨੀਚ ਚਹੁ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹ ਮਾਤ ਪਿਤਾ ਸੁਰਤ ਮੀਤ ਨ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ, ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪਹੁ ਮਨ ਮੇਰੇ, ਨਾਨਕ ਪਾਵਹ ਸੂਖ ਕਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਾਪਤ ਹੋਏ ਸੁਖੀਆ, ਲਾਖ ਕਰੂਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸ ਤਰੈ, ਅਨਿਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਘਾਵੈ, ਜਿਹ ਮਾਰਗ ਇਹੋ ਜਾਤ ਅਕੇਲਾ, ਤਾਹੈ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ, ਅਨਕ ਬਿਘਨ ਜੈ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ, ਅਨੇਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਹਉ ਮੈਲਾ ਮਲ ਕਬਹੁ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪਹੁ ਮਨ ਰੰਗ, ਨਾਨਕ ਪਾਈਐ ਸਾਧਕੈ ਸੰਗ, ਜਿਹ ਮਾਰਗ ਕੇ ਗਣੇ ਜਾਏ ਨ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ, ਜਿਹ ਪੈਂਡੈ ਮਹਾ ਅੰਦ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤਹਿ ਨਾਲ ਪਛਾਨੂ, ਜੈ ਮਹਾ ਪਿਆਨ ਤਪਤ ਬਹੁ ਕਾਮ, ਤਹਿ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ, ਜਹਾ ਤ੍ਰਿਖਾ ਮਨ ਤੁਝ ਅਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖੈ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਧਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ, ਹਰ ਜਨ ਕੈ ਹਰੇ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ, ਮਾਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਬਬੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੈ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਬਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲ ਖਜੀਨਾ, ਹਰ ਤਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਊਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਦ ਨਾਮ ਰਾਸ ਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ, ਪਾਰ ਜਾਤ ਇਹੋ ਹਰ ਕੋ ਨਾਮ ਕਾਮ, ਤੇਨ ਹਰ ਹਰ ਗੁਣ ਗਾਮ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡ ਭਾਗੀ ਪਾਈ ਐ, ਸੰਤ ਕੀ ਸੇਵਾ ਨਾਮ ਧਿਆਈ ਐ,
नाम तुल कश अवर ना होए, नानक गुरमुख नाम पावै जन कोए। सलोक बहु शास्त्र बहु सिमृति, पेखे सर्ब टडोल, पूजस नाही हर हरे, नानक नाम अमोल। अष्टपदी जाप ताप ज्ञान सब ध्यान, खट शास्त्र सिमरत वखियान, योग अभ्यास कर्म त्रम क्रिया, सकल त्याग बन मधे फिरिया। अनक प्रकार किए बहु जतना, पूर्ण दान होमे बहु रतना, शरीर कटाए होम माए कर राती, वर्त नेम करे बहु पाती, नहीं तुल राम नाम विचार, नानक गुरमुख नाम जपिए एक बार। नौ खंड पृथ्वी फिरै चिर जीवै, महा उदास तपी सर थीवै, अग्न माहे होमत प्राण, कनक अशव है वर भूम दान, नेवली कर्म करै बहु आसन, जैन मार्ग संजम अत साधन, निमुख निमुख कर शरीर पटावै, तौपी होमै मैल न जावै, हर के नाम समसर कश नाहे, नानक गुरमुख नाम जपत गत पाहे। मन कामना तीर्थ देह छुटै, गर्भ गुमान न मन ते हुटै, सोच करै दिन सो अर रात, मन की मैल न तन ते जात। इस देही कौ बहु साधना करै, मन ते कबहू न बिखिया टरै, जल धोवै बहु देह अनीत, शुद्ध कहाँ होए काची पीत। मन हर के नाम की महिमा ऊच, नानक नाम उदरे पतत बहु मूच। बहुत सियाण पजम का भव व्यापै, अनिक जतन कर कृष्ण न त्रापै, भेख अनेक अगन नहीं बुझै, कूट उपाव दरगै नहीं सिजै। शूट सनाही ऊभ पयाल, मुहे व्यापै माया जाल, अवर करतूत सगली जम डाने, गोविंद भजन बेन तिल नहीं माने, हर का नाम जपत दुख जाए, नानक बोलै सहज सुभाए। चार पदार्थ जे को मांगै, साध जना की सेवा लागै, जे को अपना दुख मिटावै, हर हर नाम हृदय सद गावै, जे को अपनी सोभा लोरै, साध संग ए होमै शोरै। जे को जन्म मरण ते डरै, साध जना की सरणी परै, जिस जन को प्रभ दर्स प्यासा, नानक ताकै बल बल जासा। सगल पुरख मैं पुरख प्रधान, साध संग जाका मिटै अभिमान, आपस काओ जो जाने नीचे।

ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪਉ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ, ਸਗਲ ਥਾਨ ਤੇ ਉਹ ਉਤਮ ਥਾਨ, ਨਾਨਕ ਜਿਹੇ ਘਟ ਵਸੈ ਹਰੇ ਨਾਮ ਸਲੋਕ, ਨਿਰਗੁਨਿਆਰ ਇਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤੈ ਸਚੀਤ ਰੱਖ ਨਾਨਕ ਨਿਭਹੀ ਨਾਲ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੇ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਬਿਵਿਸਥਾ ਤੁਜੈ ਪਿਆਰੈ ਦੂਧ, ਭਰ ਜੋਵਨ ਭੋਜਨ ਸੁਖ ਸੂਦ, ਬਿਰਧ ਪਿਆ ਉਪਰ ਸਾਕ ਸੈਨ, ਮੁਖ ਪਿਆਉ ਬੈਠ ਕਉ ਦੈਨ, ਇਹੋ ਨਿਰਗੁਣ ਗੁਣ ਕਛੂ ਨਾ ਬੂਜੈ, ਬਖਸ਼ ਰਿਹੋ ਤਉ ਨਾਨਕ ਸੀਜੈ, ਜਿਹ ਪ੍ਰਸਾਦ ਧਰ ਉਪਰ ਸੁਖ ਬਸੈ, ਸੁਤ ਭਰਾਤ ਮੀਤ ਬਨਤਾ ਸੰਗ ਹਸੈ, ਜਿਹ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ, ਜਿਹ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ, ਐਸੇ ਦੋਖ ਮੂੜ ਅੰਧ ਵਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ, ਆਦ ਅੰਤ ਜੋ ਰੱਖਣ ਹਾਰ, ਤਿਸਿਓ ਪ੍ਰੀਤ ਨ ਕਰੈ ਗਵਾਰ, ਜਾ ਕੀ ਸੇਵਾ ਨਾ ਵਨੇਦ ਪਾਵੈ, ਤਾਸਿਓ ਮੂੜਾ ਮਨ ਨਹੀਂ ਲਾਵੈ, ਜੋ ਠਾਕੁਰ ਸਾਧ ਸਦਾ ਹਜੂਰੇ, ਤਾ ਕਉ ਅੰਧਾ ਜਾਨਤ ਦੂਰੇ, ਜਾ ਕੀ ਟਹਿਲ ਪਾਵੈ ਦਰਗਹਿ ਮਾਨ, ਤਿਸੈ ਬਿਸਾਰੈ ਮੁਗਦ ਅਜਾਨ, ਸਦਾ ਸਦਾ ਇਹ ਭੂਲਨ ਹਾਰ, ਨਾਨਕ ਰੱਖਣ ਹਾਰ ਅਪਾਰ, ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋਟ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰਮਾਨੈ, ਜੋ ਹੋ ਵਨ ਸੋ ਦੂਰ ਪਰਨੈ, ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੈ ਧੋਏ, ਗਰ ਤਹਬ ਪ੍ਰੀਤ ਭਸਮ ਸੰਗ ਹੋਏ, ਅੰਧ ਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਇਆਲ, ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਸ਼ਪਸ਼ ਨਾਹੇ ਕਸ਼ ਕਰੈ ਛਪਾਇਆ, ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸੁਆਨ, ਅੰਤਰ ਅਗਨ ਬਾਹਰ ਤਨ ਸੁਆ, ਗਲ ਪਾਥਰ ਕੈਸੇ ਤਰੈ ਅਥਾ, ਜਾ ਕੇ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ, ਸੁਨ ਅੰਦਾ ਕੈਸੇ ਮਾਰਗ ਪਾਵੈ, ਕਰ ਗਹਿ ਲਿਹੋ ਊੜ ਨਿਭਾਵੈ, ਕਹਾ ਬੁਝਾਰਤ ਬੂਝੈ ਡੋਰਾ, ਨਿਸਕਹੀਆ ਤਉ ਸਮਝੈ ਭੂਰਾ, ਕਹਾ ਬਿਸਨ ਪਦ ਗਾਵੈ ਗੂੰਗ, ਜਤਨ ਕਰੈ ਤਉ ਪੀ ਸੂਰ ਭੰਗ, ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਊਹਾਂ ਸੁਗਵਨ, ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬੈ ਰਾਈ ਤਾਸਿਓ ਪ੍ਰੀਤ, ਬਲੂਆ ਕੇ ਗ੍ਰਹਿ ਭੀਤਰ ਬਸੈ, ਆਨੰਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰਮਾ ਨੈ ਮਨੈ ਪ੍ਰਤੀਤ, ਕਾਲ ਨਾ ਆਵੈ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਤਹੋ, ਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਤਹਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਾਤ ਮਿਤ ਤੁਮ ਹੀ ਜਾਨੀ, ਨਾਨਕ ਦਾ ਸਦਾ ਕੁਰਬਾਨੀ ਸਲੋਕ, ਦੇਨਹਾਰ ਪ੍ਰਭ ਛੋੜ ਕੈ ਲਾਗ ਹਿਆਨ ਸੁਆਏ, ਨਾਨਕ ਕਹੂ ਨ ਸੀ ਜਈ ਬਿਨ ਨਾਵੈ ਪਤ ਜਾਏ। ਅਸ਼ਟਪਦੀ ਦਸ ਬਸਤੂ ਲੇ ਪਾਛੈ ਪਾਵੈ, ਏਕ ਬਸਤ ਕਾਰਨ ਬਿਖੋਟ ਗਵਾਵੈ, ਏਕ ਭੀ ਨ ਦੇ ਦਸ ਭੀ ਹਿਰ ਲੇ, ਤਉ ਮੂੜਾ ਕਹੋ ਕਹਾ ਕਰੇ, ਜਿਸ ਠਾਕੁਰ ਸਿਉ ਨਾਹੀ ਚਾਰਾ, ਤਾ ਕਉ ਕੀ ਜੈ ਸਦ ਨਮਸਕਾਰਾ, ਜਾ ਕੇ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ, ਜਿਸ ਜਨੇ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ, ਅਗਨਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ, ਆਪਣੀ ਅਮਾਨ ਕਾਸ਼ ਬਾਹੁਰ ਸਾਹੋ ਲੇ, ਅਗਿਆਨੀ ਮਨ ਰੋਸ ਕਰੀ, ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਸਕਾ ਵਿਸ਼ਵਾਸ ਨ ਹੋਵੈ, ਜਿਸ ਕੀ ਬਸਤ ਪਿਸਿਆ ਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ ਤੇ ਚਉ ਗੁਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਇਆਲ, ਅਨਕ ਭਾਂਤ ਮਾਇਆ ਕੀ ਹੇਤ, ਸਰ ਪ੍ਰਹੋਵਤ ਜਾਨ ਅਨੇਤ, ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨ ਸਹਿ ਉਹ ਮਨ ਪਛੁਤਾਵੈ।

दिसै सो चलनहार, लपट रहो तह अंध अंधार। बटाऊ स्यों जो लावै नेह, ताको हाथ न आवै केह। मन हर के नाम की प्रीत सुखदाई, कर कृपा नानक आप लै लाई। मिथ्या तन तन कुटुंब सबाया, मिथ्या होमै ममता माया। मिथ्या राज जोबन तन माल, मिथ्या काम क्रोध बिकराल। मिथ्या रथ हस्ती अस बस्तरा, मिथ्या रंग संग माया पेख हस्ता। मिथ्या ध्रुव मोह अभिमान, मिथ्या आपस ऊपर करत गुमान। हस थीर भगत साध की सरन, नानक जप जप जीवै हर के चरण। मिथ्या श्रवण पर निंदा सुनै, मिथ्या हस्त पर दर्ब को हिरै। मिथ्या नेत्र पेखत पर त्रयै रूपाद, मिथ्या रसना भोजन अन सुवाद। मिथ्या चरण पर बेकार को धावै, मिथ्या मन पर लोभ लुभावै। मिथ्या तन नहीं पर उपकारा, मिथ्या बास लेत बेकारा। बिन बूझे मिथ्या सब पहे, सफल देह नानक हर हर नाम लय। बिरथी साकत की आरजा, साच बिना कह होवत सूचा। बिरथा नाम बिना तन अंध, मुख आवत ताकै दुर्गंध। बिन सिमरण दिन रैन, बिरथा बेहाय मेघ बिना ज्यों खेती जाए। गोबिंद भजन बिन बिरथे सब काम, ज्यों किरपन किनारा रथ दाम। धन धन ते जन जिह घट बस्यो, हर नाओ नानक ताकै बल बल जाओ। रहत आवर काश आवर कमावत, मन नहीं प्रीत मुख हो गंड लावत। जानन हार प्रभु प्रवीन, बाहर भेख न काहू पीन। आवर उपदेसै आप न करै, आवत जावत जन्मै मरै। जिसकै अंतर बसै निरंकार, तिसकी सीख तरै संसार। जो तुम पाने तिन प्रभ जाता, नानक ऊन जान चरण पराता। करौ बेनती पार ब्रह्म सब जानै, अपना किया आपे मानै। आपे आप करत नबेरा, किसै दूर जनावत किसै बुझावत नेरा। उपाव स्यानप सगल ते रहत, सब काश जानै आत्म की रहत। जिस भावै तिस लय लड़ लाए, थान थनंतर रहया सुमाए। सो सेवक जिस कृपा करी, नेमक नेमक जप नानक हरि। सलोक काम क्रोध अर लोभ मोह, बिन सजाए अहं मेव। नानक प्रभ शरणागति, कर प्रसाद गुरुदेव अष्टपदी। जे प्रसाद शति अमृत खाहे, तिस ठाकुर को रख मन माहे। जे प्रसाद सुगंधत तन लावह, तिस को सिमरत परम गत पावह। जिह प्रसाद बस है सुख मंदर, तिसे त्याई सदा मन अंदर। जिह प्रसाद गृह संग सुख बसना, आठ पहर सिमरहो तिस रसना। जिह प्रसाद रंग रस भोग, नानक सदा त्याई त्यावन जोग। जिह प्रसाद पाठ पटंबर हडावै, तिसे त्याग कत अवर लुभावै। जिह प्रसाद सुख सेज सोई जय, मन आठ पहर ताका जस गावी जय। जिह प्रसाद तूज सब को मन, मुख ताको जस रसन बखानै। जिह प्रसाद तिरु रहता धर्म, मन सदा त्याए केवल पार ब्रह्म। प्रभ जी जपत दरगह मान पावै, नानक पात सेती कर जावै। जिह प्रसाद आरू कंचन देही, लिवलावहु तिस राम स्नेही। जिह प्रसाद तेरा ऊला रहत, मन सुख पावै हर हर जस कहत। जिह प्रसाद तेरे सगल शिदर ढाकी, मन सरणी पर ठाकुर प्रभ ताकै। जिह प्रसाद तुझको न पहुँचै, मन साथ साथ सिमरहु प्रभ ऊचे। जिह प्रसाद पाई दुर्लभ देही, नानक ताकी भागत करेहि। जिह प्रसाद अपूखन पहरी जय, मान तिस सिमरत क्यों आलस की जय। जिह प्रसाद असव हस असवारी, मान तिस प्रभ कौ कभू ना बिसारी। जिह प्रसाद बाग मिलख तना, राख परोए प्रभ अपने मना। जिन तेरी मन बनत बनाई, उठत बैठत साध तिसै त्याई। तिसै त्याए जो एक अलख है, ईहा ऊहा नानक तेरी रखै। जिह प्रसाद कर है पूर्ण बहुदान, मन आठ पहर कर तिस का ध्यान। जिह प्रसाद तू आचार व्यवहारी, तिस प्रभ को साह साह चितारी। जिह प्रसाद तेरा सुंदर रूप, सो प्रभ सिमरहो सदा अनूप। जिह प्रसाद तेरी नीकी जात, सो प्रभ सिमर सदा दिन रात। जिह प्रसाद तेरी पात्र है, गुरु प्रसाद नानक जस का है। जिह प्रसाद सुनै करण नाद, जिह प्रसाद पेखै बिसमाद। जिह प्रसाद बोलै अमृत रसना, जिह प्रसाद सुख सहजे बसना।
जिह प्रसाद हस्त कर चलै, जिह प्रसाद संपूर्ण फलै, जिह प्रसाद परम गत पावै, जिह प्रसाद सुख सहज समावै, ऐसा प्रभ त्याग अवर कत लागहु, गुर प्रसाद नानक मन जागहु। जिह प्रसाद तू प्रगट संसार, तिस प्रभ को मूल ना मन हो बिसार, जिह प्रसाद तेरा प्रताप, रे मन मूर तू ताको जाप, जिह प्रसाद तेरे कार्य पूरे, ते सह जान मन सदा हजूरे, जिह प्रसाद तू पावह साच, रे मन मेरे तू ता सिउराच, जिह प्रसाद सब की गत होए, नानक जाप जपै जप सोए, आप जपाए जपै सुनाओ, आप गावाए सो हर गुण गाओ, प्रभु कृपा ते होए प्रगासु, प्रभु दया ते कमल बिगासु, प्रभ सु प्रसन्न बसै मन सोए, प्रभ दया ते मातु उत्तम होए, सर्बिने धान प्रभ तेरी माया, आपो कछु न किन्हु लया, जित जित लावहो तित लगै हर नाथ, नानक इनकै कछु न हाथ, सलोक आगम आगाद पार ब्रह्म सोए, जो जो कहे सो मुक्ता होए, सुन मीता नानक बिनवंता, साध जना की अचरज कथा, अष्टपदी साध कह संग मुख उजल होत, साध संग मल सगली खोत, साध कह संग मिटे अभिमान, साध कह संग प्रगटे सुज्ञान, साध कह संग बुझे प्रभ नीरा, साध संग सब होत निबेरा, साध कह संग पाए नाम रतन, साध कह संग एक ऊपर जतन, साध की महिमा बरने कौन प्राणी, नानक साध की शोभा प्रभ माहे समानी, साध कै संग अगोचर मिलै, साध कै संग सदा पर फुलै, साध कै संग आवै बस पंचा, साध संग अमृत रस पुंचा, साध संग होए सब की रेन, साध कै संग मनु हर बैन, साध कै संग न कतहु तावै, साध संग अस्थित मन पावै, साध कै संग माया ते भिन, साध संग नानक प्रभ सु प्रसन्न, साध संग दुश्मन सब मीत, साधु कै संग महापुनीत, साध संग किस्यो नहीं बैर, साध कै संग न बीगा पैर, साध कै संग नाही को मंदा, साध संग जाने परमानंदा, साध कै संग नाही हों ताप, साध कै संग तजै सब आप, आपे जाने साध बढ़ाई, नानक साध प्रभु बने आई, साध कै संग ना कबहु तावै, साध कै संग सदा सुख पावै, साध संग बस्त अगोचर लहै, साधु कै संग अजर सहै, साध कै संग बसै थान ऊचै, साधु कै संग महल पहुँचै, साध कै संग दृढ़ै सब धर्म, साध कै संग केवल पार ब्रह्म, साध कै संग पाए नाम निधान, नानक साधु कै कुरबान, साध कै संग सब कुल उधारै, साध संग साजन मीत कुटुंब ने सुतारै, साधु कै संग सो धन पावै, जिस धन ते सब को वरसावै, साध संग धर्म राय करे सेवा, साध कै संग सोभा सुर देवा, साधु कै संग पाप पलायन, साध संग अमृत गुण गायन, साध कै संग सर्ब थान गम, नानक साध कै संग सफल जनम, साध कै संग नहीं काश काल, दर्शन भेटत होत निहाल, साध कै संग कलूखत हरै, साध कै संग नरक पर हरै, साध कै संग ईहा ऊहा सोहेला, साध संग बिशुरत हर मेला, जो इच्छै सोई फल पावै, साध कै संग न बिरथा जावै, पार ब्रह्म साध रिद वस बसै, नानक उदरै साध सुन रसै, साध कै संग सुनो हर नाउ, साध संग हर के गुण गाउ, साध कै संग न मन ते बिसरै, साध संग सर पर निस्तरै, साध कै संग लगै प्रभ मीठा, साधु कै संग घट घट डीठा, साध संग पहे आज्ञाकारी, साध संग गत पई हमारी, साध कै संग मिटे सब रोग, नानक साध भेटे संजोग, साध की महिमा बेदना जानै, जेता सुनै तेता बख्यानै है, साध की उपमा तेहो गुण ते दूर, साध की उपमा रही भार पूर, साध की शोभा का नाही अंत, साध की शोभा सदा बेअंत, साध की शोभा ऊच ते ऊची, साध की शोभा मूच ते मूची, साध की शोभा साध बने आई, नानक साध प्रभ भेद न पाई, सलोक मन साचा मुख साचा सोए, अवर न पेखै एकस बिन कोए, नानक ए लक्षण ब्रह्म ज्ञानी होए, अष्टपदी
ब्रह्म ज्ञानी सदा निर्लेप जैसे जल में कमल आलेप, ब्रह्म ज्ञानी सदा निर्दोख जैसे सूर सर्ब को सोख, ब्रह्म ज्ञानी कै दृष्ट सम्मान जैसे राज रंक कौ लागे तुल पवान, ब्रह्म ज्ञानी कै धीरज एक ज्यो वसुधा को खुद को चंदन लेप, ब्रह्म ज्ञानी का यह गुनाऊ नानक ज्यो पाव का सह सुभाऊ, ब्रह्म ज्ञानी निर्मल ते निर्मला जैसे मैल न लागे जला, ब्रह्म ज्ञानी कै मन होय प्रगास जैसे तार ऊपर आकाश, ब्रह्म ज्ञानी कै मित्र सतर समान ब्रह्म ज्ञानी कै नाही अभिमान, ब्रह्म ज्ञानी ऊंच ते ऊंचा मन अपने है सब ते नीचा, ब्रह्म ज्ञानी से जन पहे नानक जिन प्रभ आप करे, ब्रह्म ज्ञानी सगल की रीना आत्म रस ब्रह्म ज्ञानी चीना, ब्रह्म ज्ञानी की सब ऊपर माया ब्रह्म ज्ञानी ते काश बुरा न पहया, ब्रह्म ज्ञानी सदा समदर्शी ब्रह्म ज्ञानी की दृष्ट अमृत बरसी, ब्रह्म ज्ञानी बंधन ते मुक्ता ब्रह्म ज्ञानी की निर्मल जुगता, ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान, ब्रह्म ज्ञानी एक ऊपर आस ब्रह्म ज्ञानी का नहीं विनाश, ब्रह्म ज्ञानी कर गरीबी समाहा ब्रह्म ज्ञानी पार उपकार उमाहा, ब्रह्म ज्ञानी कह नाही धंधा ब्रह्म ज्ञानी ले तापद बंधा, ब्रह्म ज्ञानी कह हो सुफला ब्रह्म ज्ञानी सुफल फला, ब्रह्म ज्ञानी संग सगल उधार नानक ब्रह्म ज्ञानी जपै सगल संसार, ब्रह्म ज्ञानी कहे कह रंग ब्रह्म ज्ञानी कह बसै प्रभ संग, ब्रह्म ज्ञानी कह नाम आधार ब्रह्म ज्ञानी कह नाम परवार, ब्रह्म ज्ञानी सदा सद जागत ब्रह्म ज्ञानी अहंग बुद्ध त्यागत, ब्रह्म ज्ञानी कह मन परमानंद ब्रह्म ज्ञानी कह कर सदा आनंद, ब्रह्म ज्ञानी सुख सहज निवास नानक ब्रह्म ज्ञानी का नहीं विनाश, ब्रह्म ज्ञानी ब्रह्म का बेता ब्रह्म ज्ञानी एक संग हेता, ब्रह्म ज्ञानी काय होय अचिंत ब्रह्म ज्ञानी का निर्मल मंत, ब्रह्म ज्ञानी जिस करे प्रभ आप ब्रह्म ज्ञानी का बड़ प्रताप, ब्रह्म ज्ञानी का दर्श बड़ भागी पाई है ब्रह्म ज्ञानी को बल बल जाइय, ब्रह्म ज्ञानी को पूजय महेश्वर नानक ब्रह्म ज्ञानी आप परमेश्वर, ब्रह्म ज्ञानी की कीमत नाहे ब्रह्म ज्ञानी कह सगल मन माहे, ब्रह्म ज्ञानी का कौन जाने भेद ब्रह्म ज्ञानी को सदा आदेश, ब्रह्म ज्ञानी का कथया न जाय अधि आखिर ब्रह्म ज्ञानी सर्ब का ठाकुर, ब्रह्म ज्ञानी की मित कौन बखाने ब्रह्म ज्ञानी की गात ब्रह्म ज्ञानी जाने, ब्रह्म ज्ञानी का अंत न पार नानक ब्रह्म ज्ञानी को सदा नमस्कार, ब्रह्म ज्ञानी सब सृष्ट का करता ब्रह्म ज्ञानी साध जीव नहीं मरता, ब्रह्म ज्ञानी मुक्त जुगत जी का दाता, ब्रह्म ज्ञानी पूर्ण पुरुष विधाता, ब्रह्म ज्ञानी अनाथ का नाथ ब्रह्म ज्ञानी का सब ऊपर हाथ, ब्रह्म ज्ञानी का सगल आकार ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का तनी, सलोक उरतारे जो अंतर नाम सर्व में पिख है भगवान, निमुख निमुख ठाकुर नमस्कार नानक ओ अपरस सगल निस्तारे, अष्टपदी मिथ्या नाही रसना परस मन में प्रीत निरंजन दर्स, पर त्रय रूप न पिख है नेत्र साध की टहर संत संग हेत, करन न सुने काहू की निंदा सब ते जाने आपस को मंदा, गुर प्रसाद बिख्या पर हरय मन की बाशना मन ते टरय, इंद्री जित पंच दुख ते रहत नानक कूट मध्ये को ऐसा अपरस, बैसनो सो जिस ऊपर सो प्रसन्न बिसन की माया हो ते होए भिन्न कर्म करत होवे नहीं कर्म तिस बैष्णु का निर्मल धर्म, काहू फल की इच्छा नहीं बाचै केवल भगत कीर्तन संग राचै, मान तन अंतर सिमरन गोपाल सब ऊपर होवत कृपाल, आप दृढ़ अवरा नाम जपावे नानक ओ वैष्णो परमगत पावे, भगवती भगवंत भगत का रंग सगल त्याग दुष्ट का संग, मन ते बिनसै सगला भरम कर पूजे सगल पार ब्रह्म, साध संग पापा मालक होवे तिस भगवती की मत उत्तम होवे, भगवंत की टहल करे नित नीत मन तन अर्पय बिसन परीत, हर के चरण हृदय बसावे नानक ऐसा भगवती भगवंत को पावे, सो पंडित जो मन प्रबोधय राम नाम आत्म में सोदय राम नाम सार रस पीवे, उस पंडित कै उपदेश जग जीवे हर की कथा हृदय बसावे, सो पंडित फिर जून न आवे वेद पुराण सिमरत बूझै मूल, सूखम में जाने असथूल चहु वरना को दे उपदेश ना।
ਨਾਨਕ ਉਸ ਪੰਡਤ ਕੋ ਸਦਾ ਆਦੇਸ ਬੀਜ ਮੰਤਰ ਸਰਬ ਕੋ ਗਿਆਨ ਚੌਵਰਨਾ ਮੈਂ ਜਪੈ ਕੋ ਨਾਮ ਜਿਉ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰ ਤਾਰੈ ਪਾਸ਼ੋ ਪ੍ਰੇਤ ਮੁਗਦ ਪਾਥਰ ਕੋ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਣ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋਹੂ ਕਹਾਵੈ ਤੈਸਾ ਹਰਤ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਬਿਯੋਗ ਤੈਸਾ ਸੁਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬੇਖ ਕਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਓ ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵੈ ਸੋਈ ਫੁਨ ਹੋਗ ਪਸਰਿਓ ਆਪ ਹੋਏ ਅਨਤ ਤਰੰਗ ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ਼ ਪਾਰ ਬ੍ਰਹਮ ਕਰਤਾ ਅਬਿਨਾਸ਼ ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਪਹੇ ਨਿਹਾਲ ਸਲੋਕ ਉਸਤਤ ਕਰੈ ਅਨੇਕ ਜਨ ਅੰਤ ਨ ਪਾਰ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਨ ਭ੍ਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ ਕਈ ਕੋਟ ਆਤਮ ਧਿਆਨ ਤਾਰੈ ਕਈ ਕੋਟ ਕਬ ਕਾ ਵਿਚਾਰੈ ਕਈ ਕੋਟ ਨਵਤਨ ਨਾਮ ਧਿਆਵੈ ਨਾਨਕ ਕਰਤੇ ਕਾ ਅੰਤ ਨਾ ਪਾਵੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨੇ ਕੋਰ ਕਈ ਕੋਟ ਪਰ ਦਰਬ ਕੋ ਹਿਰੈ ਕਈ ਕੋਟ ਪਰ ਦੁਖ ਨਾ ਕਰੈ ਕਈ ਕੋਟ ਮਾਇਆ ਸਰਮਾਹੇ ਕਈ ਕੋਟ ਪਰਦੇਸ ਪਰਮਾਹੇ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਾਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪ ਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰ ਨਖਿਅਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸ ਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਬੇਦ ਪੁਰਾਨ ਸਿਮਰਤ ਅਰਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਰ ਜੀਵੇ ਕਈ ਕੋਟ ਗਿਰੀ ਮੇਰ ਸੁਵਰਨ ਥੀਵੇ ਕਈ ਕੋਟ ਜਖਯ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇਰਾ ਸਭੂ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬਹੁਜੋ ਨੀ ਫਿਰੈ ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਘਾਲੈ ਥੱਕ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ ਜਹ ਜਹ ਭਾਣਾ ਤਹ ਤਹ ਰਾਖੇ ਨਾਨਕ ਸਭ ਕੇਸ਼ ਪ੍ਰਭ ਕੈ ਹਾਥੇ ਕਈ ਕੋਟ ਪਹੇ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋ ਜੰਤੇ ਕਈ ਕੋਟ ਪ੍ਰਭ ਕੋ ਖੋ ਜੰਤੇ ਆਤਮੈ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਭਿਨਾਸ਼ ਕਈ ਕੋਟ ਮੰਗੈ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕਉ ਹੋਏ ਆਪ ਸੁ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀ ਨੋ ਬਿਸਥਾਰ ਕਈ ਬਾਰ ਪਸਰਿਓ ਪਸਾਰ ਸਦਾ ਸਦਾ ਇਕ ਇਕ ਅੰਕਾਰ ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ ਤਾਕਾ ਅੰਤ ਨ ਜਾਣੈ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੈ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪਹਿ ਸਦ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ ਆਪੋਨੇ ਜਨ ਕਉ ਸਾ ਸਾ ਸਮਾਰੇ ਨਾਨਕ ਓਏ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲ ਹਾਰਨ ਜਲ ਸਲ ਮਹੀਅਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ ਜੋ ਤਿਸ ਪਾਵੈ ਸੋਈ ਹੋਗ ਖਿਨ ਮੈਂ ਥਾਪ ਉਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਤਹਰ ਰਹਾਵੈ ਹੁਕਮੇ ਉਪਜੈ ਹੁਕਮੇ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਰਿਆ ਸਮਾਈ ਪ੍ਰਭ ਭਾਵੈ ਮਨੁੱਖ ਗਤ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਭਾਖੈ ਪ੍ਰਭ ਭਾਵੈ ਤਾਂ ਪਤਿਤ ਉਧਾਰੈ ਆਪ ਕਰੈ ਆਪਨ ਵਿਚਾਰੈ ਦੁਹਾਂ ਸਿਰਿਆਂ ਕਾ ਆਪ ਸੁਆਮੀ ਖੇਲੈ ਬਿਗਸੈ ਅੰਤਰ ਜਾਮੀ ਜੋ ਭਾਵੈ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਕਾਹੋ ਮਨੁੱਖ ਤੇ ਕਿਆ ਹੋਏ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕੈ ਹਾਥ ਹੋਏ ਤਾਂ ਸਭ ਕੀ ਛਲੇ ਜੋ ਤਿਸ ਭਾਵੈ ਸੋਈ ਕਰੇ ਅਨ ਜਾਨਤ ਬਿਖਿਆ ਮੈਂ ਰਚੈ ਜੇ ਜਾਨਤ ਆਪਨ ਆਪ ਬਚੈ ਭਰਮੈ ਭੂਲਾ ਦੈ ਦਿਸ ਤਾਵੈ ਨਿਮਕ ਮਾਹੇ ਚਾਰ ਕੁੰਟ ਫੇਰੇ ਆਵੈ ਕਰ ਕਿਰਪਾ ਜਿਸੇ ਆਪਣੇ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮੈਂ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦੈ ਦਿਸ ਪ੍ਰਗਟਾਵੈ ਜਾ ਕਉ ਆਪਣੀ ਕਰੈ ਬਖਸੀਸ ਤਾਕਾ ਲੇਖਾ ਨਾ ਗਣੈ ਜਗਦੀਸ ਜਿਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੇ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ ਇਸਕਾ ਬਲ ਨਾਹੀਂ ਇਸ ਹਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪੁਰਾ ਜੀਓ ਜਿਉ ਤਿਸ ਭਾਵੈ ਸੋਈ ਪੁਨ ਥੀਓ ਕਬਹੂ ਊਚ ਨੀਚ ਮੈਂ ਬਸੈ ਕਬਹੂ ਸੂਗ ਹਰਖ ਰੰਗ ਹਸੈ ਕਬਹੂ ਨਿੰਦ ਚਿੰਦ ਬਿਵਹਾਰ ਕਬਹੂ ਊਭ ਆਕਾਸ਼ ਪਾਇਆਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬਹੂ ਨਿਰਤ ਕਰੇ ਬਹੁ ਭਾਂਤ ਕਬਹੂ ਸੋਏ ਰਹੈ ਦਿਨ ਰਾਤ ਕਬਹੂ ਮਹਾਂਕ੍ਰੋਧ ਬਿਕਰਾਲ ਕਬਹੂ ਸਰਬ ਕੀ ਹੋ ਤਰਵਾਲ ਕਬਹੂ ਹੋਏ ਬਹੈ ਬਡ ਰਾਜਾ ਕਬਹੂ ਭਿਖਾਰੀ ਨੀਚ ਕਾ ਸਾਜਾ ਕਬਹੂ ਆਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ ਜਿਉ ਪ੍ਰਭ ਰਾਖੈ ਤਿਵਹੀ ਰਹੈ ਗੁਰਪ੍ਰਸਾਦ ਨਾਨਕ ਸਾ ਚੁਕਾ ਹੈ ਕਬਹੂ ਹੋਏ ਪੰਡਿਤ ਕਰੇ ਬਖਿਆਨ ਕਬਹੂ ਮੋਨ ਧਾਰੀ ਲਾਵੈ ਧਿਆਨ ਕਬਹੂ ਤਟ ਤੀਰਥ ਇਸਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ ਕਬਹੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਪਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜਿਉ ਪ੍ਰਭ ਭਾਵੈ ਤਿਵੈ ਨਚਾਵੈ ਜੋ ਤਿਸ ਭਾਵੈ ਸੋਏ ਹੋਏ ਨਾਨਕ ਦੂਜਾ ਆਵਰ ਨ ਕੋਏ ਕਬਹੂ ਸਾਧ ਸੰਗਤ ਇਹੋ ਪਾਵੈ ਉਸ ਅਸਥਾਨ ਤੇ ਬਹੁਰ ਨ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਬਿਨਾਸ਼ ਮਨ ਤਨ ਨਾਮ ਰਤੇ ਇਕ ਰੰਗ ਸਦਾ ਬਸੈ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲ ਆਏ ਘਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਦ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀਆਂ ਆਪਣੇ ਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਆਨ ਜੋ ਜਾਣੇ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਭਾਵੈ ਤ੍ਰਿਣ ਸਮਾਨ ਕਾਸ਼ ਸੰਗ ਨਾ ਜਾਵੈ ਬਹੁ ਲਸਕਰ ਮਾਨਕ ਉਪਰ ਕਰੇ ਆਸ ਪਲ ਭੀਤਰ ਤਾਂ ਕਾ ਹੋਏ ਬਿਨਾਸ਼ ਸਭ ਤੇ ਆਪ ਜਾਣੇ ਬਲਵੰਤ ਖਿਨਮੈ ਹੋਏ ਜਾਏ ਪਸਮੰਤ ਕਿਸੇ ਨਾ ਬਦੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੈ ਹੋਂ ਧਾਰੇ ਸ਼ਰਮ ਪਾਵੈ ਸਗਲੇ ਬਿਰ ਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗਹਿ ਕਹੋ ਕੈਸੇ ਗਵੈ
ਆਪਸ ਪਾਉ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨ ਆਵੈ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੁ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਾਸ਼ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮਹਿ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਹੀਂ ਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁਟੈ ਗੁਰਪ੍ਰਸਾਦ ਨਾਨਕ ਹਉ ਛੂਟੈ ਸਹਿਸ ਖਟੇ ਲੱਖ ਕੋ ਉਠ ਧਾਵੈ ਤ੍ਰਿਪਤ ਨ ਆਵੈ ਮਾਇਆ ਪਛੈ ਪਾਵੈ ਅਨਕ ਭੋਗ ਵਿਖਿਆ ਕੀ ਕਰੈ ਨਹਿ ਤ੍ਰਿਪਤ ਆਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਤੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਣ ਕਰਨੇ ਹਾਰ ਇਸਕੇ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂੰ ਕਹਿ ਸੰਗ ਬੂਜੈ ਦੇਖੈ ਕਰੈ ਬਿਵੇਕ ਆਪੇ ਏਕ ਆਪੇ ਅਨੇਕ ਮਰੇ ਨਾ ਬਿਨ ਸਹਿ ਆਵੇ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੋ ਆਪਣ ਬਿਸਥਾਰ ਸਭ ਕਾਸ਼ ਉਸ ਕਾ ਉਕਰਣੇ ਹਾਰ ਉਸ ਤੇ ਭਿੰਨ ਕਹੋ ਕਿਛੁ ਹੋਏ ਥਾਨ ਤਨੰਤਰ ਏ ਕਹਿ ਸੋਏ ਆਪੂ ਨੇ ਚਾਲੇ ਤੋ ਆਪ ਕਰਨੇ ਹਾਰ ਕਉ ਤਕ ਕਰੈ ਰੰਗ ਅਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੈ ਵਖਿਆ ਨੀ ਸੱਚ ਸੱਚ ਸੱਚ ਸਭ ਕੀਨਾ ਕੂਟ ਮਧੇ ਕਿਨੈ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਨੀ ਸ੍ਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਣ ਜੋ ਜਨ ਪਰੈ ਸੋ ਜਨ ਉਦਰਣ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਘਟਾਏ ਸੰਤ ਕੈ ਦੁਖਨ ਜਮਤੇ ਨਹੀਂ ਛੁਟਾਏ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ ਸੰਤ ਕੇ ਹਥੇ ਕਉ ਰੱਖੈ ਨਾ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਕਾਗਜਿਉਂ ਲਵੈ ਸੰਤਨ ਕੈ ਦੁਖਨ ਸਰਪ ਜੂਨ ਪਾਏ ਸੰਤ ਕੈ ਦੁਖਨ ਤ੍ਰਿਗਦ ਜੂਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੋ ਛਲੈ ਸੰਤ ਕੈ ਦੁਖਨ ਤੇਜ ਸਭ ਜਾਏ ਸੰਤ ਕੈ ਦੁਖਨ ਨੀਚ ਨਿਚਾਏ ਸੰਤ ਦੁਖੀ ਕਾ ਥਾਉ ਕੋ ਨਾਹੀ ਨਾਨਕ ਸੰਤ ਭਾਵੈ ਤਾਂ ਓਏ ਪੀ ਗਤ ਪਾਹੇ ਸੰਤ ਕਾ ਨਿੰਦਕ ਮਹਾਤਾਈ ਸੰਤ ਕਾ ਨਿੰਦਕ ਖੇ ਨ ਟੇਕਨ ਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆਰ ਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਬਿਜੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਭੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਪਾਵੈ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਧ ਬੀਚ ਤੇ ਟੁਟੈ ਸੰਤ ਕਾ ਦੁਖੀ ਕਤੈ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕਉ ਧਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉਂ ਸਾਸ ਬਿਨਾ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕੇਸ਼ ਨਾਹੇ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕਉ ਅਵਰ ਨ ਰੱਖਣ ਹਾਰ ਨਾਨਕ ਸੰਤ ਭਾਵੈ ਤਾਂ ਲੈ ਉਬਾਰ ਸੰਤ ਕਾ ਦੁਖੀ ਇਉਂ ਬਿਲ ਲਾਏ ਜਿਉਂ ਜਲ ਬਿਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉਂ ਪਾਵਕ ਈਧਨ ਨਹੀਂ ਤ੍ਰਾਪੈ
संत का दुखी छुटै अकेला जो बुआड तिल खेत माहे दोहेला। संत का दुखी धर्म ते रहत संत का दुखी सद मिथ्या कहत। किरत निंदक का तुर ही पाया नानक जो तिस पावै सोई थया। संत का दुखी बिगड़ रूप होए जाए संत के दुखी को दरगह मिले सजाए। संत का दुखी सदा सहकाइए संत का दुखी ना मरे ना जीवाइए। संत के दुखी की पूजे ना आसा संत का दुखी उठ चले निराशा। संत के दुख न त्रष्टे कोए जैसा पावै तैसा कोई होए। पया किरत न मिटै कोए नानक जाने सच्चा सोए। सब घट तिस क्यों करने हार सदा सदा तिसको नमस्कार। प्रभ की उस्तत करहो दिन रात तिसे त्या वह सास गिरास। सब काश वरतै तिसका किया जैसा करे तैसा कोतिया। अपना खेल आप करने हार दूसर कौन कहे विचार। जिसनु कृपा करे तिसो आपन नाम दे बड़भागी नानक जान से सलोक। ताजा हो सियान पसुर जनाओ सिमरो हर हर राय। एक आस हर मन रखो नानक दुख परम पहु जाए। अष्टपदी मानुख की टेक पृथ्वी सब जान देवन कौ एक है भगवान। जिसके दिए रहे अघाए बहुर न तृष्णा लग आए। मारे रख है एक आप मानुख कह कृष्णा ही हाथ। तिसका हुक्म बूझ सुख होए तिसका नाम रख कंठ परोए। सिमर सिमर सिमर प्रभ सोए नानक बेगन न लागे कोए। उस्तत मन मैं कर निरंकार कर मन मेरे सत ब्योहार। निर्मल रसना अमृत पियो सदा सुहेला कर लेहे जियो। नैनो पेखो ठाकुर का रंग साध संग बिन सह सब संग। चरण चलो मार्ग गोबिंद मिटै पाप जपिय हर बिंद। कर हर कर्म श्रवण हर कथा हर दरगह नानक उजल मथा। बड भागी ते जन जग माहे सदा सदा हर के गुण गाहे। राम नाम जो करह विचार से तनवंत गनी संसार। मन तन मुख बोलै हर मुखी सदा सदा जानु ते सुखी। एको एक एक पछाने एत उत कियो सो जी जाने। नाम संग जिसका मन मान्या नानक तिन है निरंजन जानिया। गुरप्रसाद आपन आप सुजै तिसकी जानो तृष्णा बुझै। सात संग हर हर जस कहत सर्व रोग त्यो हर जन रहत। आन दिन कीर्तन केवल बखियान ग्रस्त मैं सोई निर्बान। एक ऊपर जिस जन की आसा तिस की कटिए जम की फासा। पार ब्रह्म की जिस मन भूख नानक तिस न लागे दुख। जिस को हर प्रभ मन चित आवै सो संत सुहेला नहीं डुलावै। जिस प्रभ अपना कृपा करै सो सेवक कहो किस ते डरै। जैसा सा तैसा दृष्टा अपने कार्य में आप समाया। सोदत सोदत सोदत सीजिया गुरप्रसाद तत सब बूजिया। जब देखो तब सब किश मूल नानक सो सूखम सोई असथूल। नह किश जन्म नह किश मरै आपन चलित आप ही करै। आवन जावन दृष्ट अन दृष्ट आज्ञाकारी धारी सब श्रेष्ठ। आपे आप सगल मैं आप अनक जुगत रच थाप उथाप। अविनाशी नाही किश खंड धारण तार रहे ब्रह्मंड। अलख अपेव पुरख प्रताप आप जपाए त नानक जाप। जिन प्रभ जाता सुसुभावंत सगल संसार उदरै तिन मंत। प्रभ के सेवक सगल उदाहरण प्रभ के सेवक दुख बिसारण। आपे मेल लय कृपाल गुरु का शब्द जप पय निहाल। उनकी सेवा सोई लागै जिसनु कृपा करे बड भागै। नाम जपत पावै बिसराम नानक तिन पुरख कौ उत्तम करमान। जो किश करै सो प्रभ कै रंग सदा सदा बसै हर संग। सहज सुभाए हो वैसो होए करणै हार पछाणै सोए। प्रभ का किया जन मीठ लगाना जैसा सा तैसा दृष्टाना। जिस ते उपजे तिस माहे समाए। ओए सुख निधान उन्हु बन आए। आपस को आप दिनो मान नानक प्रभ जान एको जान। श्लोक सर्व कला भरपूर प्रभ बिरथा जानन हार। जख सिमरन उदरिये नानक तिस बलहार। अष्टपदी टूटी गांडन हार गोपाल सर्ब जिया आपे प्रतपाल। सगल की चिंता जिस मन माहे तिस ते बिरथा कोई नाहे। रे मन मेरे सदा हर जाप अविनाशी प्रभ आपे आव। आपन की आकशु न होए जे सो प्राणी लोचै कोए। तिस बिन नाही तेरे किश काम गत नानक जप एक हर नाम।
ਰੂਪਵੰਤ ਹੋਏ ਨਾ ਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘੱਟ ਸੋ ਹੈ, ਧਨਵੰਤਾ ਹੋਏ ਕਿਆ ਕੋ ਗਰਭ ਹੈ, ਜਨ ਸਭ ਕਿਛ ਤਿਸਕਾ ਦੀਆ ਦਰਬ ਹੈ, ਅਤ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾਵੈ, ਜੇ ਕੋ ਹੋਏ ਬਹੇ ਦਾਤਾਰ, ਤਿਸ ਦਿਨ ਹਰ ਜਾਣੇਗਾ ਵਾਰ, ਜਿਸ ਗੁਰਪ੍ਰਸਾਦ ਤੂਟੇ ਹਉ ਰੋਗ, ਨਾਨਕ ਸੋ ਜਨ ਸਦਾ ਆਰੋਗ, ਜਿਉ ਮੰਦਰ ਕੋ ਥਾਮੇ ਥੰਮਨ, ਤਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ, ਜਿਉ ਪਖਾਣ ਨਾਵ ਚੜ ਤਰੈ, ਪ੍ਰਾਣੀ ਗੁਰ ਚਰਨ ਲਾਗਤ ਨਿਸ ਤਰੈ, ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸਨ ਦੇਖ ਮਨ ਹੋਏ ਵਿਗਾਸ, ਜਿਉ ਮਹਾਂਧਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ, ਤਿਉ ਸਾਧੂ ਸੰਗ ਮਿਲ, ਜੋਤ ਪ੍ਰਗਟਾਵੈ, ਤਿਨ ਸੰਤਨ ਕੀ ਬਾਦਸ਼ਾਹ ਧੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸੈ ਚਿਤਾਰ, ਜੋ ਕਾਸ਼ੁ ਕਰੇ ਸੋਈ ਸੁਖ ਮਾਨ, ਭੂਲਾ ਕਾਹੇ ਫਿਰਿਆ ਜਾਨ, ਕੌਣ ਬਸਤ ਆਈ ਤੇਰਾ ਸੰਗ, ਲਪਟ ਰਹਿਓ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਾਤ ਸੇਤੀ ਘਰ ਜਾਹੇ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ, ਤਜ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾ ਦਖੇ ਪਸੰਤ ਹੈ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹੇ ਸਭ ਕੋਏ, ਮੁਖ ਉਜਲ ਹਰ ਦਰਗਹਿ ਸੋਏ, ਇਹੋ ਵਾਪਾਰ ਵਿਰਲਾ ਵਾਪਾਰ ਹੈ, ਨਾਨਕ ਤਾਕੈ ਸਦ ਬਲਹਾਰ ਹੈ, ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕਹੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉਪਰ ਜਾਈਐ ਕੁਰਬਾਨ, ਸਾਧ ਸੇਵਾ ਵੱਡ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਨਕ ਬਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਓਟ ਗਹੀ ਸੰਤੈ ਦਰਾਇਆ, ਸਰਬ ਸੁਖ ਨਾਨਕ ਤੇ ਪਾਇਆ, ਮਿਰਤ ਕੋ ਜੀਵਲ ਨਹਾਰ, ਭੁੱਖੇ ਕੋ ਦੇਵਤ ਆਧਾਰ, ਸਰਬਨ ਧਾਨ ਜਾਂ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ, ਸਭ ਕਿਛ ਤਿਸ ਕਾਉ ਕਰਨੇ ਜੋਗ, ਕਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਏ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਭਗਤ ਭਗਤ ਸੁਣੀਐ ਤੇ ਹੁਲੋਏ, ਜਾਕੈ ਹਿਰਦੈ ਏਕੋ ਹੋਏ, ਸੱਚ ਕਰਨੀ ਸੱਚ ਤਾ ਕੀ ਰਹਿਤ, ਸੱਚ ਹਿਰਦੈ ਸਤ ਮੁਖ ਕਹਿਤ, ਸੱਚੀ ਦ੍ਰਿਸ਼ਟ ਸੱਚਾ ਆਕਾਰ, ਸੱਚ ਵਰਤੈ ਸੱਚਾ ਪਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ, ਸਲੋਕ ਰੂਪ ਨਰੇਖ ਨਰੰਗ ਕਿਸ਼, ਤ੍ਰੇਹੋ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ, ਅਸ਼ਟਪਦੀ ਅਬਿਨਾਸੀ ਪ੍ਰਭ ਮਨ ਮੈਂ ਰਾਖ, ਮਾਨੁਖ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰੈ ਨਾਹੀ ਕਿਛੁ ਕੋਏ, ਸਰਬ ਨਿਰੰਤਰ ਏਕੋ ਸੋਏ, ਆਪੇ ਬਿਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸੰਦ, ਸਾਧ ਤੇਰੇ ਕੀ ਚਰਣੀ ਪਾਉ, ਨਾਨਕ ਕੈ ਮਨ ਇਹੋ ਅਨਰਾਉ, ਮਨਸਾ ਪੂਰਨ ਸਰਣਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਭਰਨ ਜਾਂ ਕਾ ਨੇਤਰ ਹੋਰ, ਤਿਸਕਾ ਮੰਤਰ ਨਾ ਜਾਣੈ ਹੋਰ, ਆਨੰਦ ਰੂਪ ਮੰਗਲ ਸਾਧ ਜਾਕੈ, ਸਰਬ ਥੋਕ ਸੁਣੀਐ ਘਰ ਤਾਕੈ, ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਹਿਸਥ ਮੈਂ ਭੋਗੀ, ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ, ਜਾ ਕੇ ਲੀਲਾ ਕੀਮਤ ਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਏ ਆਪਣੇ ਸੂਤ, ਸਮਤ ਗਿਆਨ ਧਿਆਨ ਜਨ ਦੇ, ਜਨ ਦਾਸ ਨਾਮ ਧਿਆ ਵੈਸੇ, ਤੇਹੋ ਗੁਣ ਮੈਂ ਜਾਕੋ ਪਰਮਾਏ, ਜਨਮ ਮਰੈ ਫਿਰ ਆਵੈ ਜਾਏ, ਊਚ ਨੀਚ ਤਿਸਕੇ ਅਸਥਾਨ, ਜੈਸਾ ਜਨ ਆਵੈ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾਕੇ ਰੰਗ, ਨਾਨਾ ਭੇਖ ਕਰੈ ਇਕ ਰੰਗ, ਨਾਨਾ ਬਿਦ ਕੀਨੋ ਬਿਸਥਾਰ, ਪ੍ਰਭ ਅਬਿਨਾਸੀ ਏਕੰਕਾਰ, ਨਾਨਾ ਚਲਿਤ ਕਰੇ ਖਿਨ ਮਾਹੇ, ਪੂਰ ਰਹਿਓ ਪੂਰਨ ਸਭ ਠਾਏ, ਨਾਨਾ ਬਿਦ ਕਰ ਬੰਤ ਬਣਾਈ, ਆਪਣੀ ਕੀਮਤ ਆਪੇ ਪਾਈ,
ਸਭ ਘਟ ਦਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੈ ਸੰਗ ਉਦਰੇ ਸੁਨ ਸ੍ਰਵਣ, ਕਰ ਕਿਰਪਾ ਜਿਸੇ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ, ਰੂਪ ਸਤ ਜਾਤਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ, ਸਤ ਕਰਮ ਜਾਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੈ ਬੁਝਾਏ ਤਿਸੈ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾਪੈ ਹਿਰਦੈ ਪ੍ਰਵੇਸ਼, ਸਤ ਨਿਰਤ ਬੂਜੈ ਜੇ ਕੋਏ, ਨਾਮ ਜਪਤ ਤਾ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮੇਤੋ ਗਤ, ਜਿਸ ਕੀ ਸ੍ਰੇਸ਼ਟ ਸੋ ਕਰਨੇ ਹਾਰ, ਅਵਰ ਨਾ ਬੂਝ ਕਰਤ ਵਿਚਾਰ, ਕਰ ਤੇ ਕੀ ਮੇਤ ਨਾ ਜਾਣੇ ਕੀਆ, ਨਾਨਕ ਜੋ ਤੇ ਸੁਭਾਵੈ ਸੋ ਵਰਤੀਆ, ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਜਿਆ ਤਿਸ ਆਇਆ ਸੁਆਦ, ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਹੋਏ ਦਾਤੇ ਦੁੱਖ ਕਟਣ ਹਾਰ, ਜਾ ਕੈ ਸੰਗ ਤਰੈ ਸੰਸਾਰ, ਜਨ ਕਾ ਸੇਵਕ ਸੁਵਟ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰਪ੍ਰਸਾਦ ਨਾਨਕ ਫਲ ਪਾਵੈ, ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ, ਅਸ਼ਟਪਦੀ ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਨਹਾਰ, ਨਾਮ ਸਤ ਤੇ ਅਸਤ ਤੇ ਆਵਣਹਾਰ, ਆਪ ਸਤ ਸਤ ਸਭ ਤਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ, ਸਤ ਜਸ ਸੁਨਤਾ ਬੁਝਨ ਹਾਰ ਖੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਣ ਤਿਨ ਮੂਲ ਪਛਾਨਿਆ, ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤੇ ਸਮਾਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤੇ ਸਮਾਹੇ ਸਮਾਨਾ, ਬਸਤ ਮਾਹੇ ਲੇ ਬਸਤ ਗਡਾਈ, ਤਾ ਕੋ ਭਿੰਨ ਨਾ ਕਹਿਣਾ ਜਾਈ, ਬੂਜੈ ਬੂਜਨ ਹਾਰ ਬਬੇਕ, ਨਾਰਾਇਣ ਮਿਲੇ ਨਾਨਕ ਏਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੂਜਾਰੀ, ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕੋ ਪ੍ਰਭ ਪਾਲਣ ਹਾਰਾ, ਸੇਵਕ ਕੀ ਰਾਖੈ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾ ਸਾ ਸੁਮਾਰੈ, ਆਪਣੇ ਜਨ ਕਾ ਪਰਦਾ ਟਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ, ਆਪਣੇ ਦਾਸ ਕਉ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਤ ਰਾਖੈ, ਤਾਂ ਕੀ ਗਤ ਮਿਤ ਕੋਈ ਨਾ ਲਾਖੈ, ਪ੍ਰਭ ਕੇ ਸੇਵਕ ਕਉ ਕੋ ਨਾ ਪਹੁਚੈ, ਪ੍ਰਭ ਕੇ ਸੇਵਕ ਊਚ ਤੇ ਊਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ, ਨੀਕੀ ਕੀਰੀ ਮੈਂ ਕਾਲ ਰਾਖੈ, ਭਾਸਮ ਕਰੈ ਲਸਕਰ ਕੋਟ ਲਾਖੈ, ਜਿਸ ਕਾ ਸਾਸਨ ਕੱਢ ਤੇ ਆਪ, ਤਾਕੋ ਰਾਖਤ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ ਭਾਂਤ, ਤਿਸਕੇ ਕਰਤ ਬਿਰਥੇ ਜਾਤ, ਮਾਰੇ ਨਾ ਰਾਖੈ ਅਵਰ ਨਾ ਕੋਏ, ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਵਿਡਾਣੀ, ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਸ਼ ਅਵਰ ਨਾਹੀ ਦ੍ਰਿਸ਼ਟਾਇਆ, ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ, ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮੇ ਨਾਮ ਸਮਾਨੇ, ਉਠਤ ਬੈਠਤ ਸੋਵਤ ਨਾਮ, ਕਹੁ ਨਾਨਕ ਜਨ ਕੈ ਸਦ ਕਾਮ, ਬੋਲੋ ਜਸ ਜਿਹ ਬਦਨ ਰਾਤ, ਪ੍ਰਭ ਆਪਣੇ ਜਨ ਕੀਨੀ ਦਾਤ,
ਕਰੈ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸੂ ਰਹੇ ਸਮਾਏ, ਜੋ ਹੂਆ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੈ, ਤਿਸਕੀ ਮਹਿਮਾ ਕੌਣ ਬਖਾਨੋ, ਤਿਸਕਾ ਗੁਣ ਕਹੇ ਇਕ ਨ ਜਾਨੋ, ਆੜ ਪਹਿਰ ਪ੍ਰਭ ਸੇ ਹਜੂਰੇ, ਕਹੋ ਨਾਨਕ ਸੇਈ ਜਨ ਪੂਰੇ, ਮਨ ਮੇਰੇ ਤਿਨ ਕੀ ਓਟਲੇ, ਮਨ ਤਨ ਆਪਣਾ ਤਿਨ ਜਨ ਦੇ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ, ਤਿਸਕੀ ਸਰਣ ਸਰਬ ਸੁਖ ਪਾਵੈ, ਤਿਸਕੇ ਦਰਸਵ ਪਾਪ ਮਿਟਾਵੈ, ਅਵਰ ਸਿਆਣਤ ਸਗਲੀ ਛਾਟ, ਤਿਸ ਜਨ ਕੀ ਤੂੰ ਸੇਵਾ ਲਾਗੂ, ਆਵਣ ਜਾਣ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਾਧ ਪੈਰਾ। ਸਲੋਕ ਸਤਿਪੁਰਖ ਜਿਨ ਜਾਣਿਆ, ਸਤਿਗੁਰੂ ਤਿਸਕਾ ਨਾਉ, ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ ਅਸ਼ਟਪਦੀ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਇਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਘਟੈ, ਗੁਰ ਕਾ ਸਿੱਖ ਬਿਕਾਰ ਤੇ ਹਟੈ। ਸਤਿਗੁਰ ਸਿੱਖ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੇ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ, ਆਪਸ ਕਉ ਕਰ ਕਛੁ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਾਧ ਤਿਹਾਵੈ, ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕੇ ਕਾਰਜ ਰਾਸ, ਸੇਵਾ ਕਰਤ ਹੋਏ ਨੇਹ ਕਾਮੀ, ਤਿਸ ਕਉ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ, ਸੋ ਸਤਿਗੁਰ ਜਿਸ ਹਿਰਦੈ ਹਰ ਨਾਉ, ਅਨਕ ਬਾਰ ਗੁਰ ਕੋ ਬਲ ਜਾਉ, ਸਰਬ ਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ, ਇਕ ਆਪ ਨਹੀਂ ਕਛ ਭਰਮ, ਸਹ ਸਿਆਣਪ ਲੈ ਨਾ ਜਾਈਏ, ਨਾਨਕ ਐਸਾ ਗੁਰ ਬਡ ਭਾਗੀ ਪਾਈਐ, ਸਫਲ ਦਰਸ਼ਨ ਪੇਖਤ ਪੁਨੀਤ, ਪਰਸਦ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਗਵੇ, ਪਾਰ ਬ੍ਰਹਮ ਕੀ ਦਰਗਹ ਗਵੇ, ਸੁਨ ਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤੀਆਂ ਨੇ, ਪੂਰਾ ਗੁਰ ਆਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ, ਗੁਣ ਦੇ ਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਈ ਮਿਲਾਏ, ਜਿਹ ਬਾਏਕ ਉਸ ਤਤ ਅਨੇਕ, ਸਤ ਪੁਰਖ ਪੂਰਨ ਬਾਬੇਕ, ਕਾਹੂ ਬੋਲ ਨਾ ਪਹੁਚਤ ਪ੍ਰਾਣੀ, ਅਗਮ ਅਗੋਚਰ ਪ੍ਰਭ ਨਿਰਬਾਨੀ, ਨਿਰਾਹਾਰ ਨਿਰਵੈਰ ਸੁਖਦਾਈ, ਤਾਕੀ ਕੀਮਤ ਕਿਨੇ ਨਾ ਪਾਈ, ਅਨਕ ਭਗਤ ਬੰਧਨ ਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ, ਸਦ ਬਲਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ, ਉਸ ਪੁਰਖ ਕਾ ਨਾਹੀ ਕਦੇ ਬਿਨਾਸੁ, ਜਾ ਕੈ ਮਨ ਪ੍ਰਗਟੇ ਗੁਣ ਤਾਸ, ਆਠ ਪਹਿਰ ਹਰ ਕਾ ਨਾਮ ਲੇ, ਸਚ ਉਪਦੇਸ਼ ਸੇਵਕ ਕਉ ਦੇ, ਮੋਹ ਮਾਇਆ ਕੈ ਸੰਗ ਨ ਲੇਪ, ਮਨ ਮੈਂ ਰਾਖੈ ਹਰ ਹਰ ਏਕ, ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁਖ ਤੈ ਤੇ ਨਾਸੇ, ਤਪਤ ਮਾਹੇ ਠਾਠ ਵਰਤਾਈ, ਅਨੰਦ ਭਇਆ ਦੁਖ ਨਾਠੇ ਪਹਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਭਉ ਝੂਕਾ ਨਿਰਭਉ ਹੋਏ ਬਸੇ, ਸਗਲ ਬਿਆਦ ਮਨ ਤੇ ਖੈ ਨਸੇ, ਜਿਸ ਕਾ ਸਾ ਤਿਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ, ਥਿਤ ਪਾਈ ਚੂਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਸਰਵਨ, ਨਿਰਗੁਣ ਆਪ ਸਰਗੁਣ ਪੀਓ ਹੀ, ਕਲਾ ਧਾਰ ਜਿਨ ਸਗਲੀ ਮੋਹੀ, ਆਪਣੇ ਚਿਰਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ, ਓਤ ਪੋਤ ਰਵਿਆ ਰੂਪ ਰੰਗ, ਭੈ ਪ੍ਰਗਾਸ ਸਾਧ ਕੈ ਸੰਗ, ਪਰ ਰਚ ਰਚਨਾ ਆਪਣੀ ਕਲ ਤਹਾਰੀ, ਅਨਕ ਬਾਰ ਨਾਨਕ ਬਲਹਾਰੀ, ਸਲੋਕ ਸਾਥ ਨਾ ਚਾਲੈ ਬਿਨ ਭਜਨ, ਬਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕੁਮਾਵਨਾ, ਨਾਨਕ ਇਹੋ ਧਨ ਸਾਰ ਅਸ਼ਟਪਦੀ। ਸੰਤ ਜਨਾ ਮਿਲ ਕਰਹੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਉਪਾਵ ਸਭ ਮੀਤ ਬਿਸਾਰੋ, ਚਰਨ ਕਮਲ ਰਿਦਮੈ ਉਰ ਤਹਾਰੋ, ਕਰਨ ਕਾਰਨ ਸੋ ਪ੍ਰਭ ਸਮਰਥ, ਦ੍ਰਿੜ ਕਰ ਗਹੋ ਨਾਮ ਹਰ ਵਥ, ਏ ਤਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਨ ਮੰਤ,
ਏਕ ਆਸ ਰਾਖੂ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ। ਜਿਸ ਧਨ ਕੋ ਚਾਰ ਕੂੰਟ ਉਠ ਥਾਵੈ, ਸੋ ਧਨ ਹਰ ਸੇਵਾ ਤੇ ਪਾਵੈ। ਜਿਸ ਸੁਖ ਕਉ ਨਿਤ ਬੰਛ ਹੈ ਮੀਤ, ਸੋ ਸੁਖ ਸਾਧੂ ਸੰਗ ਪਰੀਤ। ਜਿਸ ਸੁਭਾ ਕੋ ਕਰੈ ਭਲੀ ਕਰਨੀ, ਸਾ ਸੁਭਾ ਭਜ ਹਰ ਕੀ ਸਰਣੀ। ਅਨਕੂ ਪਾਵੀ ਰੋਗ ਨ ਜਾਏ, ਰੋਗ ਮਿਟੈ ਹਰ ਅਵਕਦ ਲਾਏ। ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪਰਵਾਨ। ਮਨ ਪ੍ਰਭੋ ਦਉ ਹਰ ਕੈ ਨਾਏ, ਦਇ ਦਿਸ ਧਾਵਤ ਆਵੈ ਠਾਏ। ਤਾਕੋ ਬਿਘਨ ਲਾਗੈ ਕੋਏ, ਜਾ ਕੈ ਹਿਰਦੈ ਬਸੈ ਹਰ ਸੋਏ। ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ। ਭਉ ਬਿਨਸੈ ਪੂਰਨ ਹੋਏ ਆਸ, ਭਗਤ ਭਾਇ ਆਤਮ ਪ੍ਰਗਾਸ। ਤਿਤ ਕਰ ਜਾਏ ਬਸਾਇਆ ਬਿਨਾਸੀ, ਕਹੋ ਨਾਨਕ ਕਾਟੀ ਜਮ ਫਾਸੀ। ਤਤ ਵਿਚਾਰ ਕਹੈ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ। ਆਵਾ ਗਵਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਣ ਗੁਰ ਦੇਵ। ਇਉ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਨ ਆਧਾਰ। ਅਨਕੂ ਪਾਵਨਾ ਛੂਟਣ ਹਾਰੇ, ਸਿਮਰਤ ਸਾਸਤ ਬੇਦ ਵਿਚਾਰੇ। ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਸ਼ਤ ਨਾਨਕ ਫਲ ਪਾਏ। ਸੰਗ ਨ ਚਾਲਸ ਤੀਰੈ ਤਹਨਾ, ਤੂੰ ਕਹਿ ਲਪਟਾਵੈ ਮੂਰਖ ਮਨਾ। ਸੋ ਤਮੀਤ ਕੁਟੰਬ ਅਰਬਨਤਾ, ਇੰਨ ਤੇ ਕਹੋ ਤੁਮ ਕਵਨ ਸੁਨਾਥਾ। ਰਾਜ ਰੰਗ ਮਾਇਆ ਬਿਸਥਾਰ, ਇੰਨ ਤੇ ਕਹੋ ਕਵਨ ਛੁਟਕਾਰ। ਅਸ ਹਸਤੀ ਰਥ ਅਸ ਵਾਰੀ, ਝੂਠਾ ਡੰਪ ਝੂਠ ਪਾਸਾਰੀ। ਜਿਨ ਦੀਏ ਤਿਸ ਬੁਝੇ ਨਾ ਬੇਗਾਨਾ, ਨਾਮ ਵਿਸਾਰ ਨਾਨਕ ਪਛਤਾਨਾ। ਗੁਰ ਕੀ ਮਤ ਤੂੰ ਲਿਹੇ ਇਆਨੇ, ਭਗਤ ਬਿਨਾ ਬਉਡੂ ਬੇਸਿਆਨੇ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਚਰਨ ਕਮਲ ਰਾਖੂ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ। ਆਪ ਜਪਹੋ ਅਵਰਾ ਨਾਮ ਜਪਾਵਹੋ, ਸੁਨਤ ਕਹਿਤ ਰਹਿਤ ਗਤ ਪਾਵਹੋ। ਸਾਰ ਭੂਤ ਸਤ ਹਰ ਕੂ ਨਾਉ, ਸਹਿ ਸੁਭਾਏ ਨਾਨਕ ਗੁਣ ਗਾਉ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹੋ ਮੈਂ ਬੇਖਫੈਲ। ਹੋ ਹੇ ਅਚਿੰਤ ਬਸੈ ਸੁਖ ਨਾਲ, ਸਾਸ ਗਰਾਸ ਹਰ ਨਾਮ ਸਮਾਲ। ਸ਼ਾੜ ਸਿਆਣਪ ਸਗਲੀ ਮਨਾ, ਸਾਧ ਸੰਗ ਪਾਵੈ ਸੱਚ ਧਨਾ। ਹਰ ਪੂੰਜੀ ਸੰਚ ਕਰੋ ਵਿਵਹਾਰ, ਈਹਾਂ ਸੁਖ ਦਰਗਾ ਜੈਕਾਰ। ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੇ ਮਸਤਕ ਲੇਖ। ਏਕੋ ਜਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ। ਏਕਸ਼ਕੇ ਗੁਣ ਗਾਓ ਅਨੰਤ, ਮਨ ਮਨ ਤਨ ਜਾਪ ਏਕ ਭਗਵੰਤ। ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ। ਅਨਕ ਬਿਸਥਾਰ ਏਕ ਤੇ ਪਹੇ, ਏਕ ਆਰਾਧ ਪਰਾਸ਼ਤ ਗਏ। ਮਨ ਤਨ ਅੰਤਰ ਏਕ ਪ੍ਰਭ ਰਤਾ, ਗੁਰਪ੍ਰਸਾਦ ਨਾਨਕ ਇਕ ਜਾਤਾ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਅਸ਼ਟਪਦੀ ਜਾਚਕ ਜਨ ਜਾਚੈ, ਪ੍ਰਭ ਦਾਨ ਕਰ ਕਿਰਪਾ ਦੇਵੋ। ਹਰ ਨਾਮ ਸਾਧ ਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸਰਦਾ ਪੂਰ। ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੈ ਧਿਆਵੋ। ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ। ਏਕ ਓਟ ਏਕ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ। ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ। ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ। ਸੁਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧਕੈ ਸੰਗ। ਪਰੇ ਸਰਨ ਆਨ ਸਭ ਤਿਆਗ, ਅੰਤਰ ਪ੍ਰਗਾਸ ਆਨ ਦਿਨ ਲਿਵ ਲਾਗ। ਵੱਡ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਮਨ ਸਾ ਪੂਰੀ ਪਈ, ਸਤਿਗੁਰੂ ਤੇ ਨਿਰਮਲ ਮਤ ਲਈ। ਜਨ ਕੋ ਪ੍ਰਭ ਹੋਇਓ ਦਿਆਲ, ਸੇਵਕ ਕੀਨੋ ਸਦਾ ਨਿਹਾਲ। ਬੰਧਨ ਕਾਟ ਮੁਕਤ ਜਨ ਪਹਿਆ, ਜਨਮ ਮਰਨ ਦੁਖ ਭ੍ਰਮ ਗਇਆ। ਐਸ਼ ਪੁਨੀ ਸਰਧਾ ਸਭ ਪੂਰੀ, ਰਵ ਰਹਿਆ ਸਾਧ ਸੰਗ ਹਜੂਰੀ। ਜਿਸ ਕਾ ਸਾਥਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਸੋ ਕਿਉਂ ਬਿਸਰੈ ਜੇ ਕਾਲ ਨਾ ਪਾਨੈ, ਸੋ ਕਿਉਂ ਬਿਸਰੈ ਜੇ ਕੀਆ ਜਾਨੈ। ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ। ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ। ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ, ਜਨਮ ਜਨਮ ਕਾ ਟੂਟਾ ਗਾਂਢੈ।
ਗੁਰ ਪੂਰੈ ਤਤ ਇਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਹਾਇਆ ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪਹੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੋ ਆਪ ਜਪਹੋ ਅਵਰਹ ਨਾਮ ਜਪਾਵਹੋ ਭਗਤ ਭਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਸਾਰ ਸਰਬ ਕਲਿਆਣ ਸੂਖ ਨਿਧ ਨਾਮ ਬੂਡਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਯੰਤਰ ਇਹੀ ਸੁਆਉ ਨੇਤਰੋਂ ਪੇਖ ਦਰਸ ਸੁਖ ਹੋਏ ਮਨ ਬਿਗਸੈ ਸਾਧ ਚਰਨ ਧੋਏ ਭਗਤ ਜਨਾ ਕੇ ਮਨ ਤਨ ਰੰਗ ਬਿਰਲਾ ਕੂ ਪਾਵੇ ਸੰਗ ਏਕ ਬਸਤ ਦੀਜੈ ਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ੰਦ ਦੀਨ ਦਇਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ।

सेवकौ सेवा बन आई, हुकम बूझ परम पद पाई। इसते ऊपर नहीं विचार, जाके मन बसया निरंकार। बंधन तोर पहे निर्वैर, आन दिन पूजै गुर के पैर। ए लोक सुखिए पर लोक सुहेले, नानक हर प्रभ आपे मेले। साध संग मिल करो आनंद, गुण गावो प्रभ परमानंद। राम नाम तत करो विचार, दुर्लभ देखा करो उधार। अमृत बचन हर के गुण गाओ, प्राण तरण का है सुआओ। आठ पहर प्रभ देखो नेरा, मिटे अज्ञान बिन सय अंधेरा। सुन उपदेश हृदय बसावो, मन इच्छे नानक फल पावो। हलत पलत दोए लिहो सवार, राम नाम अंतर उरतार। पूरे गुर की पूरी दीखिया, जिस मन बसै तिस साच परीखिया। मन तन नाम जपो लिवलाए, दुख दर्द मन ते पौ जाए। सच व्यापार करो व्यापारी, दरगा निभ है खीप तुम्हारी। एका टेक रखो मन माहे, नानक बाहूर ना आवै जाए। तिस ते दूर कहा को जाए, उबरै रखन हार त्याए। निर्भउ जपै सगल भउ मिटै, प्रभ कृपा ते प्राणी छुटै। जिस प्रभ राखै तिस नाहीं दुख, नाम जपत मन होवत सुख। चिंता जाय मिटै अहंकार, तिस जन कौ कोई न पहुचन हार। सर उपर ठाडा गुरसूरा, नानक ताके कारज पूरा। मत पूरी अमृत जाकी दृष्ट, दर्शन पेखत उधरत श्रेष्ठ। चरण कमल जाके अनूप, सफल दर्शन सुंदर हर रूप। धन सेवा सेवक प्रवान, अंतर जामे पुरख प्रधान। जिस मन बसै सहोत निहाल, ताके निकट न आवत काल। अमर भय अमरा पद पाया, साध संग नानक हर त्याया श्लोक। ज्ञान अंजन गुर दिया, अज्ञान अंधेर विनाश। हर कृपा ते संत भेटिया, नानक मन प्रगास। अष्टपदी संत संग अंतर प्रभ डीठा, नाम प्रभु का लागा मीठा। सगल समगिरी एक घट माहे, अनक रंग नाना दृष्टाए। नौ निध अमृत प्रभ का नाम, देही मैं इसका विश्राम। सुन समाद अनहत तह नाद, कहन न जाई अचरज बिसमाद। तिन देखिया जिसे आप दिखाए, नानक तिस जन सो जी पाए। सो अंतर सो बाहर अनंत, घट घट व्याप रहया भगवंत। तरण माहे आकाश पयाल, सर्वलोक पूर्ण प्रतपाल। बन तिन पर्वत है पार ब्रह्म, जैसी आज्ञा तैसा कर्म। पौन पणी बै संतर माहे, चार कुंट दै दिसे समाए। तिसते भिन्न नहीं कोठाओ, गुरप्रसाद नानक सुख पाओ। वेद पुराण सिमरत मैं देख, ससी अर सूर नक्षत्र मैं एक। बाणी प्रभ की सब को बोले, आप डोल न कब हूं डोले। सर्ब कला करखे लै खेल, मोल न पाइय गुण अमोल। सर्ब ज्योत मैं जाकी ज्योत, धार रहो स्वामी ओत पोत। गुरप्रसाद भरम का नास, नानक तिन मैं एहो विसास। संत जना का पेखन सब ब्रह्म, संत जना कै हृदय सब धर्म। संत जना सुनै शुभ बचन, सर्व व्यापी राम संग रचन। जिन जाता तिस किए रहत, सत बचन साधु सब कहत। जो जो होए सोई सुख माने, करण करावण हार प्रभ जाने। अंतर बसे बाहर पियो ही, नानक दर्शन देख सब मोही। आप सतो किया सब सतो, आप तिस प्रभ ते सगली उत्पत। तिस भावे ता करे बिस्थार, तिस भावे ता एक ओंकार। अनक कला लखी नह जाए, जिस भावे तिस लय मिलाए। कवन निकट कवन कही है दूर, आपे आप भरपूर। अंतर्गत जिसे आप जनाए, नानक तिस जने आप बुझाए। सर्व भूत आप वरतारा, सर्वनैन आप पेखन हारा। सगल समग्री जाका तना, आपन जासो आप ही सुना। आवन जानक खेल बनाया, आज्ञाकारी की नी माया। सब कै मध अलिपतो रहै, जो किश कहना सो आपे का है। आज्ञा आवे आज्ञा जाए, नानक जा पावे तां लय सुमाए। इस ते हुए सुना ही बुरा, उराय कहो किने कश करा। आप भला करतूत आत नीति, आपे जाने अपने जी की। आप साच धारी सब साच, ओत पोत आपन संग राच। ताकि गात मित कही न जाए, दूसर हुए तां सोजी पाए। तिसका किया सब परवान, गुरप्रसाद नानक एहो जान। जो जाने तिस सदा सुख हुए, आप मिलाए लय प्रभ सोए।
ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹੈ ਸੋ ਆਉ ਜਨ ਕੈ ਸੰਗ ਚਿਤਨੇ ਅਜਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੋਹਣੇ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਤਨ ਕੇ ਭਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵਾਹੋ ਨਾਰਾਇਣ ਏਕ ਏਕ ਰੂਪ ਜਾਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧਕੇ ਬਚਨ ਅਮੁਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੈ ਲੋਕ ਹੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਅਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਤ ਕੈ ਮਾਥੇ ਨਾਨਕ ਉਧਰੇ ਤਿਨ ਕੈ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਬਿਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਤਹਾਰੀ ਨਾਨਕ ਨਿਬੋਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋਹੋ ਤੇ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬਾਹੂਰ ਨਾ ਹੋਵੇ ਆਵਨ ਜਾਨ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬਤਹਿ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟਿਤਾ ਇਹ ਫਲ ਤਿਸ ਜਨ ਕੈ ਮੁਖ ਪਹਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਤ ਕੇਵਲ ਹਰਿ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟਾਏ ਸੰਤ ਕਿਰਪਾ ਤੇ ਜਮ ਕੇ ਛੁਟਾਏ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਿਵਾਰੈ ਦੁਲਭ ਦੇਹ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ ਦੁਖ ਰੋਗ ਬਿਨਸੇ ਭੈ ਭਰਮ ਸਾਧ ਨਾਮ ਨਿਰਮਲ ਤਾਕੀ ਕਰਮ ਸਭ ਤੇ ਊਚ ਤਾਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਣੀ ਸਭ ਤੇ ਊਚ ਤਾਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਣੀ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ

ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹਉ ਮੈਂ ਕਹਿ ਨਾ ਕੋਈ

ਆਵੇ ਕੂ ਵਿਖੇ ਹਾਜ਼ਰਾ ਦੂਰ ਕਥਨਾ ਕਥੀ ਨ ਆਵੇ ਟੂਟ ਕਾਸ ਕਾਸ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਕਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰੋ

ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ।

ਸਾਹਿਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰ ਠੁਪਾਈ ਵੇਖਾ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ।

ਪੋਹੇ ਨਾ ਸਕੈ ਕਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆ ਸੁਣਿਆ ਅੜਸਠ ਕਾ ਇਸਨਾਮ ਸੁਣਿਆ ਪੜ੍ਹ ਪੜ੍ਹ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ

ਪੈ ਸੁਗਾਹੁ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ

ਪਿਆਰੇ ਗੁਰਸਿੱਖ ਮੰਨੈ ਨਾਨਕ ਭਵੈ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰ ਗਹਿ ਮਾਨ ਪੰਚੇ ਸੋਹਿ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ।

ਆਪੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵ ਹੈ ਸਾਈ ਭਲੀ ਗਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਹੈ।

ਜਿਨ ਇਹ ਲਿਖੇ ਤਿਸ ਸਿਰ ਨਾਹੀ, ਜਿਵ ਫਰਮਾਏ ਤਿਵ ਤਿਵ ਪਾਹੀ, ਜੀਤਾ ਕੀਤਾ ਤੇ ਤਾ ਨਾਓ, ਵਿਣ ਨਾਵੈ ਨਾਹੀ ਕੋ ਥਾਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੁਖੇਹੇ, ਬੂਤ ਪਲੀਤੀ ਕੱਪੜ ਹੋਏ, ਦੇਸਾ ਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਉੱਨੀ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਇ, ਵਿਣ ਗੁਣ ਕੀਤੇ ਭਗਤ ਨਾ ਹੋਇ, ਸਵਸਥ ਆਤ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਉ, ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰ ਉੱਤੀ ਮਾਹੋ ਕਵਣ,

ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਏ ਬੜੇ ਉੱਚਾ ਹੋਵੇ ਕੋਈ ਤਿਸ

ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਤਾਤਾ ਤਿਲ ਨਾ ਤਮਾਏ, ਕੀਤੇ ਮੰਗਹਿ ਜੂਦ ਅਪਾਰ, ਕੀਤਿਆ ਗਣਤ ਨਹੀਂ ਵਿਚਾਰ, ਕੀਤੇ ਖੱਪ ਟੁੱਟ ਹੈ ਵਿਕਾਰ, ਕੀਤੇ ਲੈ ਲੈ ਮੁੱਕਰ ਪਾਹੇ, ਕੀਤੇ ਮੂਰਖ ਖਾਹੀ ਕਾਹੇ, ਕੀਤਿਆ ਦੁੱਖ ਭੂਖ ਸਦਮਾਰ, ਇਹ ਪੇਦਾ ਤੇਰੀ ਦਾ ਤਾਰ, ਬੰਦ ਖਲਾਸੀ ਭਾਣੇ ਹੋਏ, ਉਹ ਰਾਖ ਨਾ ਸਕੈ ਕੋਏ।

ਦੇਖੇ ਜਿਸਨੂੰ ਬਖਸ਼ੇ ਸਿਫਤ ਸਾਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਈ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪੜ੍ਹੇ ਕਰਹਿ ਵਖਿਆਨ

ਕੀਤੇ ਕੀਤੇ ਬੁੱਧ ਆ ਕਹਿ ਦਾਨਵ ਆ ਕਹਿ ਦੇਵ ਆ ਕਹਿ ਸੁਰ ਨਰਮਨ ਜਨ ਸੇਵ ਕੀਤੇ ਆ ਕਹਿ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਕੀਤੇ ਕੀਤੇ ਹੋਰ ਕਰੇ ਤਾਂ ਆਖਨ ਸਕਹਿ ਕੇ

ਹਰੀ ਗਾਵਹਿ ਤੁਹਨੂੰ ਪੌਣ ਪਾਣੀ ਬੈਸੰਤਰ ਗਾਵਹਿ ਰਾਜਾ ਧਰਮ ਦੁਆਰੀ ਗਾਵਹਿ ਚਿਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋਹਨ ਸਦਾ ਸੁਵਾਰੇ ਗਾਵਹਿ ਇੰਦੇ ਦਾਸਨ ਬੈਠੇ ਦੇਵਤੇ ਆਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਚੰਤ ਪ੍ਰਸਾਦ ਚੱਕਰ ਚਿਹਨੇ ਅਰ ਵਰਣ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿਥੁਜ ਕਹੀ ਜੈ ਕੋਟ ਇੰਦਰ ਇੰਦਰਾਨ ਸਾਹੀ ਸਾਹਨ ਗਨੀਜੈ ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤਿਨ ਕਹਿ ਤਵ ਸਰਵਨਾਮ ਕਥੈ ਕਵਨ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਿਆ ਚੰਦ ਨਮਸਤੰਗ ਅਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਤੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਵੇਖੈ ਨਮਸਤੰਗ ਨਿਕੈ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਤਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤਸਰਮੇ ਨਮਸਤੰਗ ਜਲਾਸ਼ੇ ਨਮਸਤੰਗ ਨਿਰਾਸ਼ੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤਸਜਬੇ ਆਦੇਸ਼ੰਗ ਆਦੇਸ਼ੇ ਨਮਸਤੰਗ ਭੇਸ਼ੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਵ ਧੰਦੇ ਨਮੋ ਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਪੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੁਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਆ ਪ੍ਰਸਾਦ ਸਵਈਏ। ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੁਗ ਜਤੀ ਕੇ, ਸੂਰ ਸੁਰਾਰਦਨ ਸੁਧ ਸੁਧਾ ਦਿਖ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖਿਤ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਕਰਤੀ ਬਿਨੇ ਕਰਤੀ ਕੇ, ਮਾਤਿਮ ਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਣ ਕੁਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਖ ਭਲੀ ਬਿਦਨ ਆਵਤ ਸੀਸ ਨਾ ਜਾਤ ਵਿਚਾਰੇ, ਤੇ ਭਏ ਤੋ ਕਹਾ ਭੈ ਭੂਪਤ ਅੰਤ ਕੋ ਨਾ ਗਈ ਭਾਂਏ ਪਧਾਰੇ, ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਬਾਜ ਢੋਲ ਮਿਰਦੰਗ ਨਗਾਰੇ, ਗੁੰਜਿਤ ਗੁੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ, ਸ੍ਰੀ ਪਦ ਸ੍ਰੀ ਭਗਵਾਨ ਭਜੇ ਬਿਨੰਤ ਕੋ ਅੰਤ ਕੇ ਧਾਮ ਸਿਧਾਰੇ, ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਿਸੇਖੈ, ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਜ਼ਮਾਨ ਸੁਬਾਨ ਕੇ ਪੇਖੈ, ਪਾਉਣ ਆਹਾਰ ਦਿੱਤੀ ਜੈ ਧਾਰ ਸਭੈ ਸੁਵਿਚਾਰ ਹਜ਼ਾਰ ਕੇ ਦੇਖੈ, ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ, ਸੁਧ ਸਿਪਾਹ ਦੁਰੰਤ ਦੁਬਾਹ ਸੁਧਾ ਸੁਨਾ ਦੁਰਜੰਤ ਲੈਂਗੇ, ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ, ਤੋਰ ਰੀਨ ਮਰੂਰ ਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ, ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ, ਵੀਰ ਅਪਾਰ ਵਡੇ ਬਰਿਆਰ ਅਬਚਾਰ ਐਸਾਰ ਕੀ ਧਾਰ ਪਛਈਆ, ਤੋਰ ਦੇਸ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ, ਗਾੜੇ ਗਿੜਾਨ ਕੇ ਤੋੜਨ ਹਾਰ ਸੁਬਤ ਨਹੀਂ ਜਗਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦਿਵਈਆ, ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿੱਤੇ ਜਲ ਮੈਂ ਤਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਪੁਨ ਪ੍ਰਤਾਪਨ ਬਾੜ ਜੈ ਧੁਨ ਪਾਪਨ ਕੇ ਭੋ ਪੁੰਜ ਕਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੈਂਗੇ, ਮਾਨਵ ਇੰਦਰ ਗਜਿੰਦਰ ਨਿਰਾਧ ਵਜੌਂਤਰ ਲੋਕ ਕੋ ਰਾਜ ਕਰੈਂਗੇ, ਕੋਟ ਸਨਾਨ ਗਜਾ ਦਿਖ ਦਾਨ ਅਨੇਕ ਸੁਅੰਬਰ ਸਾਜ ਭਰੈਂਗੇ, ਬ੍ਰਹਮ ਮਹੇਸ਼ਵਰ ਵਿਸ਼ਨੂੰ ਸਚੀ ਪਤ ਅੰਤ ਫਸੇ ਜਮ ਫਾਸ ਭਰੈਂਗੇ, ਜੇ ਨਰ ਸ੍ਰੀ ਪਤ ਕੇ ਪ੍ਰਸਹ ਭਗਤੇ ਨਰ ਫਿਰ ਨ ਦੇਹ ਧਰੈਂਗੇ, ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੋ, ਭਗਤ ਧਿਆਨ ਲਗਾਇਓ ਨਾਥ ਵਿਰਿਓਲੀਏ, ਸਾਸ ਸਮੁੰਦਰ ਲੋਕ ਗਯੋ ਪਰ ਲੋਕ ਗਵਾਇਓ, ਬਾਸ ਕੀਓ ਵਖਿਆਨ ਸੁ ਬੈਠ ਕੇ ਐਸੀ ਐਸੀ ਸੁ ਬੈਸ ਬਿਤਾਇਓ, ਸਾਚ ਕਹੂੰ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ, ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਵਾਚੀ ਦਿਸ਼ਾ ਮੈਂ ਕਾਹੂ ਪਛਾ ਕੋ ਸੀਸ ਨਿਵਾਇਓ, ਕੋ ਬਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ, ਕੋ ਬਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਅਮਰੇ ਦੁਸ਼ਟ ਸਭੈ ਤੁਮ ਕਾਵੋ, ਆਪ ਹਾਥ ਦੈ ਮੋਹਿ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰ ਦੈ ਕਰੀਐ, ਸਭ ਬੈਰਨ ਕੋ ਆਸ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉ, ਜੋ ਪਰ ਜਾਉ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀ ਹੈ, ਚਿਨ ਚਿਨ ਸਤਰ ਹਮਾਰੇ ਮਾਰੀ ਹੈ, ਆਪ ਹਾਥ ਦੈ ਮੁਜੈ ਵਰੀ ਹੈ, ਮਰਨ ਕਾਲ ਕਾ ਤ੍ਰਾਸ ਨਿਵਰੀ ਹੈ, ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਝ ਜੂ ਕਰੇ ਹੋ ਰੱਛਾ, ਰਾਖ ਲਿਹੋ ਮੋਹਿ ਰੱਖ ਨਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਤੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ਼ਕੰਤਾ, ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤੁਮਾਸਾ, ਜਵਨ ਕਾਲ ਜੋਗੀ ਸ਼ਿਵ ਕੀਯੂ, ਵੇਦ ਰਾਜ ਬ੍ਰਹਮਾ ਜੂਥੀਯੂ, ਜਵਨ ਕਾਲ ਸਭ ਲੋਕ ਸੁਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈ ਜਛਨ ਉਪਜਾਇਓ, ਆਦੰਤਿਕ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸੀ ਕੋ।

ਬ੍ਰਤ ਸੁਆਮੀ ਸੋ ਕਿਉਂ ਮੈਨੂੰ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਚੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਵ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਰ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੁਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੂ ਕਿਆ ਕਰੇ ਵਿਚਾਰੀਆ ਤੁਧ ਬਾਤ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨੂੰ ਹੁਰ ਥਾਉ ਨਾਹੀ ਸ਼ਬਦ ਲਾਗ ਸੁਵਾਰੀਆ ਕਹਿ ਨਾਨਕ ਲਿਵੈ ਬਾਜੂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵੀ ਕੱਟੇ ਗਿਆਨ ਅੰਜਨ ਸਾਰੇ ਅੰਦਰੋ ਜਿਨ ਕਾ ਮੂੰਹ ਟੁੱਟਾ ਤਿਨਕਾ ਸ਼ਬਦ ਸੱਚੈ ਸੁਵਾਰਿਆ ਕਹਿ ਨਾਨਕ ਕਿਉਂ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਿਨ ਪਾਵੈ ਪਾਵੈ ਤਾਂ ਸੋਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰ ਹੈ ਦਾਤ ਸਿੱਖ ਨਾਮ ਲਾਗ ਸੁਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵੈ ਕਹਿ ਨਾਨਕ ਜਿਸ ਦੇ ਪਿਆਰੇ ਸੂਈ ਜਨ ਪਾਵੇ ਆਵੋ ਸੰਤ ਪਿਆਰਿਓ ਕਥ ਕੀ ਕਰੈ ਕਹਾਣੀ ਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੋਭ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਟਗੋਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਾਓ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਮਨ ਪਿਆਰਿਆ ਤੂੰ ਸਦਾ ਸਸ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਉਲੇ ਨਾ ਕੀਚੈ ਜਿਤੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ ਗਮ ਗੁਚਰਾ ਤਿਰੰਤ ਨਾ ਪਾਇਆ ਅੰਤੂ ਨਾ ਪਾਇਆ ਕਿਨੈ ਤੇਰਾ ਆਪਣਾ ਤੂੰ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਕੁਆਖ ਵਖਾਣੇ ਆਖੈ ਤਾ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤਿਰੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੂੰ ਪਾਇਕ ਵੇਖ ਪ੍ਰਸਨ ਆਇਆ ਲਵ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਵਿਸ਼ਨੂੰ ਆਪ ਤੁੱਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਕ ਮਾਰਗ ਚੱਲਣਾ ਲਭ ਲੁਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖਨਿਓ ਤਿੱਖੀ ਵਾਲ ਹੁ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਹੇ ਤਿਵ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵੈ ਚੱਲੈ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿੰਨਾ ਮਿਲਾਹੇ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵੇ ਉਸ ਵੇਲਾ ਸਭ ਸੁਹਾਵਾ ਸਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਉਹ ਤਿੰਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰੈ ਘਨੇਰੇ ਕਰੈ ਗੱਲਾਂ ਗੱਲੀ ਕਿੰਨੇ ਨ ਪਾਇਆ ਕਹਿ ਨਾਨਕ ਸਬਦ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਿਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਓਪੇ ਸੰਗ ਸੁਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਿਸਿਓ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਸਹਿਸਾਈ ਵਜਾਏ ਜੀਉ ਮੈਲੇ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨ ਜਨਮ ਜੂਐ ਹਾਰਿਆ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵਿਦਾ ਮੈਂ ਨਾ ਮੁਤਮ ਸੋ ਸੁਣੈ ਨਾ ਹੀ ਫਿਰੈ ਜੋ ਬੇਤਾਲਿਆ ਕਹਿ ਨਾਨਕ ਜੀ ਸਤ ਅਜਿਹਾ ਕੂੜੇ ਲਾਗੇ
तीन जन्म जुए हारिया जी हो निर्मल बारू निर्मल बारू ता निर्मल जी हो निर्मल सतगुर ते करनी कमाणी कूड़ की सो पहुंचा नाही मनसा सत समाणी जन्म रतंजनी कटिया भले सेवन जारे कह नानक मन निर्मल सदा रह गुरु नाले ये को सिख गुरु सेती सनमुख हुआ हुआ ता सनमुख सिख कोई जी हो रह गुरु नाले गुरु के चरण हृदय ध्याय अंतरात्मा समाले आप छठ सदा रह पर न गुरु बिन वर न जाने कोय कह नानक सुनो संतोषो सिख सनमुख हुए जे को गुरु ते बेमुख हुआ बिन सतगुरु मुक्त न पावे पावे मुक्त न उर्थ है कोई पुछ भविख्या जाए अनेक जूनी भरम आवे बिन सतगुरु मुक्त न पाए फिर मुक्त पाए लाग चरणी सतगुरु सब सुनाए कह नानक विचार देखो बिन सतगुरु मुक्त न पाए आवो सिख सतगुरु के प्यारे हो गावो सच्ची बाणी बाणी ता गावो गुरु केरी बाणी आश्र बाणी जिनको नजर कर्म हो वह हृदय तिना सुमाणी पीवो अमृत सदा रहो अरंग जप्यो सारंग पाणी कह नानक सदा गावे सच्ची बाणी सतगुरु बिना और कच्ची है बाणी बाणी ता कच्ची सतगुरु बाजो और कच्ची बाणी कह दे कच्चे सुन दे कच्चे कच्ची आख वखाणी हर हर नित करे रसना कह कछु न जानी चित जिनका हिरलया माया बोलन पैर वाणी कह नान सतगुरु बाजो और कच्ची बाणी गुरु का शब्द रतन है हीरे जित जड़ाओ शब्द रतन जित मन लागायो आसमाओ सब चेती मन मिलया सच्चा लाया पाओ आपे हीरा रतन आपे जिसनु दे बुझाए कह नान शब्द रतन है हीरा जित जड़ाओ शिव सकता पुपाए कह करता आपे हुक्म वरताए हुक्म वरताए आवे कह गुरमुख से बुझाए तोड़े बंधन हुए मुक्त शब्द मन वसाए गुरमुख जिसनु आप करे सो हुए कस्यो लिवलाए कह नानक आप करता आपे हुक्म बुझाए सिमर शास्त्र पुन पा विचार दे तत्तै सार न जानी तत्तै सार न जानी गुरु बाजो तत्तै सार न जानी ते गुणी संसार भ्रम सुत्ता सुत्या रहन विहानी गुर कृपा ते से जन जागे जिन हर मन वसिया बोले अमृत बाणी कह नानक सो तत् पाए जिसनु मन दिन हर लिव लागै जागत रहन विहानी माता के उदर मैं प्रतपाल करे सो क्यों मनु विसारी है मनु क्यों विसारी है वड़ दाता जी अगन मह आहार पहुंचावे उसनु क्यों पोए न सकी जिसनु अपनी लिव लावे अपनी लिव आपे लाए गुरमुख सदा संभाली है कह नानके वड़ दाता सो क्यों मनु विसारी है जैसी अगन उदर मैं तैसी बाहर माया माया गण सबिको जेही करतै खेल रचाया जात सपाणा ता जमया परवार भला पाया लिव छिड़की लगी तृष्णा माया मरवरताया हि माया जितर विसरै मुप जय भाऊ दूजा लाया कह नान गुर प्रसादी जिना लिव लागी तिन विचे माया पाया हरिया पमुल कै मुल न पाया जाए मुल न पाया जाए किसै विटो रहे लोक विललाया सा सतगुर जे मिलै तिसनु सिर सौंपिया विच हो आप जाए जिसदा जीव तिस मिल रहे हर वसै मन आए हरे आप मुल कै भाग तिना के नानका जिन हर पल्लै पाए रास मेरी मन मन जारा रास मेरी मन मन जारा सतगुर ते रास जानी हर हर नित जप्यो हो जीहु ला खट्यो दिहाड़ी एहो धन तिना मिलया जिन हरे आपे भाणा कह नानक रास मेरी मन हुआ बन जारा रसना तू अन रस राच रही तेरी प्यास न जाए प्यास न जाए होरत कितै जि चिर हरस पल्लै न पाए हरस पाए पल्लै पिए हरस बोड़ न तृष्ण लागे आए युवा रस करमी पाईए सतगुर मिलै जिसे आए कह नानक होरां रस विसरे जाहर वसै मन आए शरीरा मेरे हर तुम मैं जोत रखी ता तू जग में आया हर जोत रखी तुद विच ता तू जग में आया अरे आपे माता आपे पिता जिन जी उपाय जग दिखाया गुर प्रसादी बुझिया था चलत हुआ चलत नदरी आया कह नान सृष्ट का मूल रचिया जो तरा किता तू जग में आया मन चाव पया प्रभागम सुनिया हर मंगल गाव सखी गृह मंदिर बनिया हर गाव मंगल नि सखिये सुख दुख न व्यापय गुरु चरण लागे दिन सुभागे अपना फिर जापे अनत बाणी गुरु शब्द जानी हर नाम हर रस भोगो कह नानक प्रभा मिलया करण कारण जो कुए शरीरा मेरे इस जग में आए कह क्या तू कर्म कमाया कि कर्म कमाया तू तो शरीरा जा तू जग में आया जिन हर तेरा रचन रचिया सो हर मन न वसाया गुर प्रसादी हर मन वसिया पूर्व लिखिया पाया कह नानक शरीर प्रवान हुआ जिन सतगुर सो चित लाया
कह नानक यो शरीर प्रवाण हुआ जिन सतगुरु से चित लाया नेत्रो मेरे हो हर तुम मैं जो तरी हर बिन वर न देखो कोई हर बिन वर न देखो कोई नदरी हर निहालिया एहो संसार एहो विश संसार तुम देख दे हर का रूप है हर रूप नदरी आया गुर प्रसादी बुझिया जावे कहाँ हर कह हर बिन वर न कोई कह नानक नेत्र से सतगुण मिले दिव दृष्ट हो ये श्रवण हो मेरे हो सच है सुन नैनो पठाए सच है सुन नैनो पठाए शरीर लाए सुनो सतबाणी जित सुनी मंथन हरिया हुआ रसना रस मानी सचल कविडानी ताकि गत कही न जाए

ਵਾਚਾ ਪਾਉਣ। ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀਕ ਨਾ ਦਸਵਾਂ ਦੁਆਰ ਦਿਖਾਇਆ, ਤੈ ਅਨੇਕ ਰੂਪ ਨਾਉ ਨਵ ਨਿਧ, ਤਿਸ਼ਦਾ ਅੰਤ ਨ ਜਾਈ ਪਾਇਆ। ਕਹਿ ਨਾਨਕ ਹਰ ਪਿਆਰੈ, ਜੀਉ ਗੁਫਾਂ ਅੰਦਰ ਰੱਖੈ, ਵਾਜਾ ਪਵਨ ਵਜਾਇਆ। ਇਹੋ ਸੱਚਾ ਸੁਹਿਲਾ ਸੱਚੈ ਘਰ ਗਾਵਹੁ, ਗਾਵਹੁ ਤਾਂ ਸੁਹਿਲਾ ਘਰ ਸੱਚੈ, ਜਿੱਥੈ ਸਦਾ ਸੱਚ ਧਿਆਵਹੇ, ਸੱਚੋ ਧਿਆਵਹੇ, ਜਾ ਤੁਧ ਭਾਵਹੇ, ਗੁਰਮੁਖ ਜਿਨਾ ਬੁਝਾਵਹੇ। ਇਹੋ ਸਤ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵਹੇ। ਕਹਿ ਨਾਨਕ ਸੱਚ ਸੁਹਿਲਾ ਸੱਚੈ ਘਰ ਗਾਵਹੇ, ਅਨੰਦ ਸੁਨਹੁ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆ ਵੈ ਧਾਈ, ਸਭ ਥਾਈ ਹੋਈ ਸਹਾਈ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਈ ਸਹਾਈ, ਦਸਾਂ ਪਾਤਸ਼ਾਹ।

ਸਾਹਿਬਜ਼ਾਦੀਆਂ ਚਾਲੀਆਂ ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖਿਆ ਨਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੀ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤੇ ਆਵੇ, ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੀ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਂ, ਨਿਉਟਿਆਂ ਦੀ ਉੱਠ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀਓ, ਦਸੋਂ ਪਾਤਸ਼ਾਹ ਕੀ ਆਤਮਿਕ ਜੋਤ ਸ਼ਬਦ ਸਵਰੂਪ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਿਵਾਸ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ, ਤਰਸ ਕੀਤਾ, ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਸੁਭਾਵਮਾਨ ਹੋ ਕਰਕੇ ਦਰ ਆਈਆਂ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ, ਨਦਰੋ ਨਦਰੀ ਨਿਹਾਲ ਕੀਤਾ, ਆਪ ਜੀ ਕਾ ਕੋਟਾਨ ਕੋਟ ਧੰਨਵਾਦ। ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਕੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ, ਸਜੇ ਦੀਵਾਨਾਂ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ, ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ, ਨਿਤਨਿਮ ਬਾਣੀਆਂ ਦੇ ਪਾਠ ਹੋਏ, ਗਰੀਬ ਨਿਵਾਜ ਆਪ ਜੀ ਕੀ ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਜੀ ਨੇ ਅਣਜਾਣ ਬੱਚੇ ਸਮਝ ਕੇ ਮੁਆਫ਼ ਕਰਨੇ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਰਹਿਮਤ ਕਰਨੀ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਾਣੀ ਸ਼ੁੱਧ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਸਮੂਹ ਸੰਗਤ ਨੂੰ ਪ੍ਰਦਾਨ ਕਰਨੀ। ਸਤਿਗੁਰੂ ਜੀਓ ਅੰਮ੍ਰਿਤ ਵੇਲੇ ਆਪ ਜੀ ਕੇ ਹਜ਼ੂਰ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਤਿਲ ਫੁੱਲ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਭੇਟਾ ਕੀਤੀ, ਗਰੀਬ ਨਿਵਾਜ ਕਿਰਪਾ ਕਰਨੀ, ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣਾ, ਭੇਟਾਵਾਂ ਦਰ ਤੇ ਪ੍ਰਵਾਨ ਕਰ ਲੈਣੀਆਂ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਪਰਿਵਾਰਾਂ ਦੇ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਲ ਕੰਟਕ ਦੂਰ ਕਰਨਾ, ਗਰੀਬ ਨਿਵਾਜ ਰਹਿਮਤਾਂ ਕਰਨੀਆਂ, ਆਪਣੇ ਭਜਨ ਬਾਣੀ ਦਾ ਪ੍ਰਕਾਸ਼ ਬਖਸ਼ਿਸ਼ ਕਰਨਾ। ਗਰੀਬ ਨਿਵਾਜ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ, ਸੇਵਾਵਾਂ ਭੇਜੀਆਂ, ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਜੀ ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕਰਕੇ ਭਾਵਨਾ ਭਰੀ ਸਹਿਤ ਆਪਣੇ ਦਰ ਕਰਦੀ ਸੇਵਾ ਦੇ ਯੋਗ ਕਰ ਲੈਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਸਦਾੰਗ ਸੰਗ ਵਰਤਣਾ। ਗਰੀਬ ਨਿਵਾਜ ਆਪ ਜੀ ਦੀ ਕਿਰਪਾ ਸਦਕਾ ਚਾਰ ਪੈਰ ਰਹਿਣ, ਸੁੱਖ ਭਾਣੇ ਅੰਦਰ ਬਤੀਤ ਹੋਈ ਹੈ, ਦਿਨ ਚੜਿਆ ਆਪਣੇ ਭਾਣੇ ਅੰਦਰ ਸੁਖਮਈ ਆਨੰਦਮਈ ਬਤੀਤ ਕਰਵਾਉਣਾ। ਸਤਿਗੁਰੂ ਜੀਓ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਪਾਵਨ ਹਜ਼ੂਰੀ ਵਿੱਚ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਮ ਅਵਗੁਣ ਭਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁੱਤ ਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰੱਖੋ ਸਰਣਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰੱਖੋ ਸਰਣਾਈ।

ਮੂਰਠ ਮਹੱਲਾ ਨੌਵਾਂ ਮਨ ਰੇ ਕੌਣ ਕੁਮਤ ਤੈ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀ ਹਾਜ਼ਰੀ ਸ਼ਰਧਾ ਭਾਵਨਾ ਸਹਿਤ ਭਰ ਰਹੇ ਹੋ। ਸਤਿਗੁਰੂ ਜੀ ਕਿਰਪਾ ਕਰੇ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲਏ, ਦਰੋਂ ਘਰੋਂ ਸਭਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ ਪਾਵਨ ਪਵਿੱਤਰ ਦੀਵਾਨਾਂ ਦੀ ਸੰਪੂਰਨਤਾ ਤੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖ ਵਾਕ ਗੁਰਦੇਵ ਜੀ ਨੇ ਸਾਨੂੰ ਬਖਸ਼ਿਸ਼ ਕੀਤੇ ਹਨ, ਜੋ ਸੋਰਠ ਰਾਗ ਅੰਦਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਦੇ ਸ੍ਰੀ ਮੁਖ ਤੋਂ ਉਚਾਰਨ ਕੀਤੇ ਗਏ ਸੋਰਠ ਰਾਗ ਅੰਦਰ ਪਾਵਨ ਪਵਿੱਤਰ ਅੰਗ 631 ਅਤੇ 32 ਉੱਪਰ ਸੁਭਾਇਮਾਨ ਹੈ। ਇਹ ਪਾਵਨ ਸ਼ਬਦ ਅੰਦਰ ਗੁਰਦੇਵ ਪਿਤਾ ਮਹਾਰਾਜ ਜੀ ਮਨ ਨੂੰ ਸਮਝਾ ਰਹੇ ਹਨ ਕਿ ਇਹ ਮੇਰੇ ਮਨਾ, ਇਹ ਤੇਰੀ ਕੁਮਤ ਦੀ ਭਾਵ ਬੁਰੀ ਸੰਗਤ ਦੀ, ਬੁਰੇ ਵਿਚਾਰਾਂ ਦੀ ਇਹ ਪ੍ਰਵਿਰਤੀ ਹੈ ਕਿ ਬੁਰੇ ਮਨ ਨੂੰ, ਭੈੜੇ ਮਨ ਨੂੰ, ਦੁਰਮਤੀ ਵਾਲੇ ਮਨ ਨੂੰ ਸਦਾ ਹੀ ਪਰਾਈ ਵਸਤੂ, ਪਰਾਇਆ ਤਨ, ਪਰਾਇਆ ਧਨ, ਪਰਾਇਆ ਮਾਲ ਬੜਾ ਚੰਗਾ ਲੱਗਦਾ ਹੈ। ਇਸ ਕਰਕੇ ਸਦਾ ਹੀ ਐਸਾ ਦੁਰਗਤੀ ਵਾਲਾ ਮਨ ਪਰਾਈਆਂ ਵਸਤੂਆਂ ਵਿੱਚ ਖੁੱਭਿਆ ਰਹਿੰਦਾ ਹੈ ਅਤੇ ਆਪਣੇ ਅਸਲੀ ਮਾਰਗ ਨੂੰ ਭੁੱਲ ਜਾਂਦਾ ਹੈ। ਮੁਕਤ ਪੰਥ ਜਾਣਿਓ ਤੈ ਨਾਹਿਨ, ਕਿ ਇਸ ਸੰਸਾਰ ਜਗਤ ਦੇ ਵਿੱਚ ਮਨ ਤੋਂ ਮੁਕਤ ਹੋ ਕਰਕੇ, ਬੰਧਨਾਂ ਤੋਂ ਮੁਕਤ ਹੋ ਕਰਕੇ ਉਸ ਵਾਹਿਗੁਰੂ ਵਿੱਚ ਅਭੇਦ ਹੋਣ ਲਈ ਆਏ ਹਾਂ। ਉਹ ਜੀਵ ਦਾ ਮਨ ਭੁੱਲ ਜਾਂਦਾ ਹੈ, ਫਿਰ ਭਟਕਣਾ ਦੇ ਵਿੱਚ ਹੀ ਜੀਵਨ ਬਸਰ ਕਰਦਾ ਹੈ। ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਹਿ ਉਪਜਿਓ ਕਛ ਗਿਆਨਾ। ਐਸੇ ਮਨ ਅੰਦਰ ਕਦੀ ਹਰੀ ਦਾ ਭਜਨ, ਕਦੀ ਹਰੀ ਦਾ ਗਿਆਨ, ਕਦੀ ਹਰੀ ਦਾ ਧਿਆਨ ਪੈਦਾ ਨਹੀਂ ਹੁੰਦਾ, ਜਿੰਨਾ ਚਿਰ ਮਨ ਆਪਣੀ ਕੁਮਤ ਨੂੰ ਤਿਆਗ ਕਰਕੇ ਗੁਰੂ ਸ਼ਰਨ ਵਿੱਚ ਆ ਕਰਕੇ ਸੁਮਤ ਦਾ ਧਾਰਨੀ ਨਹੀਂ ਬਣਦਾ, ਨਿਰਮਲ ਮਤ ਦਾ ਧਾਰਨੀ ਨਹੀਂ ਬਣਦਾ, ਉਹਨਾਂ ਚਰਨਾਸ਼ ਨੂੰ ਕੋਈ ਮੁਕਤ ਪੰਥ ਮਿਲ ਸਕਦਾ ਹੈ, ਨਾ ਗੁਰੂ ਗਿਆਨ ਸੱਚਾ ਮਿਲ ਸਕਦਾ, ਨਾ ਧਿਆਨ ਮਿਲ ਸਕਦਾ ਹੈ। ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਕਿ ਇਹ ਮਨ ਇਹ ਕੁਮਤ ਦੇ ਮਾਰਗ ਨੂੰ, ਬੁਰੇ ਮਾਰਗ ਨੂੰ ਤਿਆਗ ਕੇ ਹਰੀ ਦੇ ਮਾਰਗ 'ਤੇ ਤੁਰਨਾ ਹੈ ਤਾਂ ਗੁਰੂ ਦਾ ਰਸਤਾ ਅਪਣਾ ਕਰਕੇ ਆਪਣੇ ਮਨ ਦੀ ਨਿਰਮਲਤਾ ਨੂੰ ਅਪਣਾ, ਫਿਰ ਤੇਰਾ ਜੀਵਨ ਮੁਕਤ ਹੋ ਜਾਏਗਾ, ਬੰਧਨਾਂ ਤੋਂ, ਦੁੱਖਾਂ ਤੋਂ ਤੂੰ ਮੁਕਤ ਹੋ ਜਾਏਗਾ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਆਓ ਹੁਣ ਆਸਾ ਕੀ ਵਾਰ ਦੇ ਕੀਰਤਨ ਦਾ ਸਮਾਂ ਹੋਇਆ ਹੈ। ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਗੇ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਹੁੰ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਚਿਪਤੀ ਸਾਲਾਹ ਸੱਚੀ ਤੇਰੀ ਕੁਦਰਸ਼ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰਦ ਮੈਂ ਸੋ ਕੱਚ ਨਿਕਚ ਮਹੱਲਾ ਪਹਿਲਾ।

0: ਪੌੜੀ
1: ਨਜ਼ਰ ਕਰੇ ਜੀ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ ਇਹ ਜੀਵ ਬੋਤੇ ਜਨਮ ਭਰ ਮੈਂ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣ ਲੋਕ ਸਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋ ਆਪ ਗੁਆਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ
0: ਗੁਰਮੁਖ ਢੂੰ

0: ਆਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚਿਲ ਨੱਚਣ ਗੁਰ ਪੈਰ ਹਿਲੈਣ ਫਿਰਨ ਸਿਰ ਉੜ ਉਡਰਾਵਾ ਝਾਟੇ ਪਾਏ ਵੇਖਿਆ ਲੋਕ ਹੱਸੇ ਘਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ

0: ਸਿੱਖ ਪੜਿਆ ਤਿੱਤਾ ਕੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸਹੁ ਵੇ ਜੀ ਆਪਣਾ ਕੀਆ ਅੰਨ ਨਾ ਖਾਇਆ ਸਾਧ ਗੁਆਇਆ ਬਹੁਤ ਪਾਇਆ ਦੂਜਾ ਪਾਇਆ ਵਸਤਰਾ ਪੈ ਰਿਹਾ ਐਨਸ ਕਹਿ ਰਿਹਾ ਮੋਨ ਵਿਗੂਤਾ ਕਿਉਂ ਜਾਗਿਆ ਗੁਰਬਿਨ ਸੂਤਾ ਪੱਗ ਪਿਤਾਣ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਛਾਈ ਪਾਈ
1: ਸਤ

ਵੱਡੋ ਵੱਡਾ ਫੜ ਮੇਜਨੀ ਸਿਰੇ ਸਿਰ ਧੰਦੇ ਲਾਇੰਦਾ ਨਦਰ ਪੱਠੀ ਜੇਕਰੇ ਸੁਲਤਾਨਾ ਕਾਹੋ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ।

ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਂ ਜਾਂ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ।

ਅੰਤਰ ਜਾਮੇ ਸਤਿਗੁਰ ਜੀਓ ਭਾਵ ਜੀ ਦਰ ਦੀ ਹਾਜ਼ਰੀ ਪੜਦੇ ਹੋਇਆ ਬੇਅੰਤ ਗੁਰਸਿੱਖ ਮਾਈ ਪਾਇਓ ਭਾਵ ਜੀ ਦੇ ਬਣ ਦੇ ਸਤਿਕਾਰ ਜੋ ਬੇਅੰਤ ਮਾਇਆ ਬੈਠਾ ਕਰਦੇ ਆਪ ਜੀ ਨੂੰ ਸਾਰਿਆਂ ਨੂੰ ਸਿੱਖੀ ਦਾਨ ਭਰੋਸਾ ਦਾਨ ਚੰਨਾ ਕਮਨਾ ਪਿਆਰ ਰੱਖਣਾ ਖਜ਼ਾਨੇ ਪਰ ਪੁਰਕਣੇ ਸੋ ਆਓ ਗੁਰੂ ਪਿਆਰੇ ਸਾਧਸੰਗ ਜੀ ਕੀਰਤਨ ਦੀ ਨਿੱਕ ਸੇਵਾ ਪ੍ਰਵਾਨ ਕਰਨੀ ਹੋਈਆਂ ਭੁਲਾਂ ਚੁੱਕਾ ਦੀ ਖਿਮਾ ਕਰਨੀ ਆਓ ਅਗਲੇ ਪ੍ਰੋਗਰਾਮ ਕਥਾ ਦੇ ਸਰਵਣ ਕੇ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਉਹਨਾਂ ਪਾਸੋਂ ਅੱਜ ਦੇ ਸ੍ਰੀ ਮੁੱਖ ਵਾਕ ਦੇ ਵਿਚਾਰ ਗੁਰ ਇਤਿਹਾਸਿਕ ਇਤਿਹਾਸ ਸਰਵਣ ਕਰੀਏ ਦਾਸ ਵੱਲੋਂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਖੁਸ਼ੀ ਪੀ ਸੱਚ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜੇ ਸਿਮਰਤ ਗਨਕਾ ਸੀ ਉਧਰੀ ਤਾਕੋ ਜਸ ਉਰਧਾਰੋ ਅਟਲ ਭਇਓ ਧਰੂ ਜਾ ਕੈ ਸਿਮਰਨ ਅਰ ਨਿਰਭੈ ਪਦ ਪਾਇਆ ਦੁਕਰਤਾ ਇਹ ਬਿਤਕੋ ਸਵਾਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਨ ਗਹਿ ਕਿਰਪਾ ਨਿਦ ਗਜ ਗ੍ਰਹ ਤੇ ਛੁਟਾ ਮਹਿਮਾ ਨਾਮ ਕਹਾਂ ਲੋ ਬਰਨੋ ਰਾਮ ਕਹਿਤ ਬੰਧਨ ਤੇ ਟੁਟਾ ਅਜਾਮਲ ਪਾਪੀ ਜਗ ਜਾਨ ਨਿਮਖ ਮਾਹੇ ਨਿਸਤਾਰਾ ਨਾਨਕ ਕਹਾਤ ਚੇਤ ਚਿੰਤਾ ਮਨ ਤਹਿ ਪੀ ਉਤਰ ਸਪਾਰਾ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇਕ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲ ਖੋਤੁਵੈ ਸੁਖੋ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨੌਵਾਂ। ਮਨ ਰੇ ਕੌਣ ਕੁਮਤ ਤੈ ਲੀਨੀ ਪਰ ਧਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕਿਨੀ। ਮਨ ਰੇ ਕੌਣ ਕੁਮਤ ਤੈ ਲੀਨੀ ਪਰ ਧਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕਿਨੀ। ਰਹਾਓ ਮੁਕਤ ਪੰਥ ਜਾਣਿਓ ਤੈ ਨਾਹਿਨ ਤਨ ਜੋਰਨ ਕੋ ਧਾਇਆ ਅੰਤ ਸੰਗ ਕਾਹੂ ਨਹੀਂ ਦਿਨਾ ਬਿਰਥਾ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਾ ਉਪਜਿਓ ਕਛ ਗਿਆਨਾ ਘਟ ਹੀ ਮਾਹੇ ਨਿਰੰਜਨ ਤੇਰਾ ਤੈ ਖੋਜਤ ਉਦਿਆਨਾ बहुत जन्म परमत तय हारियो अस्थिर मत नहीं पाई मानस देह पाए पद हर भज नानक बात बताई बहुत जन्म परमत तय हारियो अस्थिर मत नहीं पाई मानस देह पाए पद हर भज नानक बात बताई वाहिगुरु जी का खालसा वाहिगुरु जी की फतेह जुग हो जुग अटल तन तन साहिब श्री गुरु ग्रंथ साहिब महाराज जी की पावन हजूरी अंदर जड़ बैठी अति सन्मान योग सत्कार योग साध संगत जियो वड्या भागा वाले हो रोजाना अमृत वेले अपने रजेवियां विचों कुछ समा कढ़ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो। अज भी सतगुरां बख्शिश कीती सभाग समां सतगुरां दी मेहरमत सदका सानू सारिआं नूं सतसंगत विच जुड़न दा नसीब होया। हुणे आप जी ने गुरु घर दे हजूरी कीर्तनीए बहुत सत्कारयोग भाई साहब भाई रिशपाल सिंह जी देहरादून वाले उन्हां दी रचना तो संपूर्ण आसा की वार दे शब्द कीर्तन सरवण कीते ने। समा होया इस पावन अस्थान ते गुरशब्द विचार दा। अज अमृत वेले मेरे सतगुरु धन गुरु ग्रंथ साहिब महाराज जी ने इस पावन अस्थान ते प्रकाशमान हो के जो सानू हुक्म दी दात बख्शिश कीती है ओ पावन हुक्म तन तन साहिब श्री गुरु तेग बहादुर साहिब महाराज दीन दुनिया दे मालिक वैराग दी मूरत गुरु नानक साहिब महाराज जी दे नवें सरूप उन्हां दी रचना तो उच्चारण कीता होया ये पावन शब्द राग सोरठ तन गुरु ग्रंथ साहिब महाराज जी दे 631 अते 32 अंग ते सवाए मान है। आओ गुरमुखो अज मेरे सतगुरां ने की बख्शिश रहमता नाल नवाजिया विचार दी आरंभता तो पहला एक बारी मन बिरतियां जरूर एकाग्र कर लईए रसना दी पवित्रता वास्ते मन दी एकाग्रता वास्ते एक बारी गुरु कृपा दियो असीस ते आखो जी सतनाम श्री वाहेगुरु साहिब जी फिर बख्शिश करो ते आखो जी सतनाम श्री वाहेगुरु साहिब जी। गुरु ग्रंथ साहिब महाराज जी की बाणी विच ना गुरु की वडियाई विच धन गुरु अर्जुन साहिब महाराज जी ने बचन कह नारायण नरपत नमस्कार ऐसे गुर को बल बल जाइए आप मुक्त मोहे तार ऐसे गुर को इतने सवाल पैदा होता है कैसे गुर को महाराज जी कह रहे ने भी ऐसे गुरु तो बलहार जाना चाहिए ते साडा सवाल है भी कैसे गुरु तो बलहार जाना चाहिए। एक होर पंक्ति पढ़ते महाराज जी कहते भूले मार्ग जिन्हें बताया ऐसा गुर वटभागी पाया जेड़ा सानू भुले भटकिया सीधे रस्ते पाने वाला गुरु है ना वह वड्या भागा नाल मिल जाए कैसे वड्डे भाग कैसा गुरु है। अज जिस गुरु साहबान का सानू हुक्म सुनन विचारन सानू तानू मिलिया है ना वो ऐसा गुरु है कैसा गुरु है वह राग दी मूरत त्याग दी मूरत पर उपकारी मेरे सतगुरु 15 ਰਾਗਾਂ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ। 15 ਰਾਗਾਂ ਦੇ 57 ਸਲੋਕ ਨੇ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਜਿਨ੍ਹਾਂ ਨੂੰ ਆਪਾਂ ਭੋਗ ਦੇ ਸਲੋਕ ਕਹਿੰਦੇ। ਤੁਸੀਂ ਬਹੁਤ ਵੱਡਿਆਂ ਭਾਗਾਂ ਵਾਲੇ ਜੇ ਗੁਰਮੁਖੋ, ਜਿਹੜੇ ਘਰਾਂ ਦੇ ਵਿੱਚ ਚਲੋ ਕੋਈ 6 ਮਹੀਨੇ ਬਾਅਦ, ਕੋਈ ਸਾਲ ਬਾਅਦ ਅਖੰਡ ਪਾਠ ਸਾਹਿਬ ਦੀ ਸੇਵਾ ਲੈਂਦੇ, ਕੋਈ ਸਹਿਜ ਪਾਠ ਦੀ ਸੇਵਾ ਲੈਂਦਾ, ਕੋਈ ਸਹਿਜ ਪਾਠ ਆਪ ਘਰਾਂ ਵਿੱਚ ਕਰ ਰਹੇ ਨੇ, ਇੱਥੇ ਵੀ ਸਾਡੇ ਮਾਣਯੋਗ ਸਕੱਤਰ ਸਾਹਿਬ ਹੋਣਾ ਨੇ ਸੋਹਣਾ ਉਪਰਾਲਾ ਕੀਤਾ। ਉਹ ਪ੍ਰਚਾਰ ਕਰਦੇ ਨੇ, ਭਾਵ ਅਨਾਊਂਸਮੈਂਟ ਕਰਦੇ ਨੇ ਵੀ ਜਿੰਨਾ ਜਿੰਨਾ ਗੁਰਮੁਖਾਂ ਨੇ ਆ ਸਹਿਜ ਪਾਠ ਵਿੱਚ ਹਿੱਸਾ ਲੈਣਾ, ਆਪਣੇ ਘਰ ਵਿੱਚ ਬੈਠ ਕੇ ਕਰੋ, ਅਤੇ ਉਹਨਾਂ ਸਾਰੇ ਪਰਿਵਾਰਾਂ ਦੀਆਂ ਅਰਦਾਸਾਂ ਫਿਰ ਜਿਸ ਦਿਨ ਭੋਗ ਪੈਂਦਾ ਇੱਥੇ ਕੀਤੀ ਜਾਂਦੀ। ਇੱਕ ਦੂਜੇ ਨੂੰ ਵੇਖ ਕੇ ਸਾਡੇ ਅੰਦਰ ਉਤਸ਼ਾਹ ਪੈਦਾ ਹੁੰਦਾ ਵੀ ਚਲੋ ਜੇ ਅਨਾਊਂਸਮੈਂਟ ਹੋਏ ਰਹੀ ਗੁਰਦੁਆਰਾ ਸਾਹਿਬ ਦੇ ਵਿੱਚੋਂ, ਉਹਨਾਂ ਦੇ ਫਿਰ ਬਕਾਇਦਾ ਕਰੀ ਵੀ ਨਾਂ ਵੀ ਲੈ ਜਾਂਦੇ ਨੇ ਵੀ ਫਲਾਣਾ ਪਰਿਵਾਰ ਵੀ ਕਰ ਰਿਹਾ ਫਲਾਣਾ। ਇਹਦਾ ਕਹਿਣ ਦਾ ਭਾਵ ਹੁੰਦਾ ਹੈ ਵੀ ਸਾਡੇ ਅੰਦਰ ਵੀ ਚਾਹ ਪੈਦਾ ਹੋ ਜਾਵੇ, ਸਾਡੇ ਅੰਦਰ ਵੀ ਇਹ ਲਗਨ ਲੱਗ ਜਾਵੇ ਵੀ ਜੇ ਇੰਨੇ ਪਰਿਵਾਰ ਘਰਾਂ ਵਿੱਚ ਸਹਿਜ ਪਾਠ ਕਰ ਰਹੇ ਨੇ ਤੇ ਅਸੀਂ ਕਿਉਂ ਨਹੀਂ ਕਰ ਸਕਦੇ। ਇੱਕ ਦੂਜੇ ਨੂੰ ਵੇਖ ਕੇ ਬੰਦੇ ਦੇ ਅੰਦਰ ਹਿੰਮਤ, ਹਜ਼ਰਤ, ਬਲ, ਉਤਸ਼ਾਹ ਪੈਦਾ ਹੁੰਦਾ। ਮੇਰੇ ਕਹਿਣ ਦਾ ਭਾਵ, ਜਦੋਂ ਤੁਸੀਂ ਘਰਾਂ ਵਿੱਚ ਸਹਿਜ ਪਾਠ ਕਰਦੇ ਹੋ, ਅਖੰਡ ਪਾਠ ਸਾਹਿਬ ਕਰਾਉਂਦੇ, ਗੁਰੂ ਘਰ ਦੇ ਵਿੱਚ ਕਰਾਉਂਦੇ ਹਾਂ, ਚਲੋ ਅੱਜ ਬੰਦਾ ਇੰਨਾ ਬਿਜ਼ੀ, ਆਰੰਭ ਵੇਲੇ ਉਹਦੇ ਕੋਲ ਅੱਧਾ ਪੌਣਾ ਘੰਟਾ ਹੁੰਦਾ ਹੈ, ਆਰੰਭ ਕਰਾ ਦਿੰਦਾ ਪਾਠ, ਜਪਜੀ ਸਾਹਿਬ ਦਾ ਪਾਠ ਸੁਣ ਲੈਂਦਾ ਹੈ, ਪਰਤ ਕੇ ਅਗਲੇ ਦਿਨ ਫਿਰ ਮੱਧ ਵੇਲੇ ਆ ਜਾਂਦਾ। ਇੰਨਾ ਬੰਦਾ, ਚਲੋ ਸਾਡੇ ਰੁਝੇਵੇਂ ਨੇ ਪਰਿਵਾਰਾਂ ਦੇ, ਵੈਸੇ ਤੇ ਚਲੋ ਮਹਾਰਾਜ ਜੀ ਦੀ ਬਖਸ਼ਿਸ਼ ਵੀ ਜੇ ਸਾਲ ਬਾਅਦ ਵੀ ਅਸੀਂ ਪਾਠ ਕਰਾਉਂਦੇ ਹਾਂ, 2 ਸਾਲ ਬਾਅਦ ਘੱਟੋ ਘੱਟ 2 ਦਿਨ ਦਾ ਸਮਾਂ ਗੁਰੂ ਦੇ ਲੇਖੇ ਲਾਉਣਾ ਸਾਡਾ ਸਾਰਿਆਂ ਦਾ ਫਰਜ਼ ਬਣ। ਜੇ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਹੈ ਤੇ ਉਹਦਾ ਲਾਭ ਤਾਂ ਹੀ ਹੈ ਜੇ ਵੱਧ ਤੋਂ ਵੱਧ ਸਮਾਂ ਕੱਢ ਕੇ ਤੇ ਅਸੀਂ ਸੁਣ ਵੀ ਸਕੀਏ। ਖੈਰ, ਜਿਹੜੀ ਮੈਂ ਗੱਲ ਕਰਨੀ ਚਾਹੁੰਦਾ, ਚਲੋ ਆਰੰਭ ਵੇਲੇ ਤੁਸੀਂ ਪਰਿਵਾਰ ਇਕੱਠਾ ਹੋ ਜਾਂਦੇ, ਮੱਧ ਵੇਲੇ ਅਰਦਾਸ ਵਿੱਚ ਸ਼ਾਮਿਲ ਹੋਏ, ਬੜੀ ਵੱਡੀ ਬਖਸ਼ਿਸ਼ ਇਹਨਾਂ। ਜਿੱਦਣ ਭੋਗ ਪੈਣਾ ਹੁੰਦਾ ਹੈ ਨਾ, ਉਸ ਦਿਨ ਸਾਡੇ ਇੱਕ ਮਨ ਦੀ ਤੁਹਾਡੇ ਵਿੱਚ ਸ਼ਰਧਾ ਹੁੰਦੀ ਵੀ ਚਲੋ ਜੇ ਅਸੀਂ ਪੂਰਾ ਦਿਨ ਪਾਠ ਨਹੀਂ ਸੁਣ ਸਕੇ, 2 ਦਿਨ ਲੰਘ ਗਏ, ਅੱਜ ਭੋਗ ਪੈਣਾ, ਘੱਟੋ ਘੱਟ ਸਲੋਕ ਜ਼ਰੂਰ ਸਰਵਣ ਕਰ ਲਏ। ਉਹ ਸਲੋਕ ਕਿਹੜੇ ਨੇ? ਅੱਜ ਜਿਸ ਗੁਰੂ ਨੇ ਸਾਨੂੰ ਹੁਕਮ ਬਖਸ਼ਿਸ਼ ਕੀਤਾ, ਇਸੇ ਗੁਰੂ ਦੇ ਉਚਾਰਨ ਕੀਤੇ ਹੋਏ 57 ਸਲੋਕ ਨੇ, ਜਿਨ੍ਹਾਂ ਨੂੰ ਆਪਾਂ ਭੋਗ ਦੇ ਸਲੋਕ ਕਹਿੰਦੇ। ਤੇ ਇਹ ਜਦੋਂ ਸਮਾਂ ਆਉਂਦਾ ਹੈ ਨਾ, ਜਦੋਂ ਸਲੋਕ ਸ਼ੁਰੂ ਹੁੰਦੇ ਨੇ, ਫਿਰ ਸਾਰਾ ਪਰਿਵਾਰ ਇਕੱਠਾ ਹੋ ਕੇ ਬਹਿ ਜਾਂਦਾ। ਚਲੋ ਬਹੁਤ ਚੰਗੀ ਗੱਲ, 2 ਦਿਨ ਬਾਣੀ ਨਹੀਂ ਸੁਣ ਸਕੇ, ਘੱਟੋ ਘੱਟ ਭੋਗ ਵਾਲੇ ਦਿਨ ਘੰਟਾ ਬੈਠ ਜਾਂਦੇ, ਅੱਧਾ ਘੰਟਾ ਬੈਠ ਜਾਂਦੇ, ਬੜੀ ਵੱਡੀ ਬਖਸ਼ਿਸ਼। ਵਰਾਗ ਦੀ ਮੂਰਤ, ਤਿਆਗ ਦੀ ਮੂਰਤ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਹ ਸਲੋਕ ਉਚਾਰਨ ਕੀਤੇ ਨੇ ਅੱਜ ਉਹਨਾਂ ਦਾ ਸ਼ਬਦ। ਤੇ ਮੇਰੇ ਮਨ ਵਿੱਚ ਵਿਚਾਰ ਆਈ ਵੀ ਮਹਾਰਾਜ ਜੀ ਕਹਿੰਦੇ ਐਸੇ ਗੁਰ ਕੋ ਬਲ ਬਲ ਜਾਈ। ਸਵਾਲ ਪੈਦਾ ਹੁੰਦਾ, ਕੈਸੇ ਗੁਰੂ ਤੋਂ ਬਲਹਾਲ ਜਾਈ, ਕੈਸੇ ਗੁਰੂ ਤੋਂ ਵਾਰ ਨਹੀਂ ਜਾਈ। ਅੱਜ ਐਸ ਗੁਰੂ ਤੋਂ ਬਲਹਾਰ ਜਾਣਾ ਜੀ, ਜਿਸ ਗੁਰੂ ਨੇ ਸਾਨੂੰ ਹੁਕਮ ਬਖਸ਼ਿਸ਼ ਕੀਤਾ। ਵੇਖੋ, ਸੰਸਾਰ ਦੇ ਵਾਸਤੇ ਮਹਾਰਾਜ ਜੀ ਨੇ ਕਿੰਨੀਆਂ ਬਖਸ਼ਿਸ਼ਾਂ ਨਾਲ ਨਵਾਜਿਆ। ਉਹਨਾਂ ਦਾ ਗੁਰਤਾ ਗੱਦੀ ਦਾ ਸਫ਼ਰ ਜਿਹੜਾ ਹੈ ਨਾ, ਗੁਰਤਾ ਗੱਦੀ, ਵੈਸੇ ਤੇ ਬਚਪਨ ਦੇ ਵਿੱਚ ਹੀ ਉਹਨਾਂ ਨੇ ਆਪਣੇ ਸੁਭਾਅ ਨੂੰ ਜ਼ਾਹਰ ਕਰ ਦਿੱਤਾ। ਜਦੋਂ ਵੱਡੇ ਭਰਾਤਾ ਬਾਬਾ ਗੁਰਦਿੱਤਾ ਜੀ ਦਾ ਵਿਆਹ ਹੋਣਾ ਸੀ, ਬਰਾਤ ਤਿਆਰ ਸੀ, ਮਾਤ ਨਾਨਕੀ ਜੀ ਨੇ ਬਹੁਤ ਸੋਹਣੀ ਪੁਸ਼ਾਕ, ਉਦੋਂ ਮਹਾਰਾਜ ਜੀ ਦੀ ਉਮਰ ਧੰਨ ਗੁਰੂ ਤੇਗ ਬਹਾਦਰ ਸਾਹਿਬ 4-4.5 ਸਾਲ, ਬਹੁਤ ਸੋਹਣੀ ਪੁਸ਼ਾਕ, ਕਿਉਂਕਿ ਪਤਾ ਸੀ ਵੀ ਬਰਾਤ ਤੇ ਜਾਣ, ਆਪਣੇ ਸਪੁੱਤਰ ਨੂੰ ਪਹਿਨਾਈ। ਤੇ ਜਿਸ ਵੇਲੇ ਤਿਆਰ ਬਰ ਤਿਆਰ ਹੋ ਕੇ ਬਾਹਰ ਨਿਕਲੇ ਨਾ ਗਲੀ ਦੇ ਵਿੱਚ, ਤੇ ਠੰਡ ਦਾ ਸਮਾਂ ਸੀ, ਇੱਕ ਗਰੀਬ ਬੱਚਾ ਜਿਹਦੇ ਤਨ ਤੇ ਵੀ ਪੂਰੇ ਬਸਤਰ ਨਹੀਂ ਸਨ, ਠੰਡ ਦੇ ਨਾਲ ਵਿਚਾਰਾ ਕੁਝ ਐਸਾ ਇੰਜ ਕਹਿ ਲਈਏ ਵੀ ਪਰੇਸ਼ਾਨ ਹੋ ਰਿਹਾ। ਮੇਰੇ ਸਤਿਗੁਰਾਂ ਨੇ, ਤਿਆਗ ਦੀ ਮੂਰਤ ਨੇ ਵੇਖਿਆ, ਕਹਿਣ ਲੱਗੇ ਛੋਟਾ ਜਿਹਾ ਬੱਚਾ, ਤਨ ਤੇ ਬਸਤਰ ਨਹੀਂ, ਇੰਨੀ ਠੰਡ ਪੈ ਰਹੀ ਹੈ, ਮੈਂ ਕੀ ਕਰ ਸਕਦਾ, ਐਸੇ ਗੁਰ ਕੋ ਬਲ ਬਜੇ। ਉਸ ਸਤਿਗੁਰਾਂ ਨੇ, ਹਾਲਾਂਕਿ ਛੋਟੀ ਉਮਰ ਗੁਰੂ ਨਹੀਂ ਬਣੇ, ਪਰ ਤਿਆਗ ਦੀ ਮੂਰਤ, ਵਾਹਿਗੁਰੂ ਦੇ ਘਰ ਦੇ ਵਿੱਚ ਬਖਸ਼ਿਸ਼ਾਂ ਲੈ ਕੇ ਆਏ ਹੋਏ ਮੇਰੇ ਸਤਿਗੁਰੂ, ਸਾਢੇ ਚਾਰ ਸਾਲ ਦੀ ਉਮਰ ਦੇ ਵਿੱਚ ਆਪਣਾ ਜਾਮਾ ਲਾਇਆ ਤੇ ਗਰੀਬ ਬੱਚੇ ਦੇ ਤਨ ਦੇ ਉੱਤੇ ਪਹਿਨਾ ਕੇ ਆਪ ਘਰ ਆ ਗਏ। ਮਹਾਤਮਾ ਨਾਨਕ ਜੀ ਨੇ ਵੇਖਿਆ ਬੇਟਾ ਉਧਰ ਬਰਾਤ ਦੇ ਤੁਰਨ ਦਾ ਸਮਾਂ ਹੋਇਆ, ਆਪਣੀ ਪੁਸ਼ਾਕ ਕਿੱਥੇ ਲਾ ਕੇ ਸੁੱਟ ਆਇਆ? ਤੇ ਬਚਨ ਕਿਹਾ ਸੀ ਮਾਂ ਸੁੱਟ ਕੇ ਨੀ ਆਇਆ, ਕਿਸੇ ਦਾ ਤਨ ਢੱਕ ਕੇ ਆਇਆ। ਤੇ ਪੁੱਛਿਆ ਵੀ ਤੂੰ? ਕਹਿਣ ਲੱਗੇ ਮੇਰੇ ਕੁੜਤੇ ਬਹੁਤ ਪੁਸ਼ਾਕਾਂ ਨੇ, ਮੈਂ ਹੋਰ ਪਾ ਲਾਂਗਾ, ਉਹਦੇ ਕੁੜਤੇ ਵਿਚਾਰੇ ਕੋਲ ਕੁਝ ਵੀ ਨਹੀਂ ਸੀ। ਐਸੇ ਗੁਰ ਕੋ ਬਲਬ, ਐਸੇ ਗੁਰੂ ਜਿਹੜੇ ਤਿਆਗ ਦੀ ਮੂਰਤ, ਜਿਹੜੇ ਲੋਕਾਂ ਦਾ ਤਨ ਢੱਕਣ ਵਾਸਤੇ, ਜਿਹੜੇ ਲੋਕਾਂ ਦੇ ਉੱਤੇ ਚਾਦਰ ਬਣ ਕੇ ਛਾ ਗਏ, ਲੋਕਾਂ ਦੇ ਧਰਮ ਨੂੰ ਬਚਾ ਲਿਆ, ਸਭ ਨੂੰ ਬਚਾ ਲਿਆ। ਮਾਲਵੇ ਇਲਾਕੇ ਵਿੱਚ ਮਹਾਰਾਜ ਜੀ ਜਦੋਂ ਫਿਰ ਗੁਰੂ ਬਣੇ ਨਾ, ਉਹਨਾਂ ਦਾ ਸਫ਼ਰ ਸ਼ੁਰੂ ਹੋਇਆ ਸੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ। ਉੱਥੋਂ ਗੁਰੂ ਸਾਹਿਬ ਬਣ ਚੱਲਦੇ ਚੱਲਦੇ ਪ੍ਰਚਾਰ ਕਰਦੇ ਕਰਦੇ ਅੱਜ ਮਾਲਵੇ ਇਲਾਕੇ ਵਿੱਚ ਆਏ। ਮਾਲਵੇ ਇਲਾਕੇ ਦੇ ਵਿੱਚ ਪਿੰਡ ਵਿੱਚ ਪ੍ਰਵੇਸ਼ ਕਰਨਾ ਸੀ, ਬਾਹਰ ਹੀ ਸਨ। ਇੱਕ ਸੱਜਣ ਆਪਣੀਆਂ ਗਊਆਂ ਤੇ ਮੱਝਾਂ ਚਰਾ ਰਿਹਾ ਬਾਹਰ ਦੀ ਹਵੇਲੀ, ਤੇ ਮਹਾਰਾਜ ਜੀ ਨੇ ਉਹਨੂੰ ਕਿਹਾ, ਕਹਿਣ ਲੱਗੇ ਬੇਟਾ ਸਾਨੂੰ ਭੁੱਖ ਲੱਗੀ ਤੇ ਦੁੱਧ ਛਕਾ। ਕਹਿਣ ਲੱਗਾ ਮਹਾਰਾਜ ਜੀ ਸੰਤ ਜੀ ਹੁਣੇ ਛਕਾ ਦੇਣਾ ਜਲਦੀ ਦੇ ਨਾਲ। ਮਹਾਰਾਜ ਜੀ ਬਾਹਰ ਕੁਝ ਸਿੱਖ ਸਨ ਗਿਣਤੀ ਦੇ ਥੋੜੇ, ਮਹਾਰਾਜ ਜੀ ਦਰਖਤ ਥੱਲੇ ਬਿਰਾਜਮਾਨ ਹੋਏ। ਇੰਨੀ ਦੇਰ ਨੂੰ ਘਰ ਗਿਆ, ਇਹਨੇ ਆਪਣੇ ਘਰ ਦੇ ਵਿੱਚੋਂ ਛੰਨਾ ਚੁੱਕਿਆ। ਛੰਨਾ ਹੁਣ ਅੱਜ ਕੱਲ੍ਹ ਦੇ ਬੱਚਿਆਂ ਨੂੰ ਤੇ ਇਹਨਾਂ ਭਾਂਡਿਆਂ ਦਾ ਪਤਾ ਨਹੀਂ, ਪਰ ਤੁਸੀਂ ਸਿਆਣੇ ਬਜ਼ੁਰਗ ਬੈਠੇ ਹੋ, ਅੱਜ ਵੀ ਪਿੰਡਾਂ ਦੇ ਵਿੱਚ ਉਹ ਚੀਜ਼ਾਂ ਸਾਨੂੰ ਮਿਲਣ ਨੂੰ ਵੈਸੇ ਘੱਟ ਮਿਲਣਗੀਆਂ, ਪਰ ਕਈਆਂ ਘਰਾਂ ਵਿੱਚ ਮਿਲ ਜਾਣਗੀਆਂ। ਵੱਡਾ ਸਾਰਾ ਇੱਕ ਬਾਟਾ ਹੁੰਦਾ ਸੀ, ਉਹਨੂੰ ਛੰਨਾ ਕਿਹਾ ਜਾਂਦਾ ਸੀ। ਜਦੋਂ ਘਰ ਦੇ ਵਿੱਚ ਮਹਿਮਾਨ ਆਉਣਾ ਨਾ, ਉਸ ਛੰਨੇ ਦੇ ਵਿੱਚ ਉਹਨੂੰ ਦੁੱਧ ਪਿਲਾਇਆ ਜਾਣਾ ਜਾਂ ਹੋਰ ਕੋਈ ਖਾਣ ਵਾਲੇ ਪਦਾਰਥ ਦਿੱਤੇ, ਉਹਨੂੰ ਬੜਾ ਮਾਣ ਸਨਮਾਨ ਵਾਲਾ ਬਰਤਨ ਸਮਝਦੇ ਸਨ। ਉਹਨੇ ਆਪਣਾ ਛੰਨਾ ਲਿਆ, ਦੁੱਧ ਦਾ ਭਰ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟਾ ਕੀਤਾ। ਸਤਿਗੁਰਾਂ ਨੇ ਦੁੱਧ ਛਕਿਆ। ਐਸੇ ਗੁਰੂ ਕੋ ਬਲ ਵਜੇ, ਐਸੇ ਗੁਰੂ ਦਾ ਹੁਕਮ ਜਿਹੜਾ ਆਪਾਂ ਸੁਣਨਾ ਹੈ ਨਾ, ਗੁਰੂ ਤੋਂ ਕੁਰਬਾਨ ਜਾਈਏ ਗੁਰਮੁਖੋ, ਜਿਹੜੇ ਲੋਕਾਂ ਦੀਆਂ ਝੋਲੀਆਂ ਭਰਨ ਵਾਸਤੇ ਆਏ, ਬਖਸ਼ਿਸ਼ ਕਰਨ ਵਾਸਤੇ ਆਏ। ਜਦੋਂ ਮਹਾਰਾਜ ਜੀ ਨੇ ਛੱਦਣ ਨਾਲ ਦੁੱਧ ਦਾ ਛਕਿਆ, ਨਾਲ ਸਿੱਖਾਂ ਨੇ ਛਕਿਆ, ਤੇ ਮਹਾਰਾਜ ਜੀ ਨੇ ਕਿਹਾ ਸੀ, ਕਹਿਣ ਲੱਗੇ ਪੁੱਤਰ ਸਾਨੂੰ ਦੁੱਧ ਛਕਾਏ ਮੰਗ ਕੇ ਚਾਹੀਦਾ, ਜੋ ਮੰਗੇਗਾ ਤੇਰੀ ਝੋਲੀ ਵਿੱਚ ਦਾਤ ਪਾਵਾਂਗੇ। ਸੀ ਗੁਰੂ ਨਾਨਕ ਦਾ ਘਰ ਹੈ, ਪਰਉਪਕਾਰੀ ਗੁਰੂ। ਉਹ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਜੀ ਮੈਨੂੰ ਨਹੀਂ ਚਾਹੀਦਾ, ਸਾਡੇ ਪਿੰਡ ਦਾ ਚੌਧਰੀ ਹੈ, ਉਹਦੇ ਘਰ ਵਿੱਚ ਔਲਾਦ ਨਹੀਂ, ਪਰ ਹੈ ਬੜਾ ਸਾਊ ਸੁਭਾਅ, ਲੋਕਾਂ ਦਾ ਭਲਾ ਕਰਨ ਵਾਲਾ ਚੌਧਰੀ, ਪਿੰਡ ਦੇ ਲੋਕਾਂ ਦੀ ਮਦਦ ਕਰਨ ਵਾਲਾ। ਇੰਜ ਕਰੋ ਵੀ ਮੇਰੇ ਕੋਲ ਤੇ ਚਲੋ ਥੋੜਾ ਬਹੁਤਾ ਜੋ ਵੀ ਘਰ ਵੀ ਹੈ, ਚਲੋ ਬੱਚੇ ਵੀ ਹੈ ਨੇ, ਦੋ ਚਾਰ ਗਊਆਂ ਮੱਝਾਂ ਵੀ ਹੈ, ਗੁਜ਼ਾਰਾ ਹੋਈ ਜਾਂਦਾ, ਉਹਨੂੰ ਦੇ ਲਿਓ ਦਾਤ। ਪੁੱਛਿਆ ਜੀ ਉਹਨੂੰ ਕੀ ਚਾਹੀਦਾ? ਕਹਿਣ ਲੱਗੇ ਅਮੀਰ ਬਹੁਤ ਹੈ, ਪਰ ਉਹਦੇ ਘਰ ਦੇ ਵਿੱਚ ਔਲਾਦ ਨਹੀਂ, ਹੈ ਚੰਗਾ ਪਰਉਪਕਾਰੀ, ਉਹਦੇ ਘਰ ਦੇ ਵਿੱਚ ਬਖਸ਼ੀ। ਮਹਾਰਾਜ ਜੀ ਕਹਿਣ ਲੱਗੇ, ਸੇਵਾ ਭਲਿਆ ਪੁੱਤਰਾ ਤੂੰ ਕੀਤੀ ਹੈ, ਤੂੰ ਆਪਦੇ ਵਾਸਤੇ ਮੰਗ ਨਹੀਂ ਰਿਹਾ, ਮੰਗ ਕਿਸੇ ਵਾਸਤੇ ਰਿਹਾ? ਕਹਿਣ ਲੱਗਾ ਮੇਰੇ ਮਨ ਵਿੱਚ ਵਿਚਾਰ ਆ ਗਈ ਵੀ ਚਲੋ ਤੇ ਭਲਾ ਹੈ। ਮੇਰੇ ਸਤਿਗੁਰੂ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਬੇਟਾ ਆਪਣੇ ਵਾਸਤੇ ਤੇ ਸਭ ਮੰਗਦੇ ਨੇ, ਕਿਸੇ ਵਾਸਤੇ ਤੇਰੇ ਵਰਗਾ ਕੋਈ ਕੋਈ ਮੰਗਦਾ ਜੀ? ਪਰ ਸਤਿਗੁਰੂ ਕਹਿਣ ਲੱਗੇ ਵੀ ਚੱਲ ਉਹਦੇ ਤੇ ਵੀ ਬਖਸ਼ਿਸ਼ ਹੋ ਜਾਏਗੀ, ਚੌਧਰੀ ਆਏਗਾ ਉਹਨੂੰ ਵੀ ਦੇ ਦਿਆਂਗੇ, ਪਰ ਤੂੰ ਵੀ ਕੁਝ ਨਾ ਕੁਝ ਮੰਗ। ਕਹਿਣ ਲੱਗਾ ਮਹਾਰਾਜ ਜੀ ਫਿਰ ਮੈਨੂੰ ਨਹੀਂ ਪਤਾ, ਆਪਣੀ ਮਰਜ਼ੀ ਨਾਲ ਜੋ ਤੁਸੀਂ ਚਾਹੁੰਦੇ ਹੋ ਦੇ ਦਿਓ। ਤੇ ਸਤਿਗੁਰਾਂ ਨੇ ਪਤਾ ਕੀ ਕਿਹਾ ਸੀ? ਕਹਿਣ ਲੱਗੇ ਬੇਟਾ ਆਹ ਜਿਹੜੇ ਛੰਨੇ ਵਿੱਚ ਸਾਨੂੰ ਤੂੰ ਦੁੱਧ ਛਕਾਇਆ ਨਾ, ਇਹਨੂੰ ਆਪਣੇ ਘਰ ਵਿੱਚ ਗੁਰੂ ਦੀ ਨਿਸ਼ਾਨੀ ਸਮਝ ਕੇ ਰੱਖ ਲਾ। ਕਹਿਣ ਲੱਗੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਇਹਨੂੰ ਮੱਥਾ ਟੇਕਿਆ ਕਰੇ ਤੇ ਸਾਨੂੰ ਸਾਡੀ ਯਾਦ ਆਇਆ ਕਰੇ, ਤੇ ਜਦੋਂ ਵੀ ਕਿਸੇ ਚੀਜ਼ ਦੀ ਲੋੜ ਹੋਈ ਨਾ, ਇਸ ਛੰਨੇ ਦੇ ਸਾਹਮਣੇ ਖਲੋ ਕੇ ਅਰਦਾਸ ਕਰੀ, ਜਦੋਂ ਵੀ ਕੋਈ ਵੀ ਚੀਜ਼ ਮੰਗੇਗਾ ਨਾ ਤੇਰੀ ਝੋਲੀ ਵਿੱਚ ਅਸੀਂ ਦਾਤ ਪਾਵਾਂਗੇ। ਉਹ ਕਹਿਣ ਲੱਗਾ ਮਹਾਰਾਜ ਜੀ ਤੇ ਮੇਰੇ ਘਰ ਦੇ ਵਿੱਚ ਬੜੇ ਚਿਰ ਦਾ ਰੁਲਦਾ ਫਿਰਦਾ, ਬੜੇ ਚਿਰ ਤੋਂ ਅਸੀਂ ਭਾਂਡਾ ਵਰਤ ਰਹੇ ਹਾਂ, ਇਹਨੇ ਮੈਨੂੰ ਕੀ ਦੇਣਾ? ਮਹਾਰਾਜ ਜੀ ਕਹਿਣ ਲੱਗੇ ਇਕੱਲਾ ਭਾਂਡਾ ਸੀ, ਪਰ ਹੁਣ ਗੁਰੂ ਦੇ ਚਰਨਾਂ ਦੀ ਸ਼ੋਅ ਪ੍ਰਾਪਤ ਹੋ ਗਈ, ਹੁਣ ਭਾਂਡਾ ਹੀ ਨਹੀਂ ਰਿਹਾ, ਇਹ ਭਗਤੀ ਦਾ ਭਰਿਆ ਹੋਇਆ ਖਜ਼ਾਨਾ ਬਣ ਗਿਆ। ਗੁਰੂ ਦੀ ਨਜ਼ਰ ਪੈ ਗਈ, ਇੱਥੇ ਮਿਲਣਗੇ, ਗੁਰੂ ਦੀ ਯਾਦ ਆਇਆ ਕਰੂਗੀ, ਇਹਨੂੰ ਵੇਖ ਕੇ ਜੋ ਮੰਗੇ। ਕਹਿਣ ਲੱਗਾ ਮਹਾਰਾਜ ਸੱਤ ਵਜੇ ਉਸ ਵੇਲੇ ਮਹਾਰਾਜ ਜੀ ਦੀ ਬਖਸ਼ਿਸ਼ ਲੈ ਕੇ ਘਰ ਵਿੱਚ ਗਿਆ ਸਤਿਗੁਰੂ। ਕੋਈ ਸਮਾਂ ਰੁਕੇ ਚਲੋ ਚੌਧਰੀ ਤੇ ਬਖਸ਼ਿਸ਼ ਕੀਤੀ ਅੱਗੇ ਚਲਾ ਗਿਆ। ਇਸ ਸੱਜਣ ਨੇ ਇਸ ਛੰਨੇ ਨੂੰ ਇੰਨਾ ਸਾਂਭ ਕੇ ਰੱਖਿਆ, ਆਪਣੇ ਘਰ ਦੇ ਵਿੱਚ ਸਾਫ਼ ਸੁਥਰੀ ਜਗ੍ਹਾ ਤਿਆਰ ਕੀਤੀ, ਉੱਥੇ ਰੱਖਿਆ, ਸਵੇਰੇ ਨੇ ਅੰਮ੍ਰਿਤ ਵੇਲੇ ਉੱਠਣਾ ਤੇ ਉਸ ਛੰਨੇ ਦੇ ਦਰਸ਼ਨ ਕਰਨੇ, ਅਰਦਾਸ ਕਰਨੀ, ਮਹਾਰਾਜ ਜੀ ਦੀ ਯਾਦ ਆਉਣੀ, ਸਤਿਗੁਰਾਂ ਨੂੰ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣੀ, ਜਦੋਂ ਵੀ ਕਿਤੇ ਮੰਗ ਦੀ ਲੋੜ ਨਹੀਂ ਅਰਦਾਸ ਕਰਨੀ। ਤੇ ਛੰਨੇ ਨੇ ਤੇ ਗੁਰਮੁਖ ਕੀ ਦੇਣਾ ਸੀ, ਦੇਣਾ ਤੇ ਮੇਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸੀ, ਜਿਸ ਗੁਰੂ ਦੀ ਇਸ ਮਨੁੱਖ ਨੇ ਸੇਵਾ ਕੀਤੀ ਸੀ। ਅੱਜ ਘੱਟੋ ਘੱਟ 10 ਸਾਲ ਪਹਿਲਾਂ ਇਸ ਪਰਿਵਾਰ ਦੇ ਕੋਲ ਸਾਡੇ ਸੱਜਣ ਕਹਿ ਨੇ, ਇੱਕ ਇੰਡੀਆ ਦੇ ਖੋਜੀ ਹੈ, ਉਹਨਾਂ ਦਾ ਨਾਮ, ਉਹਨਾਂ ਨੇ ਆਪਣਾ ਨਾਮ ਖੋਜੀ ਰੱਖਿਆ, ਗੁਰੂ ਅਸਥਾਨਾਂ ਦੇ ਨਾ ਉਹ ਖੋਜ ਕਰਦੇ ਪਏ ਨੇ ਵੀ ਕਿੱਥੇ ਕਿੱਥੇ ਮੇਰੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕੇ। ਜਦੋਂ ਉਹ ਖੋਜੀ ਸਿੰਘ ਖੋਜ ਕਰਦਾ ਕਰਦਿਆ ਪਤਾ ਲੱਗਾ ਵੀ ਇਸ ਇਲਾਕੇ ਵਿੱਚ ਵੀ ਗਏ ਸੀ, ਇਸ ਪਰਿਵਾਰ ਨੂੰ ਵੀ ਮਿਲੇ ਸੀ, ਉਸ ਪਰਿਵਾਰ ਦੇ ਕੋਲ ਗਿਆ, ਕਹਿਣ ਲੱਗਾ ਵੀ ਮੈਨੂੰ ਪਤਾ ਲੱਗਾ, ਇਤਿਹਾਸ ਨੂੰ ਪੜ੍ਹਿਆ ਵੀ ਤੁਹਾਡੇ ਬਜ਼ੁਰਗਾਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸੇਵਾ ਕੀਤੀ ਸੀ, ਉਹ ਨਿਸ਼ਾਨੀ ਬਖਸ਼ ਕੇ ਗਏ ਨੇ, ਮੈਨੂੰ ਵਿਖਾ ਸਕਦੇ ਹੋ? ਤੇ ਉਹਨਾਂ ਦੀ ਅੰਸ਼ ਬੰਸ਼ ਦੇ ਲੋਕਾਂ ਨੇ ਉਹ ਛੰਨਾ ਵਿਖਾਇਆ ਸੀ ਜਿਹੜਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੇ ਘਰ ਕਮਲਾਂ ਨਾਲ ਛੁਆ ਕੇ ਦੁੱਧ ਛਕਿਆ ਸੀ ਤੇ ਉਹਨੂੰ ਬਖਸ਼ਿਸ਼ ਦੇਣ ਨਾਲ ਨਵਾਜ ਕੇ ਦਿੱਤਾ ਸੀ। ਅੱਜ ਵੀ ਉਸ ਪਰਿਵਾਰ ਦੇ ਕੋਲ ਮਾਲਵੇ ਇਲਾਕੇ ਦੇ ਵਿੱਚ ਉਹ ਇਲਾਕਾ ਹੈ ਜਿੱਥੇ ਮਹਾਰਾਜ ਜੀ ਦੀ ਨਿਸ਼ਾਨੀ ਅੱਜ ਵੀ ਸਾਨੂੰ ਦਰਸ਼ਨਾਂ ਵਾਸਤੇ ਮਿਲ ਸਕਦੀ। ਮੈਂ ਇਸ ਕਰਕੇ ਬਚਨ ਸਾਂਝੇ ਕੀਤੇ ਨੇ ਕਿਉਂਕਿ ਅੱਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਹੁਕਮ ਸਾਨੂੰ ਸੁਣਨ ਨੂੰ ਮਿਲਿਆ। ਐਸੇ ਸਤਿਗੁਰੂ ਸਨ, ਜੇ ਕਿਸੇ ਨੇ ਥੋੜੀ ਜਿਹੀ ਵੀ ਸੇਵਾ ਕੀਤੀ ਹੈ ਨਾ, ਇੰਨੀਆਂ ਬਖਸ਼ਿਆਂ ਕਰਕੇ ਪੁੱਤਰਾ ਤੂੰ ਤੇ ਅੱਜ ਸਾਨੂੰ ਦੁੱਧ ਛਕਾਈ, ਗੁਰੂ ਨਾਨਕ ਦਾ ਘਰ ਏ ਰਹਿੰਦੀ ਦੁਨੀਆਂ ਤੱਕ ਤੇਰੀ ਅੰਸ ਬੰਸ ਜਿੰਨੀ ਦੇਰ ਤੱਕ ਭਾਂਡੇ ਨੂੰ ਸਾਂਭ ਕੇ ਰੱਖੇਗੀ ਬਖਸ਼ਿਸ਼ਾਂ ਹੀ ਹੁੰਦੀਆਂ ਰਹਿਣਗੀਆਂ। ਐਸੇ ਗੁਰੂ ਕੋ ਬਲ ਬਲ ਚਾਹੀਏ, ਐਸੇ ਗੁਰੂ ਤੋਂ ਬੁਲਹਾਰ ਜਾਣਾ ਚਾਹੀਦਾ ਜਿਹੜਾ ਥੋੜੀ ਜਿਹੀ ਸੇਵਾ ਵੇਖ ਕੇ ਸਿੱਖ ਤੇ ਇੰਨਾ ਤਰੁੱਟ ਪੈਂਦਾ, ਇੰਨੀਆਂ ਬਖਸ਼ਿਸ਼ਾਂ ਅੰਬਾਰ ਲਾ ਦਿੰਦਾ। ਐਸੇ ਸਤਿਗੁਰੂ ਨੇ ਅੱਜ ਸਾਨੂੰ ਹੁਕਮ ਬਖਸ਼ਿਸ਼ ਕੀਤਾ ਹੈ। ਪਹਿਲੀ ਪੰਕਤੀ ਹੈ, ਇੱਥੋਂ ਮਹਾਰਾਜ ਜੀ ਨੇ ਬਚਨ ਆਰੰਭ ਕੀਤੇ ਨੇ, ਸੋਰਠ ਮਹੱਲਾ ਨੌਵਾਂ। ਸੋਰਠ ਰਾਗ ਹੈ, ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸ਼ਬਦ ਉਚਾਰਨ ਕਰਨ ਵਾਲੇ ਨੇ। ਪਹਿਲੀ ਪੰਕਤੀ, ਮਨ ਰੇ ਕੌਣ ਕੌਮਤ ਤੈ ਲੀਨੇ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਉਹ ਭਲਿਆ। ਐਸੇ ਗੁਰੂ ਤੋਂ ਬਲਹਾਰ ਜਾਣਾ ਜਿਹੜਾ ਸਾਨੂੰ ਸੋਹਣੀ ਮਤ ਦੇਣ ਵਾਸਤੇ ਹੈ। ਕਿਹੜੀ ਮਤ ਦੇ? ਦੋ ਸ਼ਬਦ ਬਾਣੀ ਵਿੱਚ ਸਾਨੂੰ ਬਹੁਤ ਜਗ੍ਹਾ ਤੇ ਪੜ੍ਹਨ ਸੁਣਨ ਨੂੰ ਮਿਲਦੇ ਨੇ, ਕੁਮਤ ਤੇ ਸਮਤ। ਕੁਮਤ ਕਹਿੰਦੇ ਨੇ ਭੈੜੀ ਮਤ ਨੂੰ, ਸਮਤ ਕਹਿੰਦੇ ਨੇ ਸੋਹਣੀ ਮਤ। ਆਪਾਂ ਕਈ ਵਾਰੀ ਕਹਿ ਦਿੰਦੇ ਵੀ ਆਹ ਫਲਾਣਾ ਬੰਦਾ ਬੜਾ ਕੁਮਤੀਆ ਹੈ, ਇਹਨੂੰ ਤੇ ਅਕਲ ਹੀ ਨਹੀਂ ਕਿਸੇ ਨਾਲ ਕਿਵੇਂ ਗੱਲਬਾਤ ਕਰਨੀ, ਕਿਵੇਂ ਕਿਸੇ ਨੂੰ ਬੁਲਾਉਣਾ, ਇਹ ਬੜਾ ਭੈੜੀ ਮਤ ਵਾਲਾ। ਤੇ ਇੱਕ ਆਪਾਂ ਸਿਆਣਾ ਸੱਜਣ ਮਿਲ ਜਾਏ ਤੇ ਬੜੇ ਅਦਮ ਨਾਲ ਸਤਿਕਾਰ ਨੂੰ ਕਹਿੰਦੇ ਬੜਾ ਸੋਹਣੀ ਮਤ ਵਾਲਾ, ਇਹਨੂੰ ਬੜਾ ਸੋਹਣਾ ਸਲੀਕਾ ਕਿਸੇ ਦਾ ਸਤਿਕਾਰ ਕਰਨ, ਇਹਨੂੰ ਸੋਹਣਾ ਸਲੀਕਾ ਕਿਸੇ ਨਾਲ ਗੱਲਬਾਤ ਕਰਨ। ਇੱਕ ਕੁਮਤ ਹੈ, ਇੱਕ ਸਮਤ ਹੈ। ਦੋ ਸ਼ਬਦ ਹੋਰ ਬਾਣੀ ਵਿੱਚ ਸਾਨੂੰ ਪੜ੍ਹਨ ਸੁਣਨ ਨੂੰ ਮਿਲਦੇ ਨੇ, ਗੁਰਮਤ ਤੇ ਦੁਰਮਤ। ਗੁਰਮਤ ਦੇ ਅਰਥ ਨੇ ਗੁਰੂ ਦੀ ਮਤ, ਦੁਰਮਤ ਦੇ ਅਰਥ ਨੇ ਭੈੜੀ ਮਤ। ਮਹਾਰਾਜ ਜੀ ਕਹਿੰਦੇ ਨੇ ਕੁਮਤ ਧਾਰਨੀ ਕਰਨੀ ਤੇ ਦੁਰਮਤ ਧਾਰਨੀ ਕਰਨੀ। ਸਮਤ ਦਾ ਧਾਰਨੀ ਬਣਨਾ, ਸੋਹਣੀ ਮਤ ਦਾ ਧਾਰਨੀ ਬਣਨਾ ਤੇ ਉਧਰ ਗੁਰਮਤ ਦਾ ਧਾਰਨੀ ਬਣਨਾ। ਇਸੇ ਕਰਕੇ ਮਹਾਰਾਜ ਜੀ ਨੇ ਬਾਣੀ ਵਿੱਚ ਬਚਨ ਕਿਹਾ ਸੀ, ਗੁਰ ਕੀ ਮਤ ਤੋਂ ਲੇ ਇਆਣੇ ਭਗਤ ਬਿਨਾਂ ਬਹੁ ਡੁੱਬੇ ਸਿਆਣੇ। ਮਹਾਰਾਜ ਜੀ ਕਹਿਣ ਲੱਗੇ ਗੁਰੂ ਦੀ ਮਤ ਲੈ, ਗੁਰੂ ਕੋਲੋਂ ਸਮਤ ਲੈ, ਤੈਨੂੰ ਪਤਾ ਲੱਗੇ ਕਿਹੜਾ ਕੰਮ ਕਰਨ ਵਾਲਾ ਹੈ ਤੇ ਕਿਹੜਾ ਕੰਮ ਨਹੀਂ ਕਰਨ ਵਾਲਾ। ਇੱਕ ਹੋਰ ਮੈਂ ਸ਼ਬਦ ਯਾਦ ਕਰਾ ਦਿਆ, ਅਸੀਂ ਗੁਰੂ ਘਰ ਦੇ ਵਿੱਚ ਆਉਂਦੇ ਬਹੁਤ ਕੁਝ ਮੰਗਦੇ ਹਾਂ ਪਰ ਇੱਕ ਦਾਤ ਆ ਵੀ ਮੰਗਿਆ ਕਰੀਏ ਜੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਮੰਗੀ। ਉਹ ਕਿਹੜੀ ਦਾਤ ਮੰਗੀ? ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੈ ਆਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ। ਸਾ ਮਤ ਦੇਹੋ, ਆ ਸੋਹਣੀ ਮਤ ਦੇ ਦਿਓ ਜਿਸ ਗੁਰਮਤ ਦੇ ਨਾਲ ਹੇ ਪਰਮਾਤਮਾ ਮੈਂ ਤੇਰੀ ਭਗਤੀ ਦੇ ਰੰਗ ਵਿੱਚ ਰੰਗਿਆ ਜਾਂ, ਤੇਰੇ ਸਿਮਰਨ ਵਿੱਚ ਰੰਗਿਆ ਜਾਂ, ਜਿਹੜੇ ਕਮੱਤ ਦੇ ਧਾਰਨੀ ਨੇ ਨਾ ਉਹਨਾਂ ਦਾ ਸੁਭਾਅ ਪਤਾ ਕੀ ਹੈ? ਅੱਜ ਮਹਾਰਾਜ ਜੀ ਨੇ ਦੱਸਿਆ, ਮਨ ਰੇ ਕੌਣ ਕਮੱਤ ਤੇ ਲੈਣੀ, ਉਹ ਮੇਰੇ ਮਨਾ ਕਿਹੜੀ ਕਮੱਤ ਲੈ ਲਈ, ਕਿਹੜੇ ਪਾਸੇ ਤੁਰ ਪਿਆ, ਕਿਹੜੇ ਕੰਮ ਕਰਨ ਲੱਗ ਪਿਆ। ਪੁੱਛਿਆ ਜੀ ਕਿਹੜੇ ਕੰਮ ਕਰਨ ਲੱਗ ਪਿਆ ਸੀ? ਕਹਿਣ ਲੱਗੇ ਪਰ ਦਾਰਾ। ਪਰ ਕਹਿੰਦੇ ਨੇ ਪਰਾਈ, ਦਾਰਾ ਕਹਿੰਦੇ ਨੇ ਇਸਤਰੀ ਨੂੰ। ਭਾਵ ਤੇਰੀ ਬਿਰਤੀ ਜਿਹੜੀ ਨਾ ਵਕਾਰਾਂ ਵਾਲੀ ਬਣੀ, ਪਰਾਇਆ ਤਨ ਤੱਕਣ ਵਾਲੇ ਪਾਸੇ ਸਾਰੀ ਜ਼ਿੰਦਗੀ ਲਾ ਦਿੱਤੀ, ਵਕਾਰੀ ਮਨ ਬਣ ਗਈ। ਦੂਸਰਾ ਨਿੰਦਿਆ ਰਸ ਰਚ, ਦੂਸਰਾ ਤੂੰ ਸੰਸਾਰ ਦੇ ਵਿੱਚ ਲੋਕਾਂ ਦੀ ਨਿੰਦਿਆ ਕਰਨ ਵਿੱਚ ਲੱਗ ਗਿਆ। ਨਿੰਦਿਆ, ਇਹ ਦੋ ਐਬ ਨੇ ਜਿਹੜੇ ਬੰਦੇ ਦਾ ਜੀਵਨ ਬਰਬਾਦ ਕਰਕੇ ਰੱਖਦੇ ਨੇ, ਇੱਕ ਤੇ ਨਿੰਦਿਆ ਤੇ ਇੱਕ ਪਰਾਇਆ ਤਨ ਭਾਵ ਵਕਾਰ ਭੋਗਣ ਵਾਲੀ ਬਿਰਤੀ। ਮਹਾਰਾਜ ਕਹਿਣ ਲੱਗੇ ਇਹਨਾਂ ਨੂੰ ਛੱਡ, ਨਾ ਕਿਸੇ ਦੀ ਨਿੰਦਿਆ ਕਰਿਆ ਕਰ, ਨਾ ਪਰਾਇਆ ਤਨ ਭਾਵ ਆਪਣੀ ਨਜ਼ਰ ਨੂੰ ਮੈਲਾ ਹੋਣ ਦਿਆ ਕਰ, ਕਿਉਂਕਿ ਦੋਨੇ ਵਕਾਰ ਤੇਰੇ ਜਨਮ ਨੂੰ ਪ੍ਰਿਸ਼ਟ ਕਰਕੇ ਰੱਖਦੇ ਨੇ। ਤੇ ਕਰਨਾ ਕੀ ਹੈ? ਰਾਮ ਭਗਤ ਨਹਿ ਕੀਨੀ, ਉਹ ਭਲਿਆ ਜਿਹੜਾ ਕੰਮ ਕਰਨ ਵਾਲਾ ਸੀ ਉਹ ਤੇ ਤੂੰ ਕੀਤਾ ਨਹੀਂ। ਕਰਨਾ ਕੀ ਸੀ? ਪਰਮਾਤਮਾ ਦੀ ਭਗਤੀ ਕਰਨੀ, ਪਰਮਾਤਮਾ ਦਾ ਸਿਮਰਨ ਕਰਨਾ, ਇਬਾਦਤ ਕਰਨੀ, ਆਹ ਕੰਮ ਕਰਨ ਵਾਸਤੇ ਆਏ ਸੀ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਈ। ਨਿੰਦਿਆ ਕਰਨ ਵਾਸਤੇ ਸਾਨੂੰ ਦੇਹੀ ਨਹੀਂ ਸੀ ਮਿਲੀ, ਵਕਾਰ ਭੋਗਣ ਵਾਸਤੇ ਦੇਹੀ ਨਹੀਂ ਸੀ ਮਿਲੀ, ਦੇਹੀ ਮਿਲੀ ਸੀ, ਸਰੀਰ ਮਿਲਿਆ ਸੀ ਭਗਤੀ ਕਰਨ ਵਾਸਤੇ, ਸਿਮਰਨ ਕਰਨ ਵਾਸਤੇ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਭ। ਆਹ ਹੈ ਮਨੁੱਖਾ ਜਨਮ ਦਾ ਲਾਭ, ਜਿਸ ਗੁਰੂ ਦਾ ਆਪਾਂ ਹੁਕਮ ਸਰਵਣ ਕਰ ਰਹੇ ਹਾਂ ਨਾ, ਉਸ ਗੁਰੂ ਨੇ ਭਗਤੀ ਦੀ ਗੱਲ ਕਰਦੇ ਆ ਬਚਨ ਕਹਿੰਦੇ, ਏਕ ਭਗਤ ਭਗਵਾਨ ਜਿਹ ਪ੍ਰਾਣੀ ਕੇ ਨਹਿਮ, ਜੈਸੇ ਸੁਕਰ ਸਵਾਨ ਨਾਨਕ ਮਾਨੋ ਤਾਹੇ ਤਨੋ ਬੰਦਿਆ। ਜੇ ਇੱਕ ਪਰਮਾਤਮਾ ਦੀ ਭਗਤੀ ਤੇਰੇ ਹਿਰਦੇ ਵਿੱਚ ਨਹੀਂ ਵਸੀ, ਪਰਮਾਤਮਾ ਦੀ ਭਗਤੀ ਦੇ ਰੰਗ ਵਿੱਚ ਨਹੀਂ ਰੰਗਿਆ ਗਿਆ, ਤੇ ਸੱਚ ਜਾਣੇ ਤੇਰੇ ਨਾਲੋਂ ਤੇ ਸੂਰ ਚੰਗਾ, ਤੇਰਾ ਤੇ ਜੀਵਨ ਇੱਕ ਸਵਾਨ ਵਰਗਾ, ਕੁੱਤਿਆਂ ਵਰਗਾ ਹੋ ਗਿਆ। ਤੂੰ ਸੰਸਾਰ ਵਿੱਚ ਬੰਦਗੀ ਕਰਨ ਵਾਸਤੇ ਆਇਆ ਸੀ, ਵਕਾਰਾਂ ਦੇ ਗੰਦ ਵਿੱਚ ਡੁੱਬਣ ਵਾਸਤੇ ਨਹੀਂ ਸੀ ਆਇਆ। ਅੱਜ ਕਿਉਂਕਿ ਅਖਰੀ ਅਰਥੀ ਕਰ ਲਈ ਹੈ, ਮਹਾਰਾਜ ਨੇ ਬੜੇ ਕਮਾਲ ਦੇ ਬਚਨ ਕਹੇ ਨੇ, ਰਾਮ ਭਗਤ ਨੇ ਕਿੰਨੀ ਭਗਤੀ ਕਰ, ਸਿਮਰਨ ਕਰ, ਤਾਂ ਕਿ ਤੇਰਾ ਸੰਸਾਰ ਵਿੱਚ ਆਉਣਾ ਸਫਲਾ ਹੋ ਜਾਏ। ਅਗਲੀ ਪੰਕਤੀ ਵਿੱਚ ਮਹਾਰਾਜ ਜੀ ਨੇ ਬਚਨ ਕਹੇ ਨੇ, ਮੁਕਤ ਪੰਥ ਜਾਣਿਓ ਤੇ ਨਾ, ਜਿਸ ਪੰਥ ਤੇ ਚੱਲ ਕੇ ਤੂੰ ਮੁਕਤ ਹੋਣਾ ਸੀ। ਪੰਥ ਕਹਿੰਦੇ ਨੇ ਰਸਤੇ ਨੂੰ, ਜਿਸ ਰਸਤੇ ਤੇ ਚੱਲ ਕੇ ਤੂੰ ਵਕਾਰਾਂ ਤੋਂ ਮੁਕਤ ਹੋਣਾ ਸੀ, 84 ਦੇ ਗੇੜ ਤੋਂ ਮੁਕਤ ਹੋਣਾ ਸੀ, ਉਹ ਤੂੰ ਰਸਤਾ ਅਪਣਾਇਆ ਹੀ ਨਹੀਂ। ਮੁਕਤ ਪੰਥ ਜਾਣਿਓ ਤੇ ਨਾਇਣ, ਉਸ ਰਸਤੇ ਦਾ ਤੈਨੂੰ ਪਤਾ ਹੀ ਨਹੀਂ ਲੱਗਾ। ਉਹ ਰਸਤਾ ਪਤਾ ਕਿਹੜਾ ਸੀ? ਉਹ ਰਸਤਾ ਸੀ ਆ ਜਿਹੜਾ ਤੁਸੀਂ ਅਪਣਾਇਆ, ਗੁਰੂ ਦੀ ਸੰਗਤ ਕਰਨੀ, ਗੁਰੂ ਦਾ ਨਾਮ ਬਾਣੀ ਪੜ੍ਹਨੀ, ਪਰਮਾਤਮਾ ਦਾ ਨਾਮ ਜਪਣਾ, ਇਹਨੇ ਸਾਨੂੰ ਮੁਕਤ ਕਰਨਾ। ਜਿਹੜਾ ਆਪਾਂ ਬਚਨ ਪੜ੍ਹਦੇ ਨਾ, ਜਿੰਨੀ ਨਾਮ ਤੇ ਆਇਆ ਗੈ ਮਸ਼ਕਤ ਘਾਲ, ਨਾਨਕ ਤੇ ਮੁਕ ਉਜਲੇ ਕੀਤੀ ਛੁੱਟੀ ਨਾਲ, ਇਹਨੇ ਸਾਨੂੰ ਮੁਕਤ ਕਰਨਾ ਸੀ। ਪਰ ਮਹਾਰਾਜ ਕਹਿਣ ਲੱਗੇ, ਮੁਕਤ ਪੰਥ ਜਾਣਿਓ ਤੇ ਨਾਹਨ, ਕਿਹੜੇ ਪਾਸੇ ਤੁਰ ਪਿਆ? ਧਨ ਜੋਰਨ ਕੋ ਧਾਇਆ, ਸਾਰੀ ਉਮਰ ਤੇਰਾ ਸਾਰਾ ਜਿਹੜਾ ਧਿਆਨ ਸੀ ਨਾ, ਉਹ ਮਾਇਆ ਵਾਲੇ ਪਾਸੇ, ਵਕਾਰਾਂ ਵਾਲੇ ਪਾਸੇ, ਧਨ ਜੋੜਨ ਵਾਲੇ ਪਾਸੇ ਲੱਗ ਗਿਆ। ਅੰਤ ਸੰਗ ਕਾਹੂ ਨੇ ਦੀਨਾ ਬਿਰਥਾ ਆਪ ਬੰਦਾਇਆ। ਮਹਾਰਾਜ ਕਹਿਣ ਲੱਗੇ, ਜਿਨ੍ਹਾਂ ਨੂੰ ਇਕੱਠਾ ਕਰਨ ਵਾਸਤੇ, ਜਿਨ੍ਹਾਂ ਨੂੰ ਵਕਾਰਾਂ ਨੂੰ ਭੋਗਣ ਵਾਸਤੇ ਤੂੰ ਆਪਣੀ ਸਾਰੀ ਐਨਰਜੀ ਤੇ ਸਾਰਾ ਧਿਆਨ ਲਾ ਦਿੱਤਾ ਹੀ ਨਾ, ਕਹਿਣ ਲੱਗੇ ਅੰਤ ਸੰਗ ਕਾਹੂ ਨਹੀਂ ਦੇਣਾ, ਅੰਤ ਵੇਲੇ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ, ਨਾ ਧਨ ਨੇ ਤੇ ਨਾ ਜਿਹੜੇ ਵਕਾਰ ਭੋਗਦਾ ਰਿਹਾ ਉਹਨਾਂ ਨੇ। ਅੰਤ ਸੰਗ ਕਾਹੂ ਨੇ ਦੀਨਾ ਬਿਰਥਾ ਆਪ ਬੰਦਾਇਆ, ਵਿਅਰਥ ਇਹਨਾਂ ਦੇ ਵਿੱਚ ਆਪਣੇ ਆਪ ਨੂੰ ਤੂੰ ਬੰਨ ਲਿਆ। ਨਾ ਹਰ ਭਜਿਓ ਬੰਦਿਆ, ਤੈਨੂੰ ਸਾਰੀ ਜ਼ਿੰਦਗੀ ਨਾ ਤੇ ਹਰੀ ਚੇਤੀ ਹੈ। ਭਜਿਓ ਦੇ ਅਰਥ ਉਹਨੇ ਜਪਣਾ, ਨਾ ਹਰ ਭਜਿਓ, ਨਾ ਗੁਰਜਨ ਸੇਵਿਓ, ਨਾ ਤੂੰ ਗੁਰੂ ਦਾ ਜਨ ਬਣਿਆ, ਨਾ ਗੁਰੂ ਦੀ ਸੇਵਾ ਕੀਤੀ, ਨਾ ਗੁਰੂ ਦੇ ਚਰਨਾਂ ਵਿੱਚ ਜੁੜਿਆ, ਨਾ ਉਪਜਿਓ ਕਛ ਗਿਆਨਾ, ਤੇ ਨਾ ਹੀ ਤੇਰੇ ਅੰਦਰ ਗਿਆਨ ਪੈਦਾ ਆਇਆ, ਨਾ ਹੀ ਤੇਰੇ ਅੰਦਰ ਸੋਝੀ ਪੈ, ਕਿਉਂਕਿ ਗਿਆਨ ਗੁਰੂ ਦੀ ਕਿਰਪਾ ਨਾਲ ਮਿਲਣਾ ਸੀ ਨਾ। ਜੇ ਸੋ ਚੰਦਾ ਉਗਵੈ ਸੂਰਜ ਚੜੇ, ਹਜ਼ਾਰੇ ਤੇ ਚਾਨਣ ਹੁੰਦੇ ਆ, ਗੁਰ ਬਿਨ ਘੋਰ ਅੰਧਾਰ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ।
1: ਭਲੇ ਗੁਰੂ ਤੋਂ ਬਿਨਾਂ ਸਮ ਥੋੜਾ ਆਉਣਾ। ਗੁਰੂ ਨੇ ਸਾਨੂੰ ਦੱਸਣਾ ਸੀ ਵੀ ਝਾ ਲਾਂਗੇ ਉਠ ਨਾਮ ਜਪ ਨਿਸ ਬਾਸਰ ਆਰਾਧ ਕਾਰਾ ਤੁਝਨਾ ਵਿਆਪੀ ਨਾਨਕ ਮਿਟੇ ਉਪਾਦ। ਗੁਰੂ ਨੇ ਤੈਨੂੰ ਕਹਿਣਾ ਸੀ ਭਲਿਆ ਤੂੰ ਸੰਸਾਰ ਦੇ ਵਿੱਚ ਆਇਆ ਤੇ ਬੰਦਗੀ ਕਰ, ਨਹਿ ਉਪਜੋ ਕਛ ਗਿਆਨਾ, ਗੁਰੂ ਦੀ ਗੱਲ ਸੁਣੀ ਨਹੀਂ, ਘੱਟ ਹੀ ਮਾਹੇ ਨਿਰੰਜਨ ਤੇਰੇ ਤੈ ਖੁਜ ਉਦਿਆਨਾ। ਮਹਾਰਾਜ ਕਹਿਣ ਲੱਗੇ ਤੇਰੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਸੀ, ਤੂੰ ਤੇ ਜੰਗਲਾਂ ਵਿੱਚ ਲੱਭਦਾ ਰਿਹਾ ਪਰਮਾਤਮਾ ਨੂੰ, ਬਹੁਤ ਜਨਮ ਭਰਮਾ ਤੇ ਹਾਰਿਓ ਅਸਤਰ ਮਤ ਨਹੀਂ ਪਾਈ। ਇੱਕ ਜਨਮ ਦੀ ਗੱਲ ਥੋੜਾ, ਪਤਾ ਨੀ ਕਿੰਨੇ ਜਨਮ ਧਾਰਨ ਕੀਤੇ ਨੇ, ਹਰ ਵਾਰੀ ਵਿਕਾਰਾਂ ਵਿੱਚ ਤੇਰਾ ਜੀਵਨ ਲੰਘ ਗਿਆ, ਹਰ ਵਾਰੀ ਵਿਕਾਰ ਹੀ ਭੋਗਦਿਆਂ ਜੀਵਨ ਲੰਘ ਗਿਆ, ਅਸਥਿਰ ਮਤ ਨਹੀਂ ਪਈ। ਉਹ ਮਤ ਨਹੀਂ ਮਿਲੀ ਜਿਸ ਮਸ ਦੇ ਨਾਲ ਤੂੰ ਸਥਿਰ ਹੋਣਾ ਭਗਤੀ ਕਰਕੇ ਤੇ ਆਪਣੇ ਆਪ ਨੂੰ 84 ਤੇ ਮੁਕਤ ਕਰਨਾ ਹੈ। ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਏ, ਤਿਆਗ ਦੀ ਮੂਰਤ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਸਿੱਖਾ ਜੇ ਪ੍ਰਮਾਤਮਾ ਨੇ ਤੈਨੂੰ ਮਨੁੱਖਾ ਦੇਹੀ ਦੇ ਦਿੱਤੀ ਹੈ ਨਾ, ਤੇ ਦੇਹੀ ਪ੍ਰਾਪਤ ਕਰਕੇ ਨਿੰਦਿਆ ਵਿੱਚ ਨਾ ਖਚਿਤ, ਵਕਾਰਾਂ ਵਿੱਚ ਖਚਿਤ ਨਾ ਹੋ, ਸੰਸਾਰ ਵਿੱਚ ਖਚਿਤ ਨਾ ਹੋ। ਜੇ ਪਰਮਾਤਮਾ ਨੇ ਮਨੁੱਖਾ ਜਨਮ ਦਿੱਤਾ ਹੈ ਤੇ ਉਸ ਪਰਮਾਤਮਾ ਦਾ ਸਿਮਰਨ ਕਰਿਆ ਕਰ, ਭਗਤੀ ਕਰਿਆ ਕਰ, ਜਿਹਦੇ ਨਾਲ ਤੇਰਾ ਲੋਕ ਤੇ ਪਰਲੋਕ ਸੇਲਾ ਹੋ ਸਕੇ। ਸਤਿਗੁਰੂ ਕਿਰਪਾ ਕਰਨ ਤੁਸੀਂ ਵੱਡਿਆਂ ਭਾਗਾਂ ਵਾਲਿਓ, ਐਸੇ ਗੁਰੂ ਦੇ ਬਚਨਾਂ ਨੂੰ ਸੁਣ ਕੇ ਹਿਰਦੇ ਵਿੱਚ ਵਸਾਉਂਦੇ ਹੋ, ਸੰਗਤ ਕਰਦੇ ਹੋ, ਨਾਮ ਜਪਦੇ ਹੋ, ਸੇਵਾ ਕਰਦੇ ਹੋ, ਇਸੇ ਤਰ੍ਹਾਂ ਜੁੜੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲਾ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ, ਸਹਿਜ ਸੇਤੀ ਮਨ ਵਜਿਆ ਵਧਾਈਆ, ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਣੇ ਆਈਆ ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ ਸੋਕੇ ਮਨ ਵਿਸਾਰ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਪਾਵੈ, ਸਦਾ ਸਭ ਸਲਾਹ ਤੇਰੇ ਨਾਮ ਮਨ ਵਸਾਵੈ, ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨਿਆਏ ਵਸਿਆ, ਜਿਨੇ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਟੋ ਜਿਸ ਦੀ ਆਏ ਵਡਿਆਈਆ, ਕਾਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ, ਤਿਤ ਕਰ ਸੁਭਾਗਾ ਕਰ ਸੁਭਾਗਾ ਸ਼ਬਦ ਵਾਜੇ, ਕਲਾਜਿਤ ਕਰ ਧਾਰੀਆ ਪੰਚ ਦੋ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਦ ਜਨ ਕੋ ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤਹ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਅਨੰਦ ਸੁਨਹ ਵਡ ਭਾਗੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰ ਦੁਖ ਰੋਗ ਸੰਤਾਪ, ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਧਨ ਪੈ ਸਰਸੇ ਪੂਰੇ ਗੁਰ ਤੇ ਜਾਣ, ਸੁਣ ਤੇ ਪਨੀਤ ਕਹਿ ਤੇ ਪਵਿੱਤ, ਸਤਿਗੁਰ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ ਸਲੋਕ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ, ਦਿਵਸ ਰਾਤ ਦੇ ਦਾਈ ਦਾਇਆ ਖੇਲਾ ਸਗਲ ਜਗਤ, ਚੰਗਿਆਈਆ ਬੁਰਿਆਈਆ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮਸਕਦ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਏ ਨਾ ਜਾਣੈ ਤੁਮਰਾ ਅੰਤ,

ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ। ਅਰਜੁਨ ਹਰਿ ਗੋਬਿੰਦ ਨੂੰ ਸਿਮਰਾਂ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਜਿੱਠੇ ਸਭ ਤੋਂ ਬਜਾਏ ਤੇਗ ਬਹਾਦਰ ਸਿਮਰਿਆ ਕਰਨਉ ਦਿਆਵੇ ਧਾਏ। ਸਭ ਥਾਈ ਹੋਏ ਸਹਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ ਹੱਟੀਆਂ, ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਗ ਕੇ ਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਤੇ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਾ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ ਹਾਰਿਆ ਸਿੱਖੀ ਕਿਸਾ ਸਤ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚ ਪਿਆ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੈ। ਜਹਾ ਜਹਾ ਖਾਲਸਾ ਜੀ ਸਾਹਿਬ ਤਾਂ ਤਾਂ ਰਸ਼ਿਆ ਰਿਆਇਤ ਦੇਖ ਤੇ ਫਤਿਹ ਬਿਰਤ ਕੀ ਪਾਏ ਪਾਤ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਸਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਪੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੇ, ਮਤ ਪਤ ਕਰਾ ਕਾ ਆਪ ਵਾਹਿਗੁਰੂ, ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਧਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਪਿੰਡ ਮਾਣਿਓ ਕੇ ਮਾਂ ਨਿਤਾਣਿਓ ਕੇ ਤਾਂ ਨਿਉਟਿਆਂ ਦੀ ਓਰ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਉਹ ਦੋਇ ਕਰ ਜੋੜ ਕਰੋ ਅਰਦਾਸ, ਤੁਦ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ, ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ, ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ। ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬੁੱਝ ਕੇ ਨਿਹਾਲ ਕੀਤਾ। ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਵਿੱਚ ਮਹਾਰਾਜ ਜੀ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਨੇ, ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ, ਛੇ ਪੌੜੀਆਂ ਨਾਲ ਸਭ ਦੇ ਜਾਪ ਹੋਏ। ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦੇ, ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਵਿਚਾਰਾਂ ਕਰਦਿਆਂ, ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਅੱਗੇ ਵਾਸਤੇ ਸਮਰਤ ਬਖਸ਼ਿਸ਼ ਕਰਨੀ, ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਜੀ। ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀਆਂ ਤਿਲ ਫੁਲ ਪਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰਮ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਮਹਾਰਾਜ ਜੀ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ, ਸੁੱਖਾਂ ਦਾ ਪ੍ਰਕਾਸ਼ ਕਰਨਾ, ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ, ਬਿੰਦ ਸੰਗਤਾਂ ਦੂਰ ਦੁਰਾਡੇ ਪਿੱਛੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ, ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਹਾਂ। ਬੇਅੰਤ ਮੈਂ ਗੁਰੂ ਘਰ ਵਾਸਤੇ, ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ, ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀ ਮਾਇਆ ਸਫਲੀ ਕਰਨੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰੇ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕੇ, ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ। ਕਿਰਪਾ ਕਰੋ ਮਹਾਰਾਜ ਜੀ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੇ ਗੁਰਮੁਖ ਪਿਆਰੇ ਮੇਰਣਾ, ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿੱਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਈ ਅਕਾਲ ਕੀ, ਤਬੇ ਚਲਾਇਓ ਸਭ ਸਿੱਖ।

ਦੇਖੋ ਜਿਸ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੁਆਰ ਹੋਏ ਸਭ ਮਿਲੇਗੇ ਬੱਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸ ਉਤਰੇ ਜੋ ਸ਼ਰਧਾ ਕਰ ਸੀਮ ਦੇ ਗੁਰਪਾਰ ਉਤਾਰਨ ਖੰਡਾ ਜਾ ਕੇ ਹਾਥ

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਨਮਸਕਾਰ ਡੰਡਾਉਤ ਬੰਧਨ ਅਨੇਕ ਬਾਰ ਜਾਉਂ ਬਾਰੈ ਸੋ ਕਹੋ ਟਲ ਗੁਰ ਸੇਵੀਐ
1: ਅਹਨਿਸ ਸਹਿਜ ਸੁਭਾਏ
0: ਦਰਸ਼

ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਸਵਈਏ ਸ੍ਰੀ ਮੁਖ ਬਾਗ ਕੇ ਮਹੱਲਾ ਪੰਜਵਾਂ ਆਦ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਬ ਰਹਿਓ ਭਰਪੂਰ ਸਗਲ ਘਟ ਰਹਿਓ ਬਿਆਪੇ ਵਿਆਪਤ ਦੇ

ਕੇ ਬਲ ਬਲ ਬਲ ਬਲ ਸਦ ਬਲਿਹਾਰ ਅੰਮ੍ਰਿਤ ਪ੍ਰਵਾਹ ਸਰ ਅਤੁਲ ਭੰਡਾਰ ਭਰ ਪਰੈ ਹੀ ਤੇ ਪਰੈ ਅਪਰ ਅਪਾਰ ਪਰ।

ਧਾਰੀ ਕੁਦਰਤ ਹੈ ਦੇਖਾਰੀ ਵਰਨ ਚਿਹਨ ਨਾਹੀ ਮੁਖ ਨਾ ਮਸਾਰੀ ਜਨ ਨਾਨਕ

ਭੂਤਾਨੰ ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸੰਸਾਰ ਏਕ ਜਿਹੀ ਕਿਆ ਬਖਾਨੈ ਹਾਂ ਕੇ ਬਲ ਬਲ

ਸਭ ਰਹਿ ਸਮਾਏ। ਜਿਹ ਕਾਟੀ ਸਿਲਕ ਦਿਆਲ ਪ੍ਰਭ ਸੇ ਜਨ ਲਗੇ ਭਗਤੇ। ਹਰ ਗੁਰ ਨਾਨਕ

ਜਾਣੀਐ ਅਕਲ ਗਤ ਗੁਰ ਪ੍ਰਵਾਨ, ਜਾ ਕੀ ਦ੍ਰਿਸ਼ਟ ਅਚਲ ਠਾਣ, ਬਿਮਲ ਬੁੱਧ ਸੁਥਾਨ, ਪਹਿਰ ਸੀਲ ਸੁਨਾਹੁ ਸਖਤ ਵਿਦਾਰ, ਕਉ ਕੀਰਤ ਕਲ ਸਹਾਰ, ਸਪਤ ਦੀਪ ਮਝਾਰ, ਲਹਿਣਾ ਜਗਤਰ ਗੁਰ ਪਰਸ ਮੁਰਾਰ, ਦ੍ਰਿਸ਼ਟ ਧਰਤ ਤਮ ਹਰਨ, ਦਹਿਨ ਅਗ ਪਾਪ ਪ੍ਰਨਾਸਨ, ਸ਼ਬਦ ਸੂਰ ਬਲਵੰਤ, ਕਾਮ ਅਰ ਕ੍ਰੋਧ ਬਿਨਾਸਨ, ਲੋਭ ਮੋਹ ਵਸ ਕਰਨ, ਸਰਨ ਜਾਚਕ ਪ੍ਰਤਪਾਲਨ, ਆਤਮ ਰਤ ਸੰਗ੍ਰਹਿਣ, ਕਹਿਣ ਅੰਮ੍ਰਿਤ ਕਲ ਢਾਲਣ, ਸਤਿਗੁਰੂ ਕਲ ਸਤਿਗੁਰ ਤਿਲਕ, ਸਤ ਲਾਗੈ ਸੋ ਪੈ ਤਰੈ, ਗੁਰ ਜਗਤ ਫਿਰਨ ਸਹਿ

ਜਾਣਿਓ ਸਰਗਗਤ ਅਲਕ ਬਿੜਾਣੀ ਸਹਿਜ ਭਾਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ ਗੁਰਗਮ ਪ੍ਰਣਾਮ ਗੁਰਗਮ ਪ੍ਰਮਾਣ ਤੈ ਪਾਇਓ ਸਤ ਸੰਤੋਖ ਗ੍ਰਾਹਜ ਲਇਓ ਹਰ ਪਰਸਿਉ ਕਲ ਸਮੁਲਵੈ ਜਨ ਦਰਸ਼ਨ ਲਹਿਣੇ ਭਇਓ ਮਨ ਵਿਸਾਸ ਪਾਇਓ ਗਹਿਰ ਗਹੁ ਹਦਰਥ ਦੀਓ ਗਰਨ ਨਾਸ ਤਨ ਨਠਿਓ ਅਮਿਓ ਅੰਤਰਗਤ ਪੀਓ ਰਿਦ ਵਿਗਾਸ ਜਾਗਿਓ ਅਲਖ ਕਲ ਧਰੀ ਜੁਗੰਤਰ ਸਤਿਗੁਰ ਸਹਿ

ਸਤ ਸੂਰੁ ਸੀਲ ਬਲਵੰਤ ਸਤ ਭਾਈ ਸੰਗਤ ਸਗਨ ਗਰੂ ਮਤ ਨਿਰਵੈਰ ਲੀਨਾ ਜਿਸ ਧੀਰਜ ਧੁਰ

ਧਨ ਸਤਿਗੁਰ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ ਕੁਲ ਸਮੂਹ ਸਮੁਦਰੇ ਪਾਇਓ ਨਾਮ ਨਿਵਾਸ ਸਕਿਆਥ ਜਨਮ ਕਲ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ ਬਾਰਜ ਕਰ ਦਾਹਿਨੈ ਸਿੱਧ ਸਨ ਮੁਖ ਮੁਖ ਜੂਵੈ ਰਿਧ ਬਸੈ ਬਾਂ ਵਾਂਗ ਜੋ ਤੀਨ ਲੋਕ ਅੰਤਰ ਮੂਹੈ ਰਿਧ ਬਸੈ ਅਕਹੀਓ ਸੋਏ ਰਸ ਤਿਨਹੀ ਜਾਤੋ ਮੁਖੋ ਭਗਤ ਉਚਰੈ ਅਮਰ ਗੁਰ ਇਤ ਰੰਗ ਰਾਤੋ ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਧਿਆਇਓ ਪਰਸਿਓ ਗੁਰੂ ਸਤਿਗੁਰ ਤਿਲਕ ਸਰਬ ਇਛ ਤਿਨ ਪਾਇਓ ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਧਿਆਇਓ ਪਰਸਿਓ ਗੁਰੂ ਸਤਿਗੁਰ ਤਿਲਕ ਸਰਬ ਇਛ ਤਿਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦੇ ਲਾਹੇ ਨਿਤਾ ਪ੍ਰਤੀ ਪ੍ਰਾਪਤ ਕਰਦੇ ਹੋ। ਗੁਰਦੇਵ ਜੀ ਨੇ ਕਿਰਪਾ ਕੀਤੀ ਹੈ, ਅੱਜ ਵੀ ਅੰਮ੍ਰਿਤ ਬਾਣੀ ਦੇ ਪਾਠ ਆਪ ਜੀ ਨੇ ਸਰਵਣ ਕੀਤੇ ਹਨ, ਨਾਲ ਕੀਤੇ ਹਨ। ਗੁਰੂ ਕਿਰਪਾ ਕਰੇ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰੂ ਬਖਸ਼ਣ ਯੋਗ ਨੇ, ਭੁੱਲਾਂ ਨਾ ਚਕਾਰਨੀਆਂ। ਪਿਆਰ ਸਤਿਪਤੇ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਸਤਨਾਮ ਸ੍ਰੀ

ਹਰ ਮਹੱਲਾ ਪੰਜਵਾਂ ਬਿਨ ਹਰ ਹੈ ਕੋ ਕਹਾ ਬਤਾਵੋ ਸੁਖ ਸਮੂਹ ਕਰੁਣਾ ਮੈਂ ਕਰਤਾ ਤਿਸ ਪ੍ਰਭ ਸਦਾ ਧਿਆਵੋ ਰਹਾਵ ਜਾ ਕੈ ਸੂਤ ਪਰੋਏ ਜਨਤਾ ਤਿਸ ਪ੍ਰਭ ਕਾ ਜਸ ਗਾਵੋ ਸਿਮਰ ਠਾਕੁਰ ਸਭ ਕਿਛ ਦੀਨਾ ਆਨ ਕਹਾ ਪੈ ਜਾਵੋ ਸਫਲ ਸੇਵਾ ਸੁਆਮੀ ਮੇਰੇ ਕੀ ਮਨ ਬਾਂਛਿਤ ਫਲ ਪਾਵੋ ਨਾਨਕ ਲਾਭ ਲਾਹਾ ਲੈ ਚਾਲੋ ਸੁਖ ਸੇਤੀ ਕਰ ਜਾਵੋ ਸਾਰੰਗ ਮਹੱਲਾ ਪੰਜਵਾਂ ਠਾਕੁਰ ਤੁਮ ਸਰਣਾਈ ਆਇਆ ਉਤਰ ਗਯੋ ਮੇਰੇ ਮਨ ਕਾ ਸੰਸਾ ਜਪ ਤੇ ਦਰਸ਼ਨ ਪਾਇਆ ਰਹਾਉ ਅਨਬੋਲ ਤੇ ਮੇਰੇ ਬਿਰਸਾ ਜਾਨੀ ਆਪਣਾ ਨਾਮ ਜਪਾਇਆ ਦੁਖ ਨਾਠੇ ਸੁਖ ਸਹਿ ਸਮਾਏ ਅਨੰਦ ਅਨੰਦ ਗੁਣ ਗਾਇਆ ਬਾਹ ਫਕਰ ਕੱਢ ਲਈ ਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹੋ ਨਾਨਕ ਗੁਰਬੰਧਨ ਕਾਟੇ ਬਿਛੜੋ ਧਿਆਨ ਮਿਲਾਇਆ ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਗਤ ਠਾਂਡੀ ਬੇਦ ਪੁਰਾਣ ਸਿਮਰ ਸਾਧੂ ਜਨ ਖੋਜਤ ਖੋਜਤ ਕਾਢੀ ਰਹਾਉ ਸਿਵ ਬ੍ਰਹਮਚਰ ਇੰਦਰ ਲੋਕ ਤਾਂ ਮੈਂ ਜਲ ਤੋਂ ਫਿਰਿਆ ਸਿਮਰ ਸਿਮਰ ਸੁਆਮੀ ਪੈ ਸੀਤਲ ਦੁਖ ਦਰਦ ਭ੍ਰਮ ਹਿਰਿਆ ਜੋ ਜੋ ਤਰਿਓ ਪੁਰਾਤਨ ਨਵਤਨ ਭਗਤ ਪਾਏ ਹਰ ਦੇਵਾ ਨਾਨਕ ਕੀ ਬੇਨੰਤੀ ਪ੍ਰਭ ਜਿਉ ਮਿਲੇ ਸੰਤ ਜਨ ਸੇਵਾ ਸਾਰੰਗ ਮਹੱਲਾ ਪੰਜਵਾਂ ਜੇ ਵੇ ਅੰਮ੍ਰਿਤ ਗੁਣ ਹਰ ਗਾਓ ਹਰ ਹਰ ਬੋਲ ਕਥਾ ਸੁਣ ਹਰ ਕੀ ਉਚਰੋ ਪ੍ਰਭ ਕੋ ਨਾਓ ਰਹਾਓ ਰਾਮ ਨਾਮ ਰਤਨ ਧਨ ਸੰਚੋ ਮਨ ਤਨ ਲਾਵੋ ਪਾਓ ਆਨ ਵਿਭੂਤ ਮਿਥਿਆ ਕਰਮਾ ਨੋ ਸਾਚਾ ਹੈ ਸੁਆਓ ਜੀ ਪ੍ਰਾਣ ਮੁਕਤ ਕੋ ਦਾਤਾ ਏਕ ਸਿਉ ਲਿਵ ਲਾਓ ਕਉ ਨਾਨਕ ਸਾਖੀ ਸਰਨਾਈ ਦੇ ਸਗਲ ਪਿਆਓ ਸਾਰੰਗ ਮਹੱਲਾ ਪੰਜਵਾਂ ਹੋਤੀ ਨਹੀਂ ਕਮਨ ਕਛ ਕਰਨੀ ਹੈ ਓਟ ਪਾਈ ਮਿਲ ਸੰਤੈ ਗੋਪਾਲ ਏਕ ਕੀ ਸਰਣੀ ਰਹਾਉ ਪੰਚ ਦੋਖ ਚ ਦਰਿਆ ਤਨ ਮੈਂ ਬਿਖੈ ਵਿਆਦ ਕੀ ਕਰਨੀ ਆਸ ਅਪਾਰ ਦਿਨ ਸਗਨ ਰਾਖੇ ਗ੍ਰਸਤ ਜਾਤ ਬਲ ਜਰਣੀ ਅਨਾਥ ਨਾ ਦਿਆਲ ਸੁਖ ਸਾਗਰ ਸਰਬ ਦੋਖ ਪਹਿਰਣੀ ਮਨ ਬਾਂਛਤ ਚਿਤਵਤ ਨਾਨਕ ਦਾਸ ਏਕ ਜੀਵਾ ਪ੍ਰਭ ਚਰਣੀ ਸਰਗ ਮਹੱਲਾ ਪੰਜਵਾਂ ਫੀਕੇ ਹਰ ਕੇ ਨਾਮ ਬਿਨ ਸਾਧ ਅੰਮ੍ਰਿਤ ਰਸ ਕੀਰਤਨ ਹਰ ਗਾਈਐ ਹਿਨਸ ਪੂਰਨ ਨਾਦ ਰਹਾਉ ਸਿਮਰ ਸਾਂਤ ਮਹਾ ਸੁਖ ਪਾਈਐ ਮਿਟ ਜਾਇ ਸਗਲ ਬਿਖਾਦ ਹਰ ਹਰ ਲਾਭ ਸਾਧ ਸੰਗ ਪਾਈਐ ਕਰ ਲੈ ਆਵੋ ਲਾਦ ਸਭ ਤੇ ਊਚ ਊਚ ਤੇ ਊਚੋ ਅੰਤ ਨਹੀਂ ਮਰ ਜਾਦ ਵਰਨ ਸਾ ਕਉ ਨਾਨਕ ਮਹਿਮਾ ਪੇ

ਚਬਰ ਛਤਰ ਦੇ ਮਾਲਿਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਦੇ ਪ੍ਰਬੰਧਕ ਕਮੇਟੀ ਅਤੇ ਸਾਨੂੰ ਦੀ ਸੰਗਤ ਵੱਲੋਂ ਆਪ ਸਭ ਨੂੰ ਜੀ ਆਇਆਂ ਨੂੰ। ਅਸੀਂ ਥੋੜੇ ਹੀ ਮਿੰਟਾਂ ਵਿੱਚ ਆਨੰਦ ਕਾਰਜ ਦੀ ਰਸਮ ਸ਼ੁਰੂ ਕਰਨ ਜਾ ਰਹੇ ਹਨ, ਜਿਹਦੇ ਵਿੱਚ ਸੁਭਾਗ ਜੋੜੀ ਦੇ ਨਾਮ ਹਨ ਜਸਦੀਪ ਸਿੰਘ ਜੀ, ਸਪੁੱਤਰ ਬਲਰਾਜ ਸਿੰਘ ਜੀ ਸੇਖੋਂ ਅਤੇ ਦਲਵਿੰਦਰ ਕੌਰ ਜੀ ਗਿੱਲ, ਤੇ ਬੇਟੀ ਦਾ ਨਾਮ ਹੈ ਸੁਪਿੰਦਰਜੀਤ ਕੌਰ, ਸੁਪੁੱਤਰੀ ਤਰਸੇਮ ਸਿੰਘ ਜੀ ਅਤੇ ਰਾਜਵਿੰਦਰ ਕੌਰ ਜੀ। ਆਨੰਦ ਕਾਰਜ ਦੀ ਰਸਮ ਦੇ ਥੋੜੇ ਜਿਹੇ ਹਿੱਸੇ ਹਨ। ਇਲਾਹੀ ਬਾਣੀ ਦਾ ਸ਼ਬਦ, ਕੀਤਾ ਲੋੜੀਏ ਸੁਕਮ ਸੁਹਰ ਪੇ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਇਹਦਾ ਮਤਲਬ ਹੈ, ਵਟ ਐਵਰ ਯੂ ਵਾਂਟ ਟੂ ਅਕੰਪਲਿਸ਼, ਟੈਲ ਇਟ ਟੂ ਲੋਰਡ ਐਂਡ ਹੀ ਵਿਲ ਰਿਜ਼ੋਲਵ ਆਲ ਯੂਰ ਅਫੇਅਰਸ, ਦ ਟਰੂ ਗੁਰੂ ਗਿਵ ਇਸ ਗਾਰੰਟੀ। ਕੀਰਤਨ ਕਰ ਰਹੇ ਹਨ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਕੀਰਤਨੀ ਜਥਾ। ਸ਼ਬਦ ਦੇ ਕੀਰਤਨ ਤੋਂ ਬਾਅਦ ਅਰਦਾਸ ਹੋਵੇਗੀ, ਜਿਹਦੇ ਵਿੱਚ ਸਿਰਫ ਬੱਚਾ ਬੱਚੀ ਅਤੇ ਉਹਨਾਂ ਦੇ ਪੇਰੈਂਟਸ ਹੀ ਖੜੇ ਹੋਣਗੇ, ਬਾਕੀ ਦੀ ਸੰਗਤ ਇੱਦਾਂ ਹੀ ਬੈਠੀ ਰਹਿਣਗੀ। ਇਸ ਅਰਦਾਸ ਵਿੱਚ ਅਸੀਂ ਗੁਰੂ ਸਾਹਿਬ ਕੋਲੋਂ ਆਗਿਆ ਮੰਗਣੀ ਹੈ ਅਤੇ ਕਮਿਟ ਕਰਨਾ ਹੈ ਟੂ ਲਿਵ ਬਾਏ ਗੁਰੂਜ਼ ਟੀਚਿੰਗ। ਉਸ ਤੋਂ ਬਾਅਦ ਹੁਕਮਨਾਮਾ ਗਿਆਨੀ ਨਵਨੀਤ ਸਿੰਘ ਜੀ ਲੈਣਗੇ, ਜੋ ਕਿ ਸਿਰਫ ਸਪੈਸ਼ਲੀ ਤੁਹਾਡੇ ਲਈ ਹੋਏਗਾ। ਹੁਕਮਨਾਮੇ ਦੇ ਆਖਿਰ ਵਿੱਚ ਉਹ ਬੱਚੀ ਦੇ ਪਿਤਾ ਸਰਦਾਰ ਤਰਸੇਮ ਸਿੰਘ ਜੀ ਨੂੰ ਬੇਨਤੀ ਕਰਨਗੇ ਕਿ ਉਹ ਬੱਚੇ ਦਾ ਪੱਲਾ ਬੱਚੀ ਦੇ ਹੱਥ ਵਿੱਚ ਫੜਾਣਗੇ। ਪੱਲੇ ਦੇ ਬਾਰੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਦੋਨਾਂ ਜਣਿਆਂ ਨੇ ਹੀ ਪੱਲੇ ਦਾ ਆਖਰੀ ਹਿੱਸਾ ਫੜ ਕੇ ਰੱਖਣਾ ਹੈ। ਉਹਦਾ ਮਤਲਬ ਹੈ ਕਿ ਅਸੀਂ ਗੁਰੂ ਦੇ ਨਾਲ ਲੱਗਣਾ ਹੈ, ਗੁਰੂ ਦੇ ਲੜ ਲੱਗਣਾ ਹੈ, ਤੇ ਪੱਲੇ ਦਾ ਰਾਗੀ ਸੰਕੀਰਤਨ ਕਰਨਗੇ ਪੱਲੇ ਤਾਂਡੇ ਲਾਗੀ। ਪੱਲੇ ਦੀ ਰਸਮ ਤੋਂ ਬਾਅਦ ਜਿਹੜਾ ਅਸਲੀ ਮੇਨ ਹਿੱਸਾ ਹੈ ਉਹ ਹੈ ਲਾਵਾਂ ਦਾ। ਲਾਵਾਂ ਇਜ਼ ਨਾਟ ਏ ਕਲਚਰਲ ਔਰ ਟ੍ਰੈਡੀਸ਼ਨਲ ਸੈਰੇਮਨੀ, ਇਟਸ ਏ ਸਪਿਰਚੁਅਲ ਸੈਰੇਮਨੀ। ਐਂਡ ਲਿਟਲ ਡਿਸਕ੍ਰਿਪਸ਼ਨ ਅਬਾਊਟ ਦ ਲਾਵਾਂ ਇਜ਼, ਇਟ ਇਜ਼ ਕੰਪੋਜ਼ਡ ਬਾਏ ਅਵਰ ਫੋਰਥ ਗੁਰੂ, ਗੁਰੂ ਰਾਮਦਾਸ ਜੀ, ਐਂਡ ਇਟਸ ਇਨ ਸੂਹੀ ਰਾਗ ਐਂਡ ਇਟਸ ਔਨ 774 ਅੰਗ ਆਫ ਗੁਰੂ ਗ੍ਰੰਥ ਸਾਹਿਬ ਜੀ। ਬਾਕੀ ਦੇ ਡੀਟੇਲਸ ਆਪ ਜਿਨ੍ਹਾਂ ਭਾਈ ਨਵਨੀਤ ਸਿੰਘ ਜੀ ਸ਼ੇਅਰ ਕਰਨਗੇ। ਆਪ ਖੜੇ ਹੋ ਕੇ ਲਾਵਾਂ ਲੈ ਸਕਦੇ ਹੋ ਜਾਂ ਬੈਠ ਕੇ ਲੈ ਸਕਦੇ ਹੋ, ਦੋਨੋਂ ਹੀ ਮਰਿਆਦਾ ਦੇ ਤਹਿਤ ਠੀਕ ਹਨ। ਚਾਰ ਲਾਵਾਂ ਤੋਂ ਬਾਅਦ 6 ਪੁੜੀਆਂ ਨੰਦ ਸਾਹਿਬ ਜੀ ਦੀਆਂ ਅਤੇ ਵਿਆਹ ਹੋਇਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਅਰਦਾਸ ਤੇ ਹੁਕਮਨਾਮਾ ਦੇਖ ਤੇ ਫਿਰ ਬੱਚਿਆਂ ਨੂੰ ਸਰੋਪਾ ਦਿੱਤਾ ਜਾਏਗਾ। ਉਸ ਤੋਂ ਬਾਅਦ ਜਿਹੜਾ ਲਾਸਟ ਹੈ ਉਹ ਜਿਹੜੇ ਸਗਨ ਦੀ ਰਸਮ ਹੈ ਉਹ ਸਿਰਫ ਪੇਰੈਂਟਸ ਬੱਚੇ ਬੱਚੇ ਦੇ ਇੱਥੇ ਦੇਣਗੇ, ਬਾਕੀ ਦੀ ਜਿਹੜੀ ਸੰਗਤ ਹੈ ਉਹ ਲੰਗਰ ਹਾਲ ਦੇ ਵਿੱਚ ਜਾ ਕੇ ਡੈਜ਼ਿਗਨੇਟਿਡ ਏਰੀਆ ਵਿੱਚ ਹੀ ਜਾਣ ਕਰ ਸਕਣਗੇ। ਆਓ ਹੁਣ ਅਸੀਂ ਗੁਰੂ ਦੀ ਬਖਸ਼ਿਸ਼ ਲਈਏ ਅਤੇ ਆਰੰਭ ਕਰੀਏ, ਕੀਤਾ ਲੋੜੀਏ ਸੁਕਮ ਸੁਹਰ ਪੇ ਆਖੀਏ, ਕਾਰਜ ਦੇ ਸਵਾਰ ਸੱਚ ਪੇ ਸਾਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Dobro, dobro, dobro. Ki pate. Sat Shri Akal.

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ ਕਿ ਉਹ ਬੱਚੀ ਨੂੰ ਪੱਲਾ ਪਕੜਾਉਣਗੇ, ਨਾਲ ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ ਜੀ। ਬੇਨਤੀ ਹੈ ਪੱਲੇ ਦੀ ਰਸਮ ਅਦਾ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਸੁਭਾਗ ਜੋੜੀ ਨੂੰ ਕਿ ਉਹ ਮੱਥਾ ਟੇਕ ਕੇ ਖੜੀ ਹੋ ਜਾਵੇ। ਲਾਵਾਂ ਦਾ ਪਾਠ ਉਹਨਾਂ ਨੇ ਇਹ ਸਰਵਣ ਕਰਨਾ ਹੈ ਖੜੇ ਹੋ ਕੇ। ਸੋ ਆਪ ਜੀ ਮੱਥਾ ਟੇਕ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਖੜੇ ਹੋ ਜਾਓ। ਆਪ ਜੀ ਵਡਭਾਗੀ ਹੋ ਜੋ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੀ ਆਗਿਆ ਲੈ ਕਰਕੇ ਅੱਜ ਆਪਣੇ ਗ੍ਰਿਸ਼ਤ ਜੀਵਨ ਦੀ ਸ਼ੁਰੂਆਤ ਕਰਨ ਜਾ ਰਹੇ ਹੋ। ਸਤਿਗੁਰੂ ਜੀ ਨੇ ਹਰ ਸਿੱਖ ਔਰ ਸਿੰਘਣੀ ਨੂੰ ਇਹ ਹੁਕਮ ਕੀਤਾ ਹੈ, ਜਦੋਂ ਵੀ ਗ੍ਰਿਸ਼ਤ ਧਰਮ ਦੇ ਬੰਧਨ ਵਿੱਚ ਬੱਝਣਾ ਹੈ, ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਕੇ, ਸੰਗਤ ਦੀ ਹਜ਼ੂਰੀ ਵਿੱਚ ਆ ਕਰਕੇ ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਚਾਰ ਲਾਵਾਂ ਬਖਸ਼ਿਸ਼ ਕੀਤੀਆਂ ਨੇ, ਉਹਨਾਂ ਦਾ ਪਾਠ ਬੜੇ ਧਿਆਨ ਦੇ ਨਾਲ ਸਰਵਣ ਕਰਨਾ ਹੈ, ਉਸ ਅਨੁਸਾਰ ਹੀ ਸਾਰਾ ਜੀਵਨ ਜਿਉਣਾ ਹੈ। ਕਿਉਂਕਿ ਇਹ ਲਾਵਾਂ ਦਾ ਪਾਠ ਸਿਰਫ ਇੱਕ ਰਸਮ ਨਹੀਂ ਕਿ ਆਪਾਂ ਨੇ ਆ ਕਰਕੇ ਆਨੰਦ ਕਾਰਜ ਦੀ ਰਸਮ ਕਰਨੀ ਹੈ, ਆਨੰਦ ਕਾਰਜ ਦੀ ਮਰਿਆਦਾ ਹੈ ਅਤੇ ਮਰਿਆਦਾ ਨੂੰ ਸਾਰੀ ਉਮਰ ਪਾਲਿਆ ਜਾਂਦਾ ਹੈ। ਰਸਮ ਸਿਰਫ ਕੁਝ ਘੜੀਆਂ ਦੀ ਹੁੰਦੀ ਹੈ, ਪਰ ਮਰਿਆਦਾ ਉਨ੍ਹਾਂ ਚਿਰ ਚੱਲਦੀ ਹੈ ਜਿੰਨਾ ਚਿਰ ਸਵਾਸ ਚੱਲਦੇ ਨੇ। ਸੋ ਇਸ ਕਰਕੇ ਮਰਿਆਦਾ ਹੈ। ਆਪ ਜੀ ਨੇ ਬੜੇ ਧਿਆਨ ਦੇ ਨਾਲ ਪਾਠ ਨੂੰ ਸਰਵਣ ਕਰਨਾ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਚਾਰ ਲਾਵਾਂ ਦੇ ਵਿੱਚ ਹਰ ਸਿੱਖ ਔਰ ਸਿੱਖਣੀ ਨੂੰ, ਹਰ ਔਰਤ ਔਰ ਮਰਦ ਨੂੰ ਇਹ ਸਮਝਾਇਆ ਹੈ ਕਿ ਜੀਵਨ ਦੇ ਹਰ ਪੜਾਅ 'ਤੇ ਵੈਰਾਗ ਵੀ ਆਏਗਾ, ਹਰ ਸੋਗ ਵੀ ਆਏਗਾ, ਜੰਮਣ ਮਰਨ ਵੀ ਆਏਗਾ, ਵਿਛੋੜਾ ਅਤੇ ਮਿਲਾਪ ਵੀ ਹੋਏਗਾ, ਪਰ ਜੀਵਨ ਦੇ ਹਰ ਪੜਾਅ 'ਤੇ ਹਰ ਮੋੜ 'ਤੇ ਜਿਸ ਕਿਸੇ ਨੇ ਵੀ ਗੁਰੂ ਸਾਹਿਬ ਜੀ ਦਾ ਪੱਲਾ ਪਕੜਿਆ, ਗੁਰੂ ਸਾਹਿਬ ਜੀ ਨੂੰ ਆਪਣਾ ਇਸ਼ਟ ਮੰਨਿਆ, ਉਹ ਹਰ ਪੜਾਅ ਨੂੰ ਪਾਰ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਲੈਂਦਾ, ਉਹਦੇ ਲਈ ਸਦਾ ਆਨੰਦ ਬਣਦਾ। ਆਨੰਦ ਦਾ ਕੋਈ ਵੀ ਵਿਪਰੀਤ ਸ਼ਬਦ ਨਹੀਂ ਦੁੱਖ ਦਾ, ਸੁੱਖ ਦਾ। ਸੁੱਖ ਦੇ ਨੂੰ ਦੁੱਖ ਵਿੱਚ ਬਦਲ ਜਾਂਦਾ, ਦੁੱਖ ਸੁੱਖ ਵਿੱਚ ਬਦਲ ਜਾਂਦਾ, ਪਰ ਆਨੰਦ ਦਾ ਬਦਲਾਅ ਕੋਈ ਨਹੀਂ। ਆਨੰਦ ਆਨੰਦ ਹੈ। ਉਹ ਮਾਹੌਲ ਦੁੱਖ ਦਾ ਹੋਵੇ ਉਹਦੇ ਵਿੱਚ ਵੀ ਮਨੁੱਖ ਨੂੰ ਆਨੰਦ ਬਣਿਆ ਰਹਿੰਦਾ, ਮਾਹੌਲ ਸੁੱਖ ਦਾ ਵੀ ਹੋਵੇ ਉਹਦੇ ਵਿੱਚ ਵੀ ਬਣਿਆ ਰਹਿੰਦਾ। ਸੋ ਗੁਰੂ ਸਾਹਿਬ ਜੀ ਨੇ ਸਿੱਖ ਨੂੰ ਆਨੰਦਮਈ ਬਣਨ ਵਾਸਤੇ ਕਿਹਾ, ਦੁੱਖ ਸੁੱਖ ਆਉਂਦੇ ਜਾਂਦੇ ਨੇ। ਇਸ ਕਰਕੇ ਸਾਨੂੰ ਜ਼ਿੰਦਗੀ ਦੇ ਮੁੱਖ ਪੜਾਅ 'ਤੇ ਕਿਹਾ ਗਿਆ ਵੀ ਆਨੰਦ ਕਾਰਜ ਦੀ ਮਰਿਆਦਾ ਵਿੱਚ ਆ ਕੇ ਆਨੰਦ ਸਦੀਵੀ ਕਿਵੇਂ ਪ੍ਰਾਪਤ ਹੋਵੇ ਉਹ ਅਸੀਂ ਸਿੱਖਣਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਚਾਰ ਲਾਵਾਂ ਦਾ ਪਾਠ ਬਖਸ਼ਿਸ਼ ਕੀਤਾ ਹੈ, ਤੁਸੀਂ ਬੜੇ ਧਿਆਨ ਨਾਲ ਸੁਣਨਾ ਹੈ। ਜਦੋਂ ਵੀ ਪਹਿਲੀ ਲਾਂ ਸਮਾਪਤ ਹੋਏਗੀ, ਮੈਂ ਇਹ ਪੜ੍ਹਾਂਗਾ, ਪਹਿਲੀ ਲਾਂ, ਦੂਸਰੀ ਲਾਂ, ਤੀਸਰੀ ਲਾਂ, ਇਸ ਤਰ੍ਹਾਂ ਹਰ ਲਾਂ ਜਦੋਂ ਸਮਾਪਤ ਹੋਏਗੀ ਤੁਸੀਂ ਮੱਥਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸਿੰਘਾਂ ਦੇ ਅੱਗੇ ਬੇਨਤੀ ਕਰਨੀ ਹੈ ਕਿ ਜਿੱਦਾਂ ਆਪ ਸਭ ਨੂੰ ਪਤਾ ਹੈ ਕਿ ਗੁਰੂ ਘਰ ਦੀ ਨਵੀਂ ਇਮਾਰਤ ਬਣਨ ਜਾ ਰਹੀ ਹੈ ਔਰ ਆਲਰੇਡੀ ਪ੍ਰੋਗਰੈਸ ਵਿੱਚ ਹੈ, ਸੋ ਜੋ ਵੀ ਆਪ ਦਸਵੰਤ ਕਰਨਾ ਚਾਹੋ ਗੁਰੂ ਘਰ ਦੀ ਇਮਾਰਤ ਦੇ ਵਾਸਤੇ, ਇਟ ਵਿਲ ਬੀ ਐਪਰੀਸ਼ੀਏਟਿਡ। ਜਿੰਨਾ ਵੀ ਤੁਹਾਡੇ ਕੋਲ ਹੈ, 50, 100, 500, 1000, ਜੋ ਵੀ ਤੁਸੀਂ ਕਰ ਸਕਦੇ ਹੋ, ਅਸੀਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਜੋ ਹੈ ਆਪ ਸਭ ਜੀ ਦੀ ਸੇਵਾ ਥਾਂ ਪਾਣਗੇ ਔਰ ਰਾਗੀ ਸੰਘ ਕੀਰਤਨ ਕਰਨਗੇ। ਸਤਿਗੁਰ ਕੀ ਸੇਵਾ ਸਫਲ ਹੈ, ਸੋ ਕਰੇ ਚਿਤ ਲਾਏ, ਔਰ ਉਹਦੀ ਸੈਪਰੇਟ ਰਸੀਦ ਕੱਟੀ ਜਾਏਗੀ ਫੋਰ ਬਿਲਡਿੰਗ ਫੰਡ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਵਿਰੰਗਤ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋਂ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

ਚਾਲੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਤਿੱਥੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੀ ਉੱਠ ਸੱਚੇ ਪਾਤਸ਼ਾਹ ਵਾਹਿਗੁਰੂ ਜੀਓ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਵਾਜ ਆਪ ਜੀ ਕਾ ਪਾਵਨ ਪਵਿੱਤਰ ਫਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਨਿਮਕੇ ਕਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਦੇ ਮਾਂ ਵਾਕਾਂ ਅਨੁਸਾਰ ਗਰੀਬ ਨਵਾਜ ਆਪ ਜੀ ਨੇ ਕਿਰਪਾ ਕੀਤੀ ਅੱਜ ਆਪ ਜੀ ਕੇ ਹਜ਼ੂਰ ਸੁਭਾਗ ਜੋੜੀ ਕਾਕਾ ਜਸਦੀਪ ਸਿੰਘ ਸਪੁੱਤਰ ਸਰਦਾਰ ਬਲਰਾਜ ਸਿੰਘ ਸੇਖੋਂ ਬੀਬੀ ਦਲਵਿੰਦਰ ਕੌਰ ਗਿੱਲ ਅਤੇ ਬੱਚੀ ਸੁਪਿੰਦਰਜੀਤ ਕੌਰ ਸੁਪੁੱਤਰੀ ਸਰਦਾਰ ਤਰਸੇਮ ਸਿੰਘ ਬੀਬੀ ਰਾਜਵਿੰਦਰ ਕੌਰ ਪੋਤਰੀ ਸਰਦਾਰ ਗੁਰਦਿਆਲ ਸਿੰਘ ਬੀਬੀ ਮਨਜੀਤ ਕੌਰ ਸੱਚੇ ਪਾਤਸ਼ਾਹ ਜੀ ਇਸ ਸੁਭਾਗ ਜੋੜੀ ਦੇ ਆਪ ਜੀ ਕੇ ਹਜ਼ੂਰ ਗੁਰਮਰਿਆਦਾ ਅਨੁਸਾਰ ਆਨੰਦ ਕਾਰਜ ਹੋਏ ਗਰੀਬ ਨਵਾਜ ਆਪ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਨੰਦ ਕਾਰਜ ਦੀ ਮਰਿਆਦਾ ਨੂੰ ਨਿਭਾਉਂਦਿਆਂ ਸੁਭਾਗ ਜੋੜੀ ਪਾਸੋਂ ਆਪ ਜੀ ਕੀਆਂ ਪ੍ਰਕਰਮਾ ਕਰਦਿਆਂ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰਦੇ ਨੇ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਣਾ ਰਹਿਮਤਾਂ ਕਰਨੀਆਂ ਸੁਭਾਗ ਜੋੜੀ ਦੇ ਸਿਰ ਤੇ ਸਦਾ ਮਿਹਰਾ ਭਰਿਆ ਹੱਥ ਰੱਖਣਾ ਗ੍ਰਿਸ਼ਤ ਧਰਮ ਦੀਆਂ ਖੁਸ਼ੀਆਂ ਖੇੜੇ ਬਖਸ਼ਿਸ਼ ਕਰਕੇ ਨਿਵਾਜਣਾ ਗ੍ਰਿਸ਼ਤ ਧਰਮ ਦੇ ਅੰਦਰ ਗਰੀਬ ਨਵਾਜ ਸਦਾ ਆਪ ਜੀ ਨੇ ਆਪਣੀ ਰਹਿਨੁਮਾਈ ਬਖਸ਼ਿਸ਼ ਤੇ ਕਰਦੇ ਰਹਿਣਾ ਰਹਿਮਤਾਂ ਕਰਨੀਆਂ ਦੋਹਾਂ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਦੋਹਾਂ ਪਰਿਵਾਰਾਂ ਨੂੰ ਆਪਣੇ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਨਾ ਸਤਿਗੁਰੂ ਜੀ ਰਹਿਮਤ ਕਰਨੀ ਇਸ ਖੁਸ਼ੀਆਂ ਭਰੇ ਮੌਕੇ ਆਪ ਜੀ ਨੂੰ ਸੁੰਦਰ ਪੁਸ਼ਾ ਕੇ ਭੇਟਾ ਕੀਤੇ ਗਏ ਆਪ ਜੀਆਂ ਨੇ ਅੰਗੀਕਾਰ ਕਰਨੇ ਲੋਕ ਪ੍ਰਲੋਕ ਪੜਦੇ ਕਜਨੇ ਬਖਸ਼ਿਸ਼ ਕੀਤੇ ਭੰਡਾਰਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਸਤਿਗੁਰੂ ਜੀ ਰਹਿਮਤਾਂ ਕਰਨੀਆਂ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਪਵਿੱਤਰ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ ਬੇਅੰਤ ਮਾਇਆ ਭੇਟਾ ਅਰਦਾਸ ਕਰਵਾਈ ਸਤਿਗੁਰੂ ਜੀ ਸਭਨਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ ਸਮੂਹ ਸੰਗਤ ਨੂੰ ਦਰੋਂ ਕਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਗਰੀਬ ਨਵਾਜ ਕਿਰਪਾ ਰੱਖਣੀ ਸਤਿਗੁਰੂ ਜੀ ਇਸ ਵਕਤ ਆਪ ਜੀ ਕਿਰਪਾ ਕਰੋ ਦਾਰਾਈ ਸੰਗਤ ਨੂੰ ਨਿਵਾਜਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਆਪਣੇ ਭਾਈ ਸਾਹਿਬ ਗਿਆਨੀ ਨਵਨੀਤ ਸਿੰਘ ਜੀ ਨੂੰ ਬੇਨਤੀ ਕਰਾਂਗੇ ਕਿ ਉਹ ਬੱਚਿਆਂ ਨੂੰ ਸਰੋਪਾ ਦੇਣਗੇ। ਆਪ ਜੀ ਨੂੰ ਰਿਕੁਐਸਟ ਹੈ ਕਿ ਆਪ ਦੋਨੋਂ ਖੜੇ ਹੋ ਕੇ ਸਰੋਪਾ ਲਓ ਜੀ।

So, Guru Sahib ji da quote unquote dhanwad jinna ne Guru Sahib di kripa karke sara anand karai di rasam jadi theek thak sari sampann ho gayi hai. ਦੋਨੋ ਹੀ ਪਰਿਵਾਰਾਂ ਨੂੰ ਸਾਨੂੰ ਦੇ ਪ੍ਰਬੰਧਕ ਕਮੇਟੀ ਅਤੇ ਸਾਨੂੰ ਦੇ ਗੁਰਦੁਆਰਾ ਦੇ ਸਾਰੇ ਸਟਾਫ ਦੀ ਤਰਫੋਂ ਬਹੁਤ ਬਹੁਤ ਵਧਾਈਆਂ ਹੋਣ ਜੀ ਔਰ ਮੇਰੀ ਤਾਂ ਸਿਰਫ ਤੁਹਾਨੂੰ ਇੱਕੋ ਹੀ ਰਿਕੁਐਸਟ ਕਰ ਲਓ ਜਾਂ ਬੇਨਤੀ ਕਰ ਲਓ ਜਾਂ ਤੁਸੀਂ ਦੋਨੋਂ ਬੱਚੇ ਬਹੁਤ ਸਮਾਰਟ ਹੈਗੇ ਆ ਤੁਹਾਨੂੰ ਕੋਈ ਖਾਸ ਐਡਵਾਈਸ ਦੀ ਲੋੜ ਨਹੀਂ ਹੈ ਬਟ ਓਨਲੀ ਮਾਈ ਸਜੈਸ਼ਨ ਇਜ਼ our guru is our central point of our life so today to see navi life start kar rahe hain today life de vich ups and downs aayenge and that's part of life that's a practical life aur je assi sanu koi dukh aanda hai ta assi guru ko la ke ardas karni hai je assi koi cheez mangni hai assi guru ko la ke ardas karni hai agar sanu guru dinda hai sadi ardas ਪੂਰੀ ਕਰਦੇ ਆ ਤਾਂ ਅਸੀਂ ਗੁਰੂ ਕੋਲ ਆ ਕੇ ਸ਼ੁਕਰਾਨਾ ਕਰਨਾ ਹੈ ਸੋ ਗੁਰੂ ਇਜ਼ ਅਵਰ ਸੈਂਟਰਲ ਪੁਆਇੰਟ ਫੋਰ ਅਵਰ ਲਾਈਫ ਫਰੋਮ ਦ ਡੇ ਵਨ ਵੀ ਬੋਰਨ ਟੂ ਦ ਡੇ ਵੀ ਡਨ ਵੀ ਡਾਈ ਸੋ ਦਿਸ ਇਜ਼ ਐਵਰੀਥਿੰਗ ਸੋ ਮੇਰਾ ਤਾਂ ਸਿਰਫ ਇਹੀ ਕਰਦਾ ਹੈ ਕਿ ਨਾਲੇ ਯੂ ਗੈਸ ਆਰ ਵੈਰੀ ਇੰਟੈਲੀਜੈਂਟ ਯੂ ਆਰ ਨਾਓ ਔਨ ਯੋਰ ਓਨ ਫੀਟ ਹੁਣ ਤੁਸੀਂ ਦੋਨਾਂ ਨੇ ਮਿਲ ਕੇ ਸੇਵਾ ਕਰਨੀ ਹੈ ਇਕੱਠੇ ਹੋ ਕੇ ਤੇ ਸੇਵਾ ਗਰੁੱਪਸ ਜੁਆਇਨ ਕਰੋ ਸਾਡੇ ਗੁਰੂ ਘਰ ਵਿੱਚ ਸੇਵਾਦਾਰਾਂ ਦੀ ਬਹੁਤ ਲੋੜ ਹੈਗੀ ਹੈ ਤੇ ਨਾਲੇ ਜੋ ਵੀ ਤੁਹਾਡੀ ਐਕਸਪਰਟੀਜ਼ ਹੈਗਾ ਗਿਵ ਬੈਕ ਟੂ ਦ ਕਮਿਊਨਿਟੀ ਜੋ ਵੀ ਤੁਹਾਡੀ ਐਕਸਪਰਟੀਜ਼ ਹੈ ਟੀਚ ਦ ਯੰਗਰ ਜਨਰੇਸ਼ਨ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਗਾਈਡ ਕਰੋ ਯੂ ਵਿਲ ਬੀ ਦ ਮੈਂਟਰਸ ਉਹਨਾਂ ਨੂੰ ਗਾਈਡ ਕਰੋ ਸੋ ਇਹਦੇ ਨਾਲ ਕੀ ਹੈ ਕਿ ਸਾਡਾ ਜਿਹੜਾ ਪੰਥ ਹੈ ਉਹਦੀ ਤਰੱਕੀ ਹੋਏਗੀ ਸੋ ਦੈਟਸ ਆਲ ਆਈ ਵਾਸ ਗੋਇੰਗ ਟੂ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਗਰ ਪੇਰੈਂਟਸ ਚਾਹਣ ਤਾਂ ਬੱਚਿਆਂ ਨੂੰ ਆਪਣਾ ਸਗਨ ਦੇ ਸਕਦੇ ਹੈ ਬਾਕੀ ਦੀ ਸੰਗਤ ਨੂੰ ਰਿਕੁਐਸਟ ਹੈ ਕਿ ਉਹ ਲੰਗਰ ਹਾਲ 'ਚ ਜਾ ਕੇ ਕਰਨਗੇ ਔਰ ਇਹਦੇ ਨਾਲ ਹੀ ਆਨੰਦ ਕਾਰਜ ਦੀ ਜਿਹੜੀ ਰਸਮ ਹੈ ਉਹ ਸਮਾਪਤ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਭਰਮ ਚੋਟਾਂ ਖਾਵੈ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ ਜੁਗੋ ਜੁਗ ਅਟਲ ਤਨ ਤਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਤੇ ਲਾਹੀ ਦਰਬਾਰ ਦੀਆਂ ਰਾਗ ਦਰਬਾਰ ਦੇ ਅੰਦਰ ਆ ਕੇ ਹਾਜੀ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਉ ਆ ਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਕੀਰਤਨੀ ਜਥਾ, ਜਿਹਨੇ ਆਪ ਜੀ ਨੂੰ ਰਾਹੀ ਬਾਣੀ ਦੇ ਗੀਤਾਂ ਅਨੁਸਾਰ ਬੜੇ ਰਸਮੇ ਨੇ ਕੀਰਤਨ ਸਰਵਣ ਪਾਏ ਨੇ। ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਅਤੇ ਇੱਕ ਵਾਰੀ ਫਿਰ ਮੈਂ ਸੰਗਤ ਨਾਲ ਸਾਂਝਾ ਕਰ ਲਵਾਂ, ਧੰਨਵਾਦ ਹੈ ਸਾਡੀ ਸਮੂਹ ਸੰਗਤ ਦੇ ਹਰ ਇੱਕ ਮੈਂਬਰ ਦਾ ਜਿਨ੍ਹਾਂ ਨੇ ਸਾਨੂੰ ਇਹ ਪਰਮਿਸ਼ਨ ਦਿੱਤੀ ਕਿ ਅਸੀਂ ਰਾਗ ਦਰਬਾਰ ਦੁਆਰਾ ਕੀਰਤਨ ਸ਼ਬਦ ਸ਼ੁਰੂ ਕਰਨਾ ਹੈ। ਸੋ ਉਹ ਕਰੀ ਬੈਠੇ, ਉਹਨਾਂ ਨੂੰ ਮੈਂ ਉਹਨਾਂ ਦੀ ਇਸ ਸੇਵਾ ਲਈ ਮੇਰਾ ਸਿਰ ਝੁਕਦਾ ਹੈ ਕਿ ਉਹ ਇੰਨਾ ਪਿਆਰ ਅਤੇ ਸ਼ਰਧਾ ਨਾਲ ਉਹ ਸਹਿਯੋਗ ਦੇ ਰਹੇ ਨੇ। ਸਾਰਿਆਂ ਦਾ ਹਾਰਦਿਕ ਧੰਨਵਾਦ। ਹੁਣ ਆਪ ਜੀ ਨੂੰ ਕੀਰਤਨ ਸਰਨ ਕਹਾਉਣਗੇ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਪੂਨੇ ਵਾਲੇ, ਅਤੇ ਉਹਨਾਂ ਨੇ ਰਾਗ ਚੁਣੇ ਹਨ ਜੀ ਕਾਨੜਾ ਰਾਗ, ਉਹ ਹੈ ਜੀ ਵਿਸਲ ਗਈ ਸਭ ਤਾਤ ਪਰਾਈ ਪਹਿਲਾਂ। ਦੂਜਾ ਹੈ ਜੀ ਜਾਜਾਬੰਤੀ ਰੇ ਮਨ ਕੌਣ ਗਤ ਹੋਏ ਹੈ ਤੇਰੀ। ਤੀਜਾ ਸ਼ਬਦ ਹੈ ਜੀ ਬੈਰਾੜੀ ਰਾਗ ਦਾ, ਸੰਤ ਨਾਮ ਹਰ ਜਸਾ ਗਾਇਓ। ਬੜਾ ਸੌਖਾ ਅਤੇ ਛੋਟਾ ਸ਼ਬਦ ਹੈ, ਅੱਗੇ ਮੈਂ ਜਾਣ ਕੇ ਤਾਂ ਆਪ ਨੂੰ ਦੱਸ ਰਿਹਾ, ਮੈਂ ਅਗਲਾ ਨਹੀਂ ਧੁੱਪ ਬੋਲਣੀ ਕਿਉਂਕਿ ਸਮਾਂ ਲਵਾਂਗਾ ਫਿਰ ਤਾਂ। ਚੌਥਾ ਹੈ ਜੀ ਮਾਲੀ ਗੌੜਾ ਦਾ, ਸਭੈ ਘੱਟ ਆਮ ਬੋਲੈ ਉਹ, ਅਤੇ ਜੇ ਸਮਾਂ ਹੋਇਆ ਤਾਂ ਬਸੰਤ ਕੀ ਰਾਗ ਦਾ ਕੀਰਤਨ ਕਰਨਗੇ, ਨਹੀਂ ਤਾਂ ਫਿਰ ਇੱਥੇ ਸਮਾਪਤੀ ਕਰ ਲੈਣਗੇ। ਆਓ ਆਪਾਂ ਨੂੰ ਪਰਸੋਂ 8:00 ਕੁਛ ਮਿੰਟ ਤੱਕ, 2-4 ਮਿੰਟ ਤੱਕ ਕੀਰਤਨ ਸਰਵਣ ਕਰੀਏ ਜੀ, ਦੂਜੀ ਬਖਸ਼ਾਂ ਲਈਏ। ਅਤੇ ਬਾਕੀਆਂ ਨੂੰ ਬੇਨਤੀ ਹੈ ਕੱਲ੍ਹ ਨੂੰ ਇਹ ਕੀਰਤਨ ਦਰਬਾਰ ਰਾਗ ਦਰਬਾਰ 10:30 ਕਹਿ ਲਓ, 10:30 ਤੋਂ ਸ਼ੁਰੂ ਹੋ ਜਾਣਾ 2 ਵਜੇ ਤੱਕ। ਆਪ ਜੀ ਵੀ ਆ ਕੇ ਜ਼ਰੂਰ ਗੁਰੂ ਦੀਆਂ ਬਖਸ਼ਾਂ ਲਓ, ਬੈਠ ਕੇ ਸਰਵਣ ਕਰੋ ਕੀਰਤਨ ਰਾਗ ਅਨੁਸਾਰ। ਆਓ ਹੁਣ ਕੀਰਤਨ ਸਰਵਣ ਕਰੀਏ ਜੀ। ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਪਾਸੋਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀਓ ਬਲਾਵਲ ਮਹੱਲਾ ਪੰਜਵਾਂ ਸਦਾ ਸਦਾ ਜਪੀਏ ਪ੍ਰਭ ਨਾਮ ਜ਼ਰਾ ਮਰਾ ਕੁਛ ਦੁੱਖ ਨਾ ਵਿਆਪੇ ਆਗੇ ਦਰਗਹਿ ਪੂਰਨ ਕਾਮ ਰਹਾਓ ਆਪ ਤਿਆਗ ਭਰੀਏ ਨਿਤ ਸਰਨੀ ਗੁਰਤੇ ਪਾਈਏ ਇਹੋ ਨਿਧਾਨ ਜਨਮ ਮਰਨ ਕੀ ਕਟੀਏ ਫਾਸੀ ਸਾਚੀ ਦਰਗੇ ਕਾ ਨਿਸ਼ਾਨ ਜੋ ਤੁਮ ਕਰੋ ਸੋਈ ਭਲਮਾਨੋ ਮਨ ਤੇ ਝੂਟੇ ਸਗਲ ਗੁਮਾਨ ਕਹੁ ਨਾਨਕ ਤਾ ਕੀ ਸਰਣ ਆਈ ਜਾ ਕਾ ਕੀਆ ਸਗਲ ਜਾਨ ਬਲਾਵਲ ਮਹੱਲਾ ਪੰਜਵਾਂ ਤਨ ਮਨ ਅੰਤਰ ਅਪ੍ਰਵਾਹੀ ਹਰ ਗੁਣ ਗਾਵਤ ਪਰਉਪਕਾਰ ਨਿਤ ਸਿਰਸਨਾ ਕਾ ਮੂਲ ਕਿਛ ਨਾਹੀ ਰਹੋ ਕੁਲ ਸਮੂਹ ਉਦਰੇ ਖਿਨ ਬੀਤਰ ਜਨਮ ਜਨਮ ਕੀ ਮੱਲਾਹੀ ਸਿਮਰ ਸਵਾਮੀ ਸਿਮਰ ਸਵਾਮੀ ਪ੍ਰਭੇ ਆਪਣਾ ਅਨੰਤ ਸੇਤੀ ਵਿਖਿਆ ਬਨ ਗਾਹੀ ਚਰਨ ਪ੍ਰਭੂ ਕੇ ਬੋਹਿਤ ਪਾਏ ਭਵ ਸਾਗਰ ਭਾਰ ਪਰਾਹੀ ਸੰਤ ਸਿਵ ਭਗਤ ਹਰਤਾ ਕੇ ਨਾਨਕ ਮਨ ਲਾਗਾ ਹੈ ਤਾਹੀ ਬਲਾਵਲ ਮਹੱਲਾ ਪੰਜਵਾਂ ਧੀਰਿਓ ਦੇ ਖਤਮਾਰੇ ਰੰਗਾ ਤੁਮ ਹੀ ਸਵਾਮੀ ਅੰਤਰ ਜਾਮੀ ਤੂੰ ਹੀ ਵਸੇ ਸਾਧ ਕੇ ਸੰਗਾ ਰਹੋ ਖਿਨਮੇ ਥਾਪਨ ਵਾਜੇ ਠਾਕਰ ਕੀ ਨੀਚ ਕੀਟ ਤੈ ਕਰੇ ਰਜੰਗਾ ਕਬੂ ਨ ਬਿਸਰੇ ਹੀਏ ਮੋਰੇ ਤੇ ਨਾਨਕ ਦਾਸ ਇਹੀ ਦਾਨ ਮੰਗਾ ਬਲਾਵਲ ਮਹੱਲਾ ਪੰਜਵਾਂ ਅਚੁੱਤ ਪੂਜਾ ਜੋਗ ਗੋਪਾਲ ਮੰਤਨ ਅਰਪ ਰੱਖਿਓ ਹਰਿ ਆਗੇ ਸਰਬ ਜੀਆ ਕਹਿ ਪ੍ਰਤਪਾਲ ਰਹੋ ਸਰਨ ਸਮਰਥ ਕਤ ਸਗਦਾਤਾ ਕਿਰਪਾ ਸਿੰਧ ਵਡੋ ਦਿਆਲ ਕੰਠ ਲਾਏ ਰਾਖੇ ਆਪਣੇ ਕੋ ਤਿਸ ਨੂੰ ਲਗੇ ਨ ਤਾਤੀ ਵਾਲ ਦਾਮੋਦਰ ਦੀਨ ਦਿਆਲ ਸਵਾਮੀ ਸਰਬ ਸੰਤ ਜਨਾ ਤਨ ਮਾਲ ਨਾਨਕ ਜਾ ਕੇ ਦਰਸ ਪ੍ਰਭ ਮਾਂਗੇ ਸੰਤ ਜਨਾ ਕੀ ਮਿਲੇ ਰਵਾਲ ਬੁਲਾਵਲ ਮਹੱਲਾ ਪੰਜਵਾਂ ਸਿਮਤ ਨਾਮ ਕੋਟ ਜਤਨ ਭਏ ਸਾਧ ਸੰਗ ਮਿਲ ਹਰ ਗੁਣ ਗਾਏ ਜਮਦੂਤਨ ਕੋ ਤਰਾਸ ਆਹੇ ਰਹਾਓ ਚੇਤੇ ਪੁਨ ਚਰਨ ਸੇ ਕੀਨੇ ਮੰਤਨ ਪ੍ਰਭ ਕੇ ਚਰਨ ਗਹੇ ਆਵਣ ਜਾਣੇ ਭਰਮ ਭਉ ਨਾਠਾ ਜਨਮ ਜਨਮ ਕੇ ਕਿਲ ਬਿਖ ਦਹੇ ਨਿਰਭਉ ਹੋ ਭਯੋ ਜਗਦੀਸੇ ਇਹ ਪਦਾਰਥ ਬੜ ਭਾਗ ਲਹੇ ਕਰ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਿਸ ਨਾਨਕ ਦਾਸ ਕਹੇ ਬਲਾਵਲ ਮਹੱਲਾ ਪੰਜਵਾਂ ਸੁਲਹੀ ਤੇ ਨਾਰਾਇਣ ਰਾਗ ਸੁਲਹੀ ਕਾ ਹਾਥ ਕਹੀ ਨਾ ਪਹੁੰਚੇ ਸੁਲਹੀ ਹੂਆ ਪੂਆ ਨਾ ਪਾਕ ਰਹੋ ਕਾਟ ਕੁਠਾਰ ਕਸਮ ਕਾਟਿਆ ਖਿਨ ਮੈਂ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਿਤ ਪਚਿਆ ਜਿਨ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਧਨ ਕਿਛੁ ਨਾ ਰਿਹੋ ਸੋ ਛੱਡ ਗਿਆ ਸਭ ਭਾਈ ਸਾਕ ਕਹੋ ਨਾਨਕ ਪ੍ਰਭ ਲਿਹਾਰੀ ਜਿਨ ਜਨਕਾ ਕੀ ਨੋ ਪੂਰਨ ਬਾਕ ਬਲਾਵਲ ਮਹੱਲਾ ਪੰਜਵਾਂ ਪੂਰੇ ਗੁਰ ਕੀ ਪੂਰੀ ਸੇਵ ਆਪੇ ਆਪ ਵਰਤੇ ਸਵਾਮੀ ਕਾਰਜ ਰਸ ਕੀਆ ਗੁਰਦੇਵ ਰਹੋ ਆਦ ਮਦ ਪ੍ਰਭ ਅੰਤ ਸੁਆਮੀ ਆਦ ਮਦ ਪ੍ਰਭ ਅੰਤ ਸੁਆਮੀ ਆਪਣਾ ਥਾਟ ਬਣਾਇਓ ਆਪ ਆਪਣੇ ਸਿਵ ਕੀ ਆਪੇ ਰਾਖੇ ਪ੍ਰਭ ਮੇਰੇ ਕੋ ਬੜ ਪ੍ਰਤਾਪ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਬਸਕੀ ਨੇ ਜਿਨ ਸਗਲੇ ਜੰਤ ਚਰਨ ਕਮਲ ਨਾਨਕ ਸਰਣਾਈ ਰਾਮ ਨਾਮ ਜਪ ਨਿਰਮਲ ਮੰਤ ਬਲਾਵਲ ਮਹੱਲਾ ਪੰਜਵਾਂ ਤਾਪ ਭਾਪ ਤੇ ਰਾਖੇ ਆਪ ਸੀਤਲ ਭੈ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮਹਿ ਜਾਪ ਰਹਾਓ ਕਰ ਕਿਰਪਾ ਹਸਤ ਪ੍ਰਭ ਦੀ ਨੇ ਜਗਤ ਉਧਾਰ ਨਵਖੰਡ ਪ੍ਰਤਾਪ ਦੁਖ ਵਿੰਸੇ ਸੁਖ ਆਨੰਦ ਪਰਵੇਸਾ ਤ੍ਰਿਸ਼ਨ ਪੁਜੀ ਮੰਤਨ ਸਚ ਤ੍ਰਾਪ ਅਨਾਥ ਕੋ ਨਾਥ ਸਰਨ ਸਮਰਥਾ ਸਗਲ ਸਿਸ਼ਟ ਕੋ ਮਾਈ ਬਾਪ ਭਗਤ ਬਛਲ ਭੈ ਭੰਜਨ ਸਵਾਮੀ ਗੁਣ ਗਾਵਤ ਨਾਨਕ ਆਲਾਪ ਬਲਾਵਲ ਮਹੱਲਾ ਪੰਜਵਾਂ ਜਿਸ ਤੇ ਉਪਜੈ ਤਿਸੇ ਪਛਾਣ ਪਾਰ ਭਰਮ ਪਰਮੇਸਰ ਧਿਆਇਆ ਕੁਸਲ ਖੇਮ ਹੋਏ ਕਲਿਆਣ ਰਹੋ ਗੁਰਪੂਰਾ ਭੇਟਿਓ ਬੜਭਾਗੀ ਅੰਤਰਜਾਮੀ ਗੁਰਪੂਰਾ ਭੇਟਿਓ ਬੜਭਾਗੀ ਅੰਤਰਜਾਮੀ ਸੁਖੜ ਸਜਾਨ ਹੱਥ ਦੇ ਰਾਖੇ ਕਰੇ ਆਪਣੇ ਬੜ ਸਮਰੱਥ ਨਿਮਾਣਿਆਂ ਕੋ ਮਾਣ ਭਰਮ ਪੈ ਬਿਨਸ ਗਏ ਖਨ ਬੀਤਰ ਅੰਧਕਾਰ ਪ੍ਰਗਟੇ ਚਾਨਾਣ ਸਾਧ ਸਾਸ ਆਰਾਧੇ ਨਾਨਕ ਸਦਾ ਸਦਾ ਜਾਈਏ ਕੁਰਬਾਨ ਬਲਾਵਲ ਮਹੱਲਾ ਪੰਜਵਾਂ ਦੋਵੇਂ ਥਾਮ ਰੱਖੇ ਗੁਰ ਸੂਰੇ ਹਲਤ ਪਲਤ ਪਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਓ ਹਰ ਨਾਮ ਜਪ ਸੁਖ ਸਹਿਜੇ ਮੱਜਨ ਹੋਵਤ ਸਾਧੂ ਧੂਰੇ ਆਵਣ ਜਾਣ ਰਹੇ ਥਿਤ ਪਾਏ ਜਨਮ ਮਰਨ ਕੀ ਮਿਤੇ ਵਸੂਰੇ ਭਰਮ ਪੈ ਧਰੇ ਝੂਟੇ ਪੈ ਜਮਕੇ ਘਟ ਘਟ ਰਹੇ ਏਕ ਰਿਹਾ ਪਰ ਪੂਰੇ ਨਾਨਕ ਸਨ ਭਰਿਓ ਦੁਖ ਭੰਜਨ ਅੰਤਰ ਬਾਹਰ ਪੇਖ ਹਜੂਰੇ ਬਲਾਵਲ ਮਹੱਲਾ ਪੰਜਵਾਂ
दर्शन देख दोख न से कबू न हो वो दृष्ट अगोचर जीव के संग बसे रहो। प्रीतम प्राण आधार स्वामी पूर रहे प्रभु अंतर जामी क्या गुण तेरे सार समारी सास सास प्रभु तुझे चितारी। कृपा निध प्रभु दीन दयाला जी जंत की करो प्रतपाला आठ पैर तेरा नाम जन जापे नानक प्रीत लाई प्रभु आपे बलावल महला पंजमा। तन मन जोबन चलत गया राम नाम का भजन कीनो कर्तव्य कारण सपूर प्यारा। अनेक प्रकार भोजन नित खाते मुखदंता कसकीन गया मेरी मेरी कर कर मूठो पाप करत नहीं परी दया। महाबकार घोर दुख सागर तिसना प्राणी गलत पिया सन परे नानक स्वामी की बहा पकड़ प्रभु काढ़ लिया। बलावल महला पंजमा। अपना प्रभ आया चीत दुश्मन दुष्ट रहे चख मारत कुशल पिया मेरे भाई मीत रहाओ। गई ब्याद उपाद सबनासी अंगीकार कियो करतार शांत सुख और आनंद कनेरे प्रीतम नाम हृदय उरहार। जियो पिंडतन राज प्रभ तेरी तू समरथ स्वामी मेरा दास अपने को राखन आरा नानक दास सदा है चेरा। बलावल महला पंजवा। गोविंद सिमर हुआ कल्याण मिटी अपाद पिया सुख साचा अंतर जामी सिमरिया जान रहाओ। जिसके जीत इन किए सुखाले भक्त जना को साचा तान दास अपने की आपे राखी पै पंजन ऊपर करते मान। भई मित्राई मिटी बुराई दुष्ट दूत हर काढ़े छान सुख सहज आनंद कनेरे नानक जीवे हर गुण वखाण। बलावल महला पंजवा। पार ब्रह्म प्रभ कह कृपाल कार सगल सवारे सतगुर जप जप साधु भय निहाल रहाओ। अंगीकार किया प्रभ अपने दोखी सगल भय रावाल कंठ लाए राखे जन ऊपर उधर लिए लाए अपने पाल। सही सलामत मिलकर आए नंद के मुख हुए काल कहो नानक मेरा सतगुर पूरा गुर प्रसाद प्रभ भय निहाल। बलावल महला पंजमा। मूडालन से उपरीत बनी रहो तोरी न टूटे छोरी न छूटे ऐसी माधो खिंच तनी। दिन सरैन मैन महावसत है तू कर कृपा प्रभ अपनी बल बल जाओ श्याम सुंदर को कथ कथा जा की बात सुनी जन नानक दा सनदास कहिया त मोह करो कृपा ठाकुर अपनी। बलावल महला पंजमा। हरके चरण जप जाऊं करवाण गुर मेरा पार ब्रह्म परमेश्वर ताके हृदय तर मन ध्यान रहाओ। सिमर सिमर सिमर समुदा का जाका किया सगल जहां रसना रवो एक नारायण साची दर गह पावो मान। साधु संग परापत जाको तिन ही पाया एहो निदान गावो गुण कीर्तन नित स्वामी कर कृपा नानक दीजे दान। बलावल महला पंजमा। राख लिए सतगुर की शरण जय जयकार हुआ जगे अंदर पार ब्रह्म मेर उतारण तरण रहो। विशंभर पूरण सुखदाता सगल समग्री पोखण भरण थान थन अंतर सर्व नरंतर बल बल जाई हर के चरण। जी युक्त बस मेरे स्वामी सर्व सिद्ध तुम कारण करण आदि जुगाद प्रभ रखदा आया हर सिमरत नानक नहीं डरण। राग बलावल महला पंजमा। दो पदे कर अठमा एक ओ अंकार सतगुर प्रसाद मैं ना ही प्रभ सब कुछ तेरा ईगे निर्गुण उगे सरगुण केर करत बिच स्वामी मेरा रहो। नगर मैं आप बाहर पुने आपन प्रभ मेरे को सगल बसेरा आपे ही राजन आपे ही राया कह कह ठाकर कह कह चेरा। जाको दराव कजो बलवंचा जय जय पे खो तय तय नेरा साध भूत गुर भेट्यो नानक मिल सागर बूंद नहीं अनहेरा। बलावल महला पंजवा। तू समरथ कारण करण ढाकन ठाक गोविंद गुर मेरे मोह अपराधी शरण चरण रहाओ। जो जो की ने सो तुम जान्यो पेखो ठौर नाही किछ ठीठ मुकरण बड़ प्रताप सुन्यो प्रभ तुमरो कोट अगाते रो नाम हरण। हमरो सुहाओ सदा सद भूलण तुमरो बिरद पथित उधरण करुणा मैं कृपाल कृपा निध जीवन पद नानक हर दर्शन। बलावल महला पंजमा। ऐसी कृपा मुहे करो संता चरण हमारो माथा नैन दर्शन धूर परो रहो।
ਗੁਰ ਕੋ ਸ਼ਬਦ ਮੀਰਾ ਹੀਰੇ ਬਾਸੇ ਹਰਨਾਮਾ ਮਨ ਸੰਗ ਧਰੋ ਤਸਕਰ ਪੰਚਨ ਵਾਰ ਉਠਾ ਕਰ ਸਗਲੋ ਭਰਮਾ ਹੋਮ ਜਰੋ ਜੋ ਤੁਮ ਕਰੋ ਸੋਈ ਪਲ ਮਾਨੇ ਭਾਵਨ ਦੁਬਧਾ ਦੂਰ ਟਰੋ ਨਾਨਕੇ ਪ੍ਰਭ ਤੁਮ ਹੀ ਦਾਤੇ ਸੰਤ ਸੰਗ ਮੋਹ ਬੁਧਰੋ ਬਲਾਵਲ ਮਹੱਲਾ ਪੰਜਵਾਂ ਐਸੀ ਦੀਖਿਆ ਜਨ ਸਿਉ ਮੰਗਾ ਤੁਮਰੋ ਧਿਆਨ ਤੁਮਾਰੋ ਰੰਗਾ ਤੁਮਰੀ ਸੇਵਾ ਤੁਮਾਰੇ ਅੰਗਾ ਰਹੋ ਜਲ ਕੀ ਟਹਿਲ ਸੰਭਾਕਣ ਜਨ ਸਿਉ ਉਠਤ ਬੈਠਤ ਜਨ ਕੇ ਸੰਗਾ ਜਨ ਚਰ ਚਰ ਚ ਮੁਖ ਬਾਦੇ ਲਾਗੀ ਐਸੀ ਪੂਰਨ ਅਨੰਤ ਤਰੰਗਾ ਜਨ ਭਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ ਜਨ ਕੀ ਧੂਰ ਕੀਓ ਮਜਨ ਨਾਨਕ ਜਨਮ ਜਨਮ ਕੇ ਹਰੇ ਕਲੰਗਾ ਬਲਾਵਲ ਮਹੱਲਾ ਪੰਜਵਾਂ ਜਿਉ ਪਾਵੇ ਤੇ ਮੋਹ ਪ੍ਰਤ ਪਾਰ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਹਾਂ ਬਾਰਕ ਤੁਮ ਪਿਤਾ ਕਿਰਪਾਲ ਰਹੋ ਮੋਹ ਨਿਰਗੁਣ ਗੁਣ ਨਾਹੀ ਕੋਈ ਪਹੁੰਚ ਨ ਸਕੋ ਤੁਮਰੀ ਘਾਰ ਤੁਮਰੀ ਕਤਮ ਤੁਮ ਹੀ ਜਾਣੋ ਜਿਉ ਪਿੰਡ ਸਭ ਤੁਮਰੋ ਮਾਲ ਅੰਤਰਜਾਮੀ ਪੁਰਖ ਸਵਾਮੀ ਅਨਬੋਧਤ ਹੀ ਜਾਣੋ ਹਾਲ ਤਨ ਮਨ ਸੀਤਲ ਹੋਏ ਹਮਾਰੋ ਨਾਨਕ ਪ੍ਰਭ ਜੀ ਉਹਨਾਂ ਦਰ ਨਿਹਾਲ ਬਲਾਵਲ ਮਹੱਲਾ ਪੰਜਵਾਂ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨ ਮੋਹਨ ਤੁਧ ਬਿਨ ਜੀਵਨ ਸਗਲ ਅਕਾਥ ਰਹੋ ਰੰਕ ਤੇ ਰਹੋ ਕਰਤ ਖਿਨ ਪੀਤਰ ਪ੍ਰਭ ਮੇਰੋ ਆਨਾਥ ਕੋ ਨਾਥ ਜਲਤ ਅਗਨ ਮੈਂ ਜਨ ਆਪ ਬਾਰੇ ਕਰ ਆਪਣੇ ਦੇਹ ਰਾਖੇ ਆਥ ਸੀਤਿਲ ਸੁਖ ਪਾਇਓ ਮਨ ਤ੍ਰਿਪਤੇ ਹਰ ਸਿਮਰਤ ਸਰਮ ਸਗਲੇ ਲਾਥ ਨਿਧ ਸਿੰਧਾ ਨਾਨਕ ਕਰ ਸੇਵਾ ਅਮਰ ਸਿਆਣਤ ਸਗਲ ਅਕਾਥ ਬੁਲਾਵਲ ਮਹੱਲਾ ਪੰਜਵਾਂ ਆਪਣੇ ਸੇਵੇ ਕੋ ਕਬਹੂ ਨਾ ਵਿਸਾਰੋ ਉਰਲਾ ਗੋ ਸਵਾਮੀ ਪ੍ਰਭ ਮੇਰੇ ਪੂਰ ਪ੍ਰੀਤ ਗੋਬਿੰਦ ਵਿਚਾਰੋ ਰਹਾਉ ਪਤਿਤ ਪਾਵਨ ਪ੍ਰਭ ਬਿਰਦਤ ਮਾਰੋ ਹਮਰਾ ਦੋ ਹਿਰਦੇ ਮਤ ਤਾਰੋ ਜੀਵਨ ਪ੍ਰਾਣ ਹਰ ਤਨ ਸੁਖ ਤੁਮ ਹੀ ਹੋਮੇ ਪਟਲ ਕਿਰਪਾ ਕਰ ਜਾਰੋ ਜਲ ਬਿਹੂਨ ਕਤ ਜੀਵਨ ਦੁੱਧ ਬਿਨਾ ਰਹਿਤ ਕਤਬਾਰੋ ਜਨ ਨਾਨਕ ਪਿਆਸ ਚਰਨ ਕਮਲਣ ਕੀ ਪੇਖ ਦਰ ਸਵਾਮੀ ਸੁਖ ਸਾਰੋ ਬੁਲਾਵਲ ਮਹੱਲਾ ਪੰਜਵਾਂ ਆਗੇ ਪਾਛੇ ਕੁਸਲ ਪਿਆ ਪੂਰੇ ਪੂਰੀ ਸਭ ਰਾਖੀ ਪਾਰ ਬ੍ਰਹਮ ਪ੍ਰਭ ਕੀ ਨੀਮੇਆ ਰਹੋ ਮਨ ਤਨ ਰਬ ਰਿਆ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆ ਸ਼ਾਂਤ ਸਹਿਜ ਆਨੰਦ ਗੁਣ ਗਾਏ ਤੂਤ ਦੁਸ਼ਮਣ ਸਭ ਹੋਏ ਖਿਆ ਗੁਣ ਅਵਗੁਣ ਪ੍ਰਭ ਕਿਛ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤੁੱਲ ਵਡਾਈ ਉਚਿਤ ਵਿਨਾਸੀ ਨਾਨਕਿਓ ਚਰੇ ਹਰ ਕੀ ਜੇ ਆ ਬੁਲਾਵਲ ਮਹੱਲਾ ਪੰਜਵਾਂ ਬਿਨ ਭੈ ਭਗਤੀ ਤਰਨ ਕੈਸੇ ਕਰੋ ਅਨੁਗ੍ਰਹਿ ਪਤਿਤ ਉਧਾਰਨ ਰਾਖ ਸੁਮਾਮੀ ਆਪ ਭਰੋਸੇ ਰਹਾਉ ਸਿਮਰਨ ਨਹੀਂ ਆਵਤ ਫਿਟ ਮਦਮਾਵਤ ਬਿਖਿਆ ਰਾਤਾ ਸਵਾਨ ਜੈਸੇ ਓਧ ਬਿਹਾਵਤ ਅਧਿਕ ਮੁਹਾਵਤ ਪਾਪ ਕਮਾਵਤ ਬੁੱਢੇ ਐਸੇ ਸਰਨ ਦੁਖ ਭੰਜਨ ਪੁਰਖ ਨਿਰੰਜਨ ਸਾਧੂ ਸੰਗ ਤਰਵਣ ਜੈਸੇ ਕੇਸਵ ਕਲੇਸ਼ ਨਾਸ ਅਗ ਖੰਡਨ ਨਾਨਕ ਜੀਵਤ ਦਰਸ ਦਿਸੇ ਰਾਗ ਬੁਲਾਵਲ ਮਹੱਲਾ ਪੰਜਵਾਂ ਲੋ ਪਦੇ ਘਰ ਨੌਵਾਂ ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ ਆਪ ਮੇਰ ਲਏ ਜਬ ਤੇ ਸਰਣ ਤੁਮਾਰੀ ਆਏ ਤਬ ਤੇ ਦੁੱਖ ਗਏ ਰਹੋ ਤਜ ਅਭਿਮਾਨ ਅਰਚਿੰਤ ਬਰਾਨੀ ਸਾਧਾ ਸਰਨ ਪਏ ਜਪ ਜਪ ਨਾਮ ਤੁਮਾਰੋ ਪ੍ਰੀਤਮ ਤਨ ਤੇ ਰੋਗ ਖਹੇ ਮਹਾਮੁਗਧ ਚਿੰਤ ਬਿਰਾਨੀ ਸਾਧਾ ਸਰਨ ਪਏ ਜਪ ਜਪ ਨਾਮ ਤੁਮਾਰੋ ਪ੍ਰੀਤਮ ਤਨ ਤੇ ਰੋਗ ਕਹੇ ਮਹਾਮੁਗਧ ਅਜਾਨ ਅਗਿਆਨੀ ਰਾਖੇ ਥਰਦਾਏ ਪਹੁ ਨਾਨਕ ਗੁਰ ਪੂਰਾ ਪੇਟਿਓ ਆਵਣ ਜਾਣ ਰਹੇ ਬੁਲਾਵਲ ਮਹੱਲਾ ਪੰਜਵਾਂ ਜੀਵੋ ਨਾਮ ਸੁਨੀ ਜੋ ਸੋ ਪ੍ਰਸੰਨ ਭਏ ਗੁਰਪੂਰੇ ਤਬ ਮੇਰੀ ਆਸੁਪਨੀ ਰਹਾਉ ਪੀਰ ਗਈ ਬਾਦੀ ਮਨ ਪੀਰਾ ਮੋਹ ਆਨੰਦ ਧੁਨੀ ਉਪਜੇ ਚੌ ਮਿਲਨ ਪ੍ਰਪ੍ਰੀਤਮ ਰਹਿਣ ਨਾ ਜਾਈ ਖਿਨੀ ਅਨਕ ਭਗਤ ਅਨਕ ਜਨ ਤਾਰੇ ਸਿਮਰੈ ਅਨਕ ਮੁਨੀ ਅੰਧਲੇ ਟਿਕ ਨਿਰਧਨ ਦਨ ਪਾਇਓ ਪ੍ਰਭ ਨਾਨਕ ਅਨਕ ਗੁਨੀ ਰਾਗ ਬੁਲਾਵਲ ਮਹੱਲਾ ਪੰਜਵਾਂ ਘਰ ਤੇਰਮਾ ਪੜਤਾਲ ਇੱਕ ਓਹਕਾਰ ਸਤਿਗੁਰ ਪ੍ਰਸਾਦ ਮੋਹਣ ਨੀਂਦ ਨਾ ਆਵੇ ਹਾਵੇ ਹਾਰ ਕਜਰ ਬਸਤਰ ਪਾਪੀ ਨੇ ਕੀ ਨੇ ਓਡੀਨੀ ਓਡੀਨੀ ਓਡੀਨੀ ਕਵ ਕਰ ਆਵਹੇਰੀ ਰਹੋ ਸਰਨ ਸੁਹਾਗਣ ਚਰਨ ਸੀਸ ਤਰ ਲਾਲਨ ਮੋਹੋ ਮਿਲਾਵੋ ਕਵ ਕਰ ਆਵਹੇਰੀ ਸੁਨੋ ਸੁਹੇਰੀ ਮਿਲਣ ਬਾਤ ਕਹੋ ਸਗਰੋ ਅਹੁਮ ਮਟਾਵੋ ਤੋ ਘਰ ਹੀ ਲਾਲਣ ਪਾਵੋ ਤਬਰਸ ਮੰਗਲ ਗੁਣ ਸਹੇਰੀ ਰਬ ਰਗ ਮੰਗਲ ਗੁਣ ਸਗਾਵੋ ਆਨੰਦ ਰੂਪ ਤੇ ਆਵੋ ਨਾਨਕ ਦੁਆਰੇ ਆਇਓ ਤੋ ਮੈਂ ਲਾਲਣ ਪਾਇਓ ਰੀ
मोहन रूप दिखावे अब मोहनी सुहावे सब मेरी दिखाव जानी अब मैं सैर समानी मीठी पिरी कहानी मोह लालन पाए उरी रहो दूजा बलावल महला पंजमा मोरी अहम जाए दर्शन पावथे राचो नाथ ही सहाई संतना अब चरण गहे रहो आहे मन अवर न पावे चरनावे चरनावे उलझे अलम करंद कमल ज्यो अंदस नहीं चाहे एक हर लाहे अन ते टूटिए रिख ते छूटिए मन हर रस फूटिए संग साधु उल्टिए अन नाही नाही रे नानक प्रीत चरण चरण हे राग बलावल महला नौवां दो पदई को ओंकार सतगुर प्रसाद दुख हरता हर नाम बछानो जामल गन का जय सिमरत मुक्त पई जी जानो रहाओ गज की त्रास मिटी छिनू मैं जब ही नाम बखानो नारद कहत संतरु बालक भजन महा लपटानो अचल अमर निरपय पद पायो जगत जय हारानो नानक कहत भक्त रक्षक हर निकट थाए तुम मानो बुलावल महला नौवां हर के नाम बिना दुख पावे भक्त बिना सहसा नै चूके गुरहे भेद बतावे रहो कहां ब्यो तीर्थ बरत किए राम शरण नहीं आवे जोग जग ने फल ए माने जो प्रभ जिस बिसरावे मान मोदो नो को पर हर गोविंद के गुण गावे कह नानक के बिद को प्राणी जीवन मुक्त कहावे बलावल महला नौवां जामै भजन राम को नाही तह नर जन्म अकारथ खोया जय राखो मन माही रहो तीर्थ करे वर्त फुन राखे नै मनुआ बस जाको नेफल धर्म तह तुम मानो साच कहत मैं जाखो जैसे पाहन जल में राख्यो पेते न तै पानी तैसे ही तैसे ही तुम जय पछानो भगत हीन सो प्राणी कल मैं मुक्त राम ते पावत गुरजै भेद बतावे कहो नानक सोई नर गरुआ जो प्रभ के गुण गावे बलावल अष्टपदियां महला पहला घर दसवां इको ओंकार सतगुर प्रसाद निकट वसे देखे सब सोई गुरमुख विरला बूझे कोई बिन पै पइए भगत न होई शब्द रते सदा सुख होई ऐसा ज्ञान पदार्थ नाम गुरमुख भाव सरस रस मान रहाओ ज्ञान ज्ञान कथे सब कोई कथ कथ बात करे दुख होई कब कहने ते रहे न कोई बिन रस राते मुक्त न होई ज्ञान ध्यान सब गुरते होई साची रहत सचा मन सोई मनमुख कतनी है पर रहत न होई नावो कूले थाओ न कोई मन माया बंदो सर जाल कटकट व्यापर हो बिखनाल जो आंजे चोदी से काल कारज सीधो हृदय संभाल सो ज्ञानी जिन शब्द लिवलाई मनमुखे मैं पत गवाई आपे करता भगत कराई गुरमुखे आपे दे वड्याई आन अंधारी निर्मल जोत ना बिना झूठे कुचल कुछोत बेद पकारे भगत सरोत सुन सुन माने वेखे जोत साचर सिमत नाम दृणमावंग गुरमुख शांत उतम कारामंग मनमुख जो नी दुख सहामंग बंधन तू टेक नाम बसामंग मने नाम सचे पत पूजा किस बेखा नाही को दूजा देख क्यों पावे मन सोई नानक कहे अवर नहीं कोई बलावल महला पहला मन का केहा मनसा करे एह मन पन पाप उचरे माया मदमा दे तृप्त नावे तृप्त मुक्त मनसा चा पावे तन तन कलत सब देख विमाना बेना वे किछ संग न जाना रहो कीचै रस भू खुशियां मन केरी तन लोका तन भसमे टेरी खाकू खा कर ले सब फैल बिर शब्दे नहीं उतरे मैर गीत राखन दाल सकूरे त्रहगण उपजे बिनसे दूरे जीवदी दुरमत दर्द न जाए झूठे गुरमुख दारू गुण गाए धोती यूजल तिल गल माला अंतर कोट पड़े नाटसाला नाम बिसार माया मद पिया बिन गुर भगत नहीं सुख थिया सूकर स्वान गर्दम मंझारा पशु मलेच नीच चंडाला गुरते मुँह फेरे तिन जोन पवाइये बंधन बाध्या आइये जाइये गुरते रहे पदार्थ हृदय नाम सदा करतार्थ साची दर के पूछना होए माने हुक्म सीजे दर सोए सतगुर मिले तिस को जाने रहे रजाई हुक्म पछाणे हुक्म पछाण सच्चे दरवास काल विकाल शब्द भय नास रहे तीत जाने सब तिसका तन मन अर्पे है जिसका ना हो आवे ना हो जाए नानक साचे साच समाए
ਬਲਾਵਲ ਮਹੱਲਾ ਤੀਜਾ ਅਸ਼ਟਪਦੀ ਘਰ ਦਸਵਾਂ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਜਾ ਕਉਆ ਮੁਖ ਚੁੰਚ ਗਿਆਨ ਅੰਤਰ ਲੋਭ ਝੂਠ ਅਭਿਮਾਨ ਬਿਨਾਵੇ ਪਾਜ ਲਹਿਗ ਨਿਧਾਨ ਸਤਿਗੁਰ ਸੇਵ ਨਾਮ ਬਸੇ ਮਨ ਜੀਤ ਗੁਰ ਭੇਟੇ ਹਰ ਨਾਮ ਚਿਤਾਵੇ ਬਿਨਾਵੇ ਹੁਰ ਝੂਠ ਪ੍ਰੀਤ ਰਹਾਉ ਗੁਰ ਕਿਹਾ ਸੋਕਾਰ ਕਮਾਵੋ ਸ਼ਬਦ ਸੀ ਸਹਿਨ ਕਰ ਆਵੋ ਸਾਚੇ ਨਾਏ ਵਡਾਈ ਪਾਵੋ ਆਪ ਨ ਬੂਝੇ ਲੋਕ ਵਜਾਵੇ ਮਨ ਖਾਏ ਅੰਧਾਏ ਅੰਧ ਕਮਾਵੇ ਦਰਕਰ ਮੈਲ ਠਹਿਰ ਕੈਸੇ ਪਾਵੇ ਹਰ ਜੀਉ ਸੇਵੀਓ ਅੰਤਰ ਜਾਮੀ ਕਟਕਟੇ ਅੰਤਰ ਤਿਸਕੀ ਜੋ ਤੁਸਮਾਨੀ ਤਿਸ ਨਾਲ ਕੀਆ ਚੱਲੇ ਪਹਿਨਾਮੀ ਸਾਚਾ ਨਾਮ ਸਚੇ ਸ਼ਬਦ ਜਾਣੇ ਆਪੇ ਆਪ ਮਿਲੇ ਝੂਕੇ ਅਵਮਾਨੇ ਗੁਰਮੁਖ ਨਾਮ ਸਦਾ ਸਦਾ ਵਖਾਨੇ ਸਤਿਗੁਰ ਸੇਵੀਏ ਦੂਜੀ ਦੁਰਮਤ ਜਾਈ ਔਗਣ ਕਾਠ ਪਾਪਾ ਮਤ ਖਾਈ ਕੰਚਨ ਕਾਇਆ ਜੋਤ ਜੋਤ ਜੋਤੀ ਜੋਤ ਸਮਾਈ ਸਤਿਗੁਰ ਮਿਰੀਏ ਵੱਡੀ ਵਡਿਆਈ ਦੁੱਖਾ ਟੇ ਹਿਰਦੇ ਨਾਮ ਵਸਾਈ ਨਾਮ ਰਤੇ ਸਦਾ ਸੁਖ ਪਾਈ ਗੁਰਮਤਿ ਮਾਨਿਆ ਕਰਣੀ ਸਾਰ ਗੁਰਮਤਿ ਮਾਨਿਆ ਮੋਖ ਦੁਆਰ ਨਾਨਕ ਗੁਰਮਤਿ ਮਾਨਿਆ ਪਰਵਾਰ ਸਾਧਾਰ ਬਲਾਵਲ ਮਹੱਲਾ ਚੌਥਾ ਅਸ਼ਟਪਦੀਆਂ ਘਰ ਗਿਆਰਮ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਖਾਏ ਹੋ ਮੇਟੇ ਅੰਦਿਨ ਹਰ ਰਸ ਗੀਤ ਗੋਈਆ ਗੁਰਮੁਖ ਪਰਚੇ ਕੰਚਨ ਕਾਇਆ ਨਿਰਭਉ ਜੋਤੀ ਜੋਤ ਮਲਈਆ ਮੈਂ ਹਰ ਹਰ ਨਾਮ ਆਧਾਰ ਰਮਈਆ ਕਿਨ ਪਲ ਰਹਿਣ ਸਕੂ ਬਿਨ ਨਾਮੇ ਗੁਰਮੁਖ ਹਰ ਹਰ ਪਾਠ ਪੜ੍ਹਈਆ ਰਹਾਉ ਏਕ ਗ੍ਰਿਓ ਦਸ ਜਾ ਰਹਿ ਜਾ ਕੇ ਨਿਸ ਤਸ ਕਰ ਪਚਨ ਪੰਚ ਚੋਰ ਲਗਈਆ ਧਰਮ ਅਰਥ ਸਭ ਹਿਰ ਲੈ ਜਾਵੇ ਮਨਮੁਖੇ ਅੰਦਰੇ ਖਬਰ ਨ ਪਈਆ ਕੰਚਨ ਕੋਟ ਬੋ ਮਾਣਕ ਭਰਿਆ ਜਾਗੇ ਗਿਆਨ ਤਤ ਲਿਬ ਲਈਆ ਤਸਕਰ ਹੇ ਰੂ ਆਏ ਲੁਕਾਨ ਕੇ ਗੁਰ ਕੇ ਸ਼ਬਦ ਪਕੜ ਬੰਧ ਪਈਆ ਹਰਾ ਨਾ ਪੋਤ ਮੋਹਿਤਾ ਕੇਵਟ ਸ਼ਬਦ ਗੁਰੂ ਪਾਰ ਲੰਘਈਆ ਜਮ ਜਗਾ ਧੀ ਨੇੜ ਨਾ ਆਵੇ ਨਾ ਕੋ ਤਸਕਰ ਚੋਰ ਲਗਈਆ ਹਰ ਗੁਣ ਗਾਵੇ ਸਦਾ ਦਿਨ ਰਾਤੀ ਮੈਂ ਹਰ ਜਸ ਕਰਤੇ ਅੰਤਨ ਰਈਆ ਗੁਰਮੁਖ ਮਨੁਆ ਇਕਤ ਕਰ ਆਵੇ ਮਿਲੋ ਗੋਪਾਲ ਨਿਸ਼ਾਨ ਵਜਈਆ ਨੈਨੀ ਦੇਖ ਦਰਸ ਮੰਤ੍ਰਿਪਤੇ ਸਰਵਣ ਬਾਣੀ ਗੁਰ ਸ਼ਬਦ ਸੁਣਈਆ ਤੁਨ ਸੁਨ ਆਤਮ ਦੇਵ ਹੈ ਪੀਨੇ ਰਸ ਰਾਮ ਗੋਪਾਲ ਰਵਈਆ ਤ੍ਰੈਗੁਣ ਮਾਇਆ ਮੋਹ ਬਿਆਪੇ ਤੁਰੀਆ ਗੁਣ ਹੈ ਗੁਰਮੁਖ ਲਈਆ ਏਕ ਦਿਖ ਸਭ ਸਮਕਰ ਜਾਣੇ ਨਦਰੀ ਆਵੇ ਸਭ ਬ੍ਰਹਮ ਪਸਰੀਆ ਰਾਮ ਨਾਮ ਹੈ ਜੋਤ ਸਵਾਈ ਗੁਰਮੁਖੇ ਆਪੇ ਅਲਖ ਲਖਈਆ ਨਾਨਕ ਦੀਨ ਦਿਆਲ ਭਏ ਹੈ ਭਗਤ ਭਾਏ ਹਰ ਨਾਮ ਸੁਮਈਆ ਬਲਾਵਲ ਮਹੱਲਾ ਚੌਥਾ ਹਰ ਨਾਮ ਸੀਤ ਜਲ ਧਿਆਵੋ ਹਰ ਚੰਦਨ ਬਾਸ ਸੁਗੰਧ ਗੰਧਈਆ ਮਿਲ ਸਤਸੰਗਤ ਪਰਮ ਪਦ ਪਾਇਆ ਮੈਂ ਹਿਰੜ ਭਲਾ ਸੰਗ ਵਹਰੁਹਈਆ ਜਗ ਜਗਨਾਥ ਜਗਦੀਸ਼ ਗੁਸਈਆ ਸਰਨ ਪਰੇ ਸੇਈ ਜਨ ਉਬਰੇ ਜਿਉ ਪ੍ਰਹਲਾਦ ਉਧਾਰ ਸਮਈਆ ਰਹਾਉ ਭਾਰ ਉਠਾਰਾ ਮੈਂ ਚੰਦਨੀ ਉੱਤਮ ਚੰਦਨ ਨਿਕ ਸਭ ਚੰਦਨ ਹੋਈਆ ਸਾਕਤ ਕੂੜੇ ਊਗ ਸਭ ਕੂਏ ਬਨ ਅਭਿਮਾਨ ਪਿਛੜ ਦੂਰ ਗਈਆ ਹਰ ਗਤ ਮਿਤ ਕਰਤਾ ਏ ਆਪੇ ਜਾਣੇ ਸਭ ਬਿਦ ਹਰ ਹਰ ਆਪ ਬਨਈਆ ਜੇ ਸਤਿਗੁਰ ਭੇਟੇ ਸੋ ਕੰਚਨ ਹੋਵੇ ਜੋ ਤੁਰ ਲਿਖਿਆ ਸੋ ਮਿਟੇ ਨਾ ਮਟਈਆ ਰਤਨ ਪਦਾਰਥ ਗੁਰਮੁਖ ਪਾਵੇ ਸਾਗਰ ਭਗਤ ਭੰਡਾਰ ਖੁਲਈਆ ਗੁਰਚਰਨੀ ਇੱਕ ਸਰਧਾ ਉਪਜੀ ਮੈਂ ਹਰ ਗੁਣ ਕਹਿਤੇ ਤ੍ਰਿਪਤਨ ਭਈਆ ਪਰਮ ਬੈਰਾਗ ਨਿਤ ਨਿਤ ਹਰ ਤੇ ਆਏ ਮੈਂ ਹਰ ਗੁਣ ਕਹਿਤੇ ਭਾਵਣੀ ਕਹੀਆ ਬਾਰ ਬਾਰ ਖਿਨ ਖਿਨ ਪਲ ਕਹੀਆ ਹਰ ਪਾਰ ਨਾ ਪਾਵੇ ਪਰੇ ਪਰਈਆ ਸਾਸਤ ਵੇਦ ਪੁਰਾਣ ਪੁਕਾਰੇ ਧਰਮ ਕਰੋ ਖਟ ਕਰਮ ਦੜਈਆ ਮਨਮੁਖ ਪਾਖੰਡ ਭਰਮ ਬਿਗੂਤੇ ਲੋਭ ਲੈਰ ਨਾਭ ਭਾਰ ਬੁੜਈਆ ਨਾਮ ਜਪੋ ਨਾਮੇ ਗਤ ਗਾਵੋ ਸਿਮਰ ਸਾਤਰ ਨਾਮ ਦੜਈਆ ਹਉਮੈ ਜਾਏ ਤਾਂ ਨਿਰਮਲ ਹੋਵੇ ਗੁਰਮੁਖ ਪਰਚੇ ਪਰਮ ਪਦ ਪਈਆ ਇਹ ਜਗਵਰਨ ਰੂਪ ਸਭ ਤੇ ਰਾਜ ਤਲਾਵੇ ਸੇ ਕਰਮ ਕਮਈਆ ਨਾਨਕ ਜੰਤ ਵਜਾਏ ਬਾਜੈ ਜਿਤ ਧਾਵੇ ਤਿਤ ਰਹਾ ਚਲਈਆ ਬਲਾਵਲ ਮਹੱਲਾ ਚੌਥਾ ਗੁਰਮੁਖ ਅਗਮ ਅਗੋਚਰ ਧਿਆਇਆ ਹੋ ਬਰਬਲ ਸਤਿਗੁਰ ਸਤਪੁਰਖਈਆ ਰਾਮ ਨਾਮ ਮੇਰੇ ਪ੍ਰਾਣ ਵਸਾਏ ਸਤਿਗੁਰ ਪਰਸਰ ਨਾਮ ਸਮਈਆ ਜਨਕੀ ਠੇ ਕਰਨਾ ਮਟਕਈਆ ਸਤਿਗੁਰ ਕੀ ਤਰ ਲਾਗਾ ਜਾਵਾਂ ਗੁਰ ਕਿਰਪਾ ਤੇ ਹਰ ਦਰ ਲਈਆ ਰਹਾਉ ਇਹ ਸਰੀਰ ਕਰਮ ਕੀਤਾ ਤੇ ਗੁਰਮੁਖ ਮਥ ਮਥ ਤਤ ਕਢਈਆ ਲਾਲ ਜਵੇ ਹਿਰ ਨਾਮ ਪ੍ਰਗਾਸਿਆ ਭਾਂਡੇ ਪਉ ਪਵੇ ਤਿਤਲਈਆ ਦਾਸਨ ਦਾਸ ਦਾਸ ਹੋਏ ਰਹੀਏ ਜੋ ਜੋ ਨਾਮ ਭਗਤ ਨਿਜ ਪਈਆ ਮਨ ਬੁੱਧ ਅਰਪ ਧਰੋ ਬੁਰੇ ਆ ਗਏ ਗੁਰ ਪ੍ਰਸਾਦੀ ਮੈਂ ਅਕਥ ਕਥਈਆ ਮਨਮੁਖ ਮਾਇਆ ਮੋਹ ਬਿਆਪੇ ਏ ਮਨ ਤ੍ਰਿਸ਼ਨਾ ਜਲ ਤਖਈਆ ਗੁਰਮਤ ਨਾਮ ਅੰਮ੍ਰਿਤ ਜਲ ਪਾਇਆ ਅਗਨ ਬੁਜੀ ਗੁਰ ਸ਼ਬਦ ਬੁਝਈਆ
ਇਹ ਬਨ ਆਚੇ ਸਤਿਗੁਰੇ ਆ ਗਏ ਅਨੰਤ ਸ਼ਬਦ ਤੁਨ ਤੂਰ ਬਜਈਆ ਹਰ ਹਰ ਸਤ ਕਰੇ ਦਿਨ ਰਾਤੀ ਰਖ ਰਖ ਚਰਨ ਹਰਤਾਲ ਪੁਰਈਆ ਹਰ ਕੇ ਰੰਗ ਰਤਾ ਮਨ ਗਾਵੇ ਰਸਲ ਸਾਲ ਹਰ ਸ਼ਬਦ ਗਵਈਆ ਨਿਜ ਕਰਤਾਰ ਛੁਏ ਅੰਦਰ ਜਨ ਪੀਆ ਤਿਨ ਹੀ ਸੁਖ ਲਹੀਆ ਮਨ ਹਟ ਕਰਮ ਕਰੇ ਮਾਨੀ ਜਿਉ ਬਾਲਕ ਬਾਲੂ ਕਰ ਓਸਰੀਆ ਆਵੇ ਲਹਿਰ ਸਮੁੰਦਰ ਲਹਿਰ ਕੀ ਖਿਨ ਮੈਂ ਭਿੰਨ ਭਿੰਨ ਟਹਿ ਪਈਆ ਹਰ ਸਰ ਸਾਗਰ ਹਰ ਹੈ ਆਪੇ ਇਹ ਜੁਗ ਹੈ ਸਭ ਖੇਲ ਖਲਈਆ ਜਿਉ ਜਲ ਤਰੰਗ ਜਲੇ ਸਮਾਵੇ ਨਾਨਕ ਆਪੇ ਆ ਪਰਮਈਆ ਬਲਾਵਲ ਮਹੱਲਾ ਚੌਥਾ ਸਤਿਗੁਰ ਪਰਚੇ ਮਨ ਮੁੰਦਰਾ ਪਾਈ ਗੁਰ ਕਾ ਸ਼ਬਦ ਤਨ ਭਸਮ ਲੜਈਆ ਅਮਰ ਪਿੰਡ ਭਏ ਸਾਧੂ ਸੰਗ ਜਨਮ ਮਰਨ ਤੋਂ ਮਿਟ ਗਈਆ ਮੇਰੇ ਮਨ ਸਾ ਸੰਗਤ ਮਿਲ ਰਹੀਆ ਕਿਰਪਾ ਕਰੋ ਮਧਸੂਦਨ ਬਾਧੋ ਮੈਂ ਖਿਨ ਖਿਨ ਸਾਧੂ ਚਰਨ ਪਈਆ ਰਹਾਉ ਤਜੇ ਗ੍ਰਿਸਤ ਪਿਆ ਬਨਵਾਸੀ ਖਿਨਖ ਮਨੁਆ ਟਿਕੇ ਨਾ ਟਿਕਈਆ ਧਾਵਤ ਤਾਏ ਤੈ ਘਰ ਵੇ ਆਵੇ ਹਰ ਹਰ ਸਾਧੂ ਸਰਨ ਪਵਈਆ ਧੀਆ ਪੂਤ ਛੋੜ ਸਨਿਆਸੀ ਆਸਾ ਆਸਮਾਨ ਬਹੁਤ ਕਰਈਆ ਆਸਾ ਆਸ ਕਰੇ ਨਹੀਂ ਪੂਜੇ ਗੁਰ ਕੇ ਸ਼ਬਦ ਨਿਰਾਸ ਸੁਖ ਲਈਆ ਉਪਜੀ ਤਰਕ ਦਿਗੰਬਰ ਹੋਆ ਮੈਂ ਦਹਿ ਦਿਸ ਉਪਜੀ ਤਰਕ ਦਿਗੰਬਰ ਹੋਆ ਮਨ ਦਹਿ ਦਿਸ ਚਲ ਚਲ ਗਵਣ ਕਰਈਆ ਪ੍ਰਪਵਨ ਕਰੇ ਪੂਜੇ ਨਹੀਂ ਤ੍ਰਿਸ਼ਨਾ ਮਿਲ ਸੰਗ ਸਾਧ ਦੇ ਕਰ ਲਈਆ ਆਸਣ ਸਿੱਧ ਸਿਖੈ ਬਹੁ ਤੇਰੇ ਮਨ ਮਾਂਗੈ ਰਿੱਧ ਸਿੱਧ ਚੇਟਕ ਛਟਕਈਆ ਤ੍ਰਿਪਤ ਸੰਤੋਖ ਮਨ ਸ਼ਾਂਤ ਨਾਵੇ ਮਿਲ ਸਾਧੂ ਤ੍ਰਿਪਤ ਹਰ ਨਾਮ ਸਿੱਧ ਪਈਆ ਅੰਡ ਜੇਰ ਸੇ ਤਜ ਉਤਪਟ ਸਭ ਵਰਨ ਰੂਪ ਜੀ ਜੰਤ ਪਈਆ ਸਾਧੂ ਸਰਨ ਪਰੇ ਸੋ ਉਪਰੇ ਖੱਤਰੀ ਬ੍ਰਾਹਮਣ ਸੂਦ ਬੈਸ ਚੰਡਾਲ ਚੰਡਈਆ ਨਾਮਾ ਜੈ ਦਿਓ ਕਮੀਰ ਤਲੋਚਨ ਓ ਜਾਤ ਰਵਿਦਾਸ ਚਮਾਰ ਚਮਈਆ ਜੋ ਜੋ ਮਿਲੇ ਸਾਧੂ ਜਨ ਸੰਗਤ ਤਨ ਜੱਟਾ ਜੱਟ ਸਹਿਣ ਮਿਲਿਆ ਹਰ ਦੋਈਆ ਸੰਤ ਜਨਾ ਕੀ ਹਰ ਪੈ ਜਰ ਖਾਈ ਭਗਤ ਪਛਾਲ ਅੰਗੀਕਾਰ ਕਰਈਆ ਨਾਨਕ ਸਰਨ ਪਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਆ ਬਰਾਵਲ ਮਹੱਲਾ ਚੌਥਾ ਅੰਤਰ ਪਿਆ ਸੁਠੀ ਪ੍ਰਭ ਕੇਰੀ ਸੁਣ ਗੁਰਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕ ਜਾਣੇ ਕੋ ਪੀਰ ਪਰਈਆ ਰਾਮ ਗੁਰਮੋਹਨ ਮੋਹ ਮਨ ਦਈਆ ਹਉ ਆਕਲ ਬਿਕਲ ਭਈ ਗੁਰ ਦੇਖੇ ਹਾਂ ਲੋਟ ਪੋਟ ਹੋਏ ਪਈਆ ਰਹਾਉ ਹੋ ਨਰਿਖਤ ਫਿਰੋ ਸਭ ਦੇਸ ਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾਠ ਦਿਓ ਗੁਰੇ ਆ ਗਏ ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ ਕੋਈ ਆਣਾ ਦੇ ਸਾਦੇ ਪ੍ਰਭ ਕੇਰਾ ਦੇ ਅੰਤਰ ਮਨ ਤਨ ਮੀਠ ਲਗਈਆ ਮਸਤ ਕਾਠ ਦਿਓ ਝਰਨਾ ਤਲ ਜੋ ਹਰ ਪਮ ਮੇਲੇ ਮੇਲ ਮਲਈਆ ਚਲ ਚਲ ਸਕੀ ਅਮ ਪ੍ਰਭ ਪ੍ਰਬੋਧੋ ਗੁਣ ਕਾਮਣ ਕਰ ਕਰ ਪ੍ਰਭ ਲਈਆ ਭਗਤ ਪਛਲ ਉਆ ਕੇ ਨਾਮ ਕਹੀਆ ਤਾਂ ਸਨ ਪ੍ਰਭੂ ਤਿਸ ਪਾਛੇ ਪਈਆ ਖਿਮਾ ਸਿੰਗਾਰ ਕਰੇ ਪ੍ਰਭ ਖੁਸ਼ੀਆਂ ਮਨ ਦੀਪਕ ਗੁਰ ਗਿਆਨ ਬਲਈਆ ਰਸ ਰਸ ਭੋਗ ਕਰੇ ਪ੍ਰਭ ਮੇਰਾ ਹਮ ਤਿਸਿਆ ਗਏ ਜੀ ਉਹ ਕਟ ਕਟ ਪਈਆ ਹਰ ਹਰ ਹਰ ਕੰਠ ਹੈ ਬਨਿਆ ਮਨ ਮੋਤੀ ਚੂਰ ਵੱਡ ਗਹਿਨ ਗਨਈਆ ਹਰ ਹਰ ਸਾਧਾ ਸੇਜ ਬਛਾਈ ਪ੍ਰਭ ਛੋੜ ਨਾ ਸਕੇ ਬਹੁਤ ਮਨ ਫਈਆ ਕਹੇ ਪ੍ਰਭ ਅਵਰ ਅਵਰ ਕਛ ਕੀਜੇ ਸਭ ਬਾਤ ਸਿੰਘਾਰ ਫੋਕ ਉੱਠ ਫੁਟਕਈਆ ਕੀਓ ਸਿੰਘਾਰ ਮਿਲਣ ਕੇ ਤਾਂ ਹੀ ਪ੍ਰਭ ਡਿਓ ਸੁਹਾ ਗਣ ਥੂਕ ਮੁਖ ਪਈਆ ਹਮ ਚੇਰੀ ਤੂੰ ਅਗੁਮ ਸਾਈ ਕਿਆ ਹਮ ਕਰੇ ਤੇਰੇ ਬਸ ਪਈਆ ਦਿਆ ਦੀਨ ਕਰੋ ਰਖ ਲੇ ਵੋ ਨਾਨਕ ਖਰ ਗੁਣ ਸਰਨ ਸਮਈਆ ਬਲਾਵਲ ਮਹੱਲਾ ਪੰਜਵਾਂ ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ ਖਿਨਖਿਨ ਸਰਦਾ ਮਨ ਬਹੁਤ ਉਠਈਆ ਗੁਰਦੇਖੇ ਸਰਦਾ ਮਨ ਪੂਰੀ ਜਿਉ ਚਾਤ੍ਰਿਕ ਪ੍ਰਿਓ ਪ੍ਰਿਓ ਬੂੰਦ ਮੁਖ ਪਈਆ ਮਿਨਬਲ ਸਖੀ ਹਰ ਖਤਾ ਸੁਨਈਆ ਸਤਿਗੁਰ ਦਿਆ ਕਰੇ ਪ੍ਰਭ ਮੇਲੇ ਮੈਂ ਤਿਸੇ ਆ ਗਏ ਸਿਰ ਕਟ ਕਟ ਪਈਆ ਰਹਾਉ ਰੋਮ ਰੋਮ ਮਨ ਤਨਿਕ ਬੇਦਨ ਮੈਂ ਪ੍ਰਭ ਦੇਖੇ ਬਿਨ ਨੀਂਦਨ ਪਈਆ ਬੈਦ ਤਿਨਾ ਤਿਕ ਦੇਖ ਭੁਲਾਨੇ ਮੈਂ ਹਿਰਦੇ ਮੰਤਨ ਪ੍ਰੇਮ ਪੀਰ ਲਗਈਆ ਹੋਂ ਕਿਰਪਲ ਰਹਿ ਨਾ ਸਕੂ ਮਨ ਪ੍ਰੀਤਮ ਹੋਂ ਖਿਨ ਪਲ ਰਹਿ ਨਾ ਸਕੋ ਬਿਨ ਪ੍ਰੀਤਮ ਜਿਉਂ ਬਿਨ ਅਮਲੇ ਅਮਲੀ ਮਰ ਗਈਆ ਜਿਨ ਕੋ ਪਿਆਸ ਹੋਈ ਪ੍ਰਭ ਕੇਰੀ ਤਿਨ ਅਵਰ ਨਾ ਭਾਵੇ ਬਿਨ ਹਰ ਕੇ ਦੋਈਆ ਕੋਈ ਆਣ ਆਣ ਮੇਰਾ ਪ੍ਰਭੂ ਮਿਲਾਵੇ ਹੋਂ ਤਿਸ ਬਿੱਟੋ ਬਲ ਬਲ ਘੁੰਮ ਗਈਆ ਅਨੇਕ ਜਨਮ ਕੇ ਪਿਛੜੇ ਜਨਮ ਮੇਲੇ ਜਾਂ ਸਤ ਸਤ ਸਤਿਗੁਰ ਸਰਨ ਪਵਈਆ ਸੇਜ ਏਕੇ ਏਕੋ ਪ੍ਰਭ ਠਾਕਰ ਮਹਿਲ ਨਾ ਪਾਵੇ ਮਨਮੁਖ ਪਰਮਈਆ ਗੁਰ ਗੁਰ ਕਰਤ ਸਰਨ ਜੋ ਆਵੇ ਪ੍ਰਭ ਆਏ ਮੇਰੇ ਖਿਲ

ਗਿਆਨ ਮੋਹਤ ਘੂਪ ਗਹ ਪੂਜਾ ਪ੍ਰਭ ਸੀਲੇ ਹੋ ਹਰ ਨਾਮ ਅਪਣਾਉਂਦੇ ਹੋ ਪ੍ਰਭ ਤੁਜਾ ਬਿਨਾ ਨਾਹੀ ਠਾਉ ਨਾਨਕ ਬਲ ਬਲ ਜਾਉ ਲੋਭ ਮੋਹ ਬਾਦੀ ਦੇਹ ਬਿਨ ਭਜਨ ਹੋਵਤ ਖੇਹ ਯਮਦੂਤ ਮਹਾਪਿਆਨ ਚਿਤ ਗੁਪਤ ਕਰ ਭੈ ਜਾਨ ਦਿਨ ਰੈਨ ਸਾਖ ਸੋਨਾਏ ਨਾਨਕਾ ਹਰ ਸਰਣਾਏ ਭੈ ਭੰਜਨਾ ਮੋਰਾਰ ਕਰ ਦਿਆ ਪਤਿਤ ਉਧਾਰ ਮੇਰੇ ਦੁਖ ਗਨੇ ਨਾ ਜਾਏ ਹਰ ਬਿਨਾ ਕਤੈ ਸਮਾਹੇ ਗਹਿ ਊਟ ਚਿਤ ਵੀ ਨਾਥ ਨਾਨਕਾ ਦੇ ਰਖਾਤ ਹਰ ਗੁਣ ਦੇ ਗੋਪਾਲ ਸਰਵ ਘਟ ਪ੍ਰਤਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ ਇੱਕ ਨਿਮਿਖ ਰਹਿਣ ਨਾ ਜਾਈ ਬਡਭਾਗ ਨਾਨਕ ਪਾਏ ਪ੍ਰਭ ਤੁਝ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੋਰ ਜਿਉ ਮੀਨ ਜਲ ਸਿਉ ਹੇਤ ਅਲ ਕਮਲ ਭਿੰਨ ਨਾ ਭੇਤ ਜਿਉ ਚੱਕ ਵੀ ਸੂਰਜ ਆਸ ਨਾਨਕ ਚਰਨ ਪਿਆਸ ਜਿਉ ਤਰੁਣ ਭਰਤ ਪੁਰਾਣ ਜਿਉ ਲੋਭੀਏ ਧਨ ਦਾਨ ਜਿਉ ਦੂਧ ਜਲੇ ਸੰਜੋਗ ਜਿਉ ਮਹਾ ਖੁਦਿਆਰਥ ਭੋਗ ਜਿਉ ਮਾਤ ਪੂਤਾ ਹੇਤ ਹਰ ਸਿਮਰ ਨਾਨਕ ਨੇਤ ਜਿਉ ਦੀਪ ਪਤਨ ਪਤੰਗ ਜਿਉ ਚੋਰ ਰਹਿਤ ਨਿਸੰਗ ਮੈਂਗਲਾ ਕਾਮੇ ਬੰਦ ਜਿਉ ਗ੍ਰਸਤ ਬਿਖਹੀ ਧੰਦ ਜਿਉ ਜੁਆਰ ਬਿਸਨ ਨਾ ਜਾਏ ਹਰ ਨਾਨਕ ਇਹ ਮਨ ਲਾਏ ਕੁਰੰਕ ਨਾ ਦੇਨੇ ਹੋ ਚਾਤ੍ਰਿਕ ਚਾਤੇ ਮੇ ਹੋ ਜਨ ਜੀਵਨਾ ਸਤਸੰਗ ਗੋਬਿੰਦ ਭਜਨਾ ਰੰਗ ਰਸਨਾ ਬਖਾਨੇ ਰਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੁਨ ਲਿਖ ਦੇ ਸੋ ਸਰਵ ਫਲ ਹਰ ਏ ਕਲਸ

ਅਗਾਮਾ ਅਗੋਚਰ ਰੂਪ ਨਾ ਰੇਖਿਆ, ਖੋਜਤ ਖੋਜਤ ਘਟ ਘਟ ਦੇਖਿਆ, ਜੋ ਦੇਖ ਦਿਖਾਵੇ ਤਿਸ ਕੋ ਬਲ ਜਾਈ, ਗੁਰ ਪ੍ਰਸਾਦ ਪਰਮ ਪਦ ਪਾਈ, ਕਿਆ ਜਪ ਜਾ ਪੋ ਬਿਨ ਜਗਦੀਸੇ, ਗੁਰ ਕੇ ਸ਼ਬਦ ਮੈਲ ਕਰ ਦੀਸੇ ਰਹਾਓ, ਦੂਜੇ ਭਾਏ ਲਗੇ ਪਛਤਾਣੇ, ਜੰਦਰ ਵਾਦੇ ਆਵਣ ਜਾਣੇ, ਕਿਆ ਲੈ ਆਵੇ ਕਿਆ ਲੈ ਜਾਏ, ਸਿਰ ਸੰਕਾਲ ਸੇ ਚੋਟਾਂ ਖਾਏ, ਬਿਨ ਗੁਰ ਸ਼ਬਦ ਨਸ ਝੂਠ ਸਕੋਏ, ਪਖੰਡ ਕੀਨੇ ਮੁਕਤ ਨਾ ਹੋਏ, ਆਪੇ ਸਚ ਕੀਆ ਕਰ ਜੋੜ ਅੰਡਜ

ਕੀਮਤ ਪਾਵੇ। ਕੀਮਤ ਪਾਏ ਰਿਹਾ ਭਰਪੂਰ, ਕਿਸਨੜੇ ਕਿਸੇ ਆਖਾਂ ਦੂਰ। ਚੌਥੇ ਪਾਏ ਚਾਰੇ ਵੇਦਾ, ਖਾਣੀ ਚਾਰੇ ਖਾਣੀ ਭੇਦਾ। ਅਸ਼ਟ ਸਾਖਟ ਤੀਨ ਪਾਏ, ਸੋ ਬੂਝੇ ਜਿਸੇ ਆਬ ਜਾਏ। ਤੀਨ ਸਮਾਵੇ ਚੌਥੇ ਵਾਸਾ, ਪ੍ਰਣਮਤ ਨਾਨਕ ਖਮਤਾ ਕੇ ਦਾਸਾ। ਪੰਚਮੀ ਪੰਚ ਭੂਤ ਬੇਤਾਲਾ, ਆਪਾ ਗੋਚਰ ਪੁਰਖ ਨਿਰਾਲਾ। ਇੱਕ ਪਰਮ ਭੂਲੇ ਮੋਹ ਪਿਆਸੇ, ਇੱਕ ਰਸਾਖ ਸ਼ਬਦ ਤ੍ਰਿਪਾਸੇ। ਇੱਕ ਰੰਗਰਾ ਤੇ ਇੱਕ ਮਰਤੂਰ, ਇੱਕ ਦਰ ਘਰ ਸਾਚੇ ਦੇਖਾ ਦੂਰ। ਝੂਠੇ ਕੋ ਨਾਹੀ ਪਤਨਾਉ, ਕਬੂਨ ਸੂਚਾ ਕਾਲਾ ਕਾਉ। ਪਿੰਜਰ ਪੰਖੀ ਬਿਦਿਆ ਕੋਏ, ਛੇਰੀ ਭਰਮੇ ਮੁਕਤ ਨਾ ਹੋਏ। ਤਿਉਂ ਝੂਠੇ ਜੇ ਖਸਮ ਛਡਾਏ, ਗੁਰਮਤ ਮੇਲੇ ਭਗਤ ਰੜਾਏ। ਖਸਟੀ ਖਟ ਦਰਸ਼ਨ ਪ੍ਰਭ ਸਾਜੇ, ਅਨੰਤ ਸ਼ਬਦ ਨਿਰਾਲਾ ਬਾਜੇ। ਜੇ ਪ੍ਰਭ ਪਾਵੇ ਤਾਂ ਮਹਿਲ ਬੁਲਾਵੇ, ਸ਼ਬਦੇ ਭੇਦੇ ਤੋਂ ਪਤ ਪਾਵੇ। ਕਰ ਕਰ ਵੇਸ ਖਪੇ ਜਲ ਜਾਵੇ, ਸਾਚੇ ਸਾਚੇ ਸਾਚ ਸਮਾਵੇ। ਸਪਤਮੀ ਸਤ ਸੰਤੋਖ ਸਰੀਰ, ਸਾਤ ਸਮੁੰਦ ਭਰੇ ਨਿਰਮਲ ਨੀਰ। ਮਜਲ ਸੀਲ ਸੰਤਰ ਦੇ ਵਿਚਾਰ, ਗੁਰ ਕੇ ਸ਼ਬਦ ਪਾਵੇ ਸਭ ਪਾਰ। ਮਨ ਸਾਚਾ ਮੁਖ ਸਾਚਾ ਪਾਓ, ਸੱਚ ਨਸਾਣੇ ਠਾਕ ਨਾ ਪਾਓ। ਅਸ਼ਟਮੀ ਸਿੱਧ ਬੁੱਤ ਸਾਦੇ, ਚੈਨੇ ਕੇਵਲ ਕਰਮ ਹਰਾ ਦੇ। ਪੌਣ ਬਣੀ ਅਗਨੀ ਵਿਸ

ਆਏ ਭੂਤ ਆਏ ਜਗ ਸਾਰਾ ਪ੍ਰਭ ਦੇਸ਼ ਆਦਿ ਰਖਵਾਰਾ ਆਦਿ ਜੁਗਾਦੀ ਹੈ ਵੀ ਯੋਗ ਉਹ ਪਰੰਪਰ ਕਰਨੇ ਯੋਗ ਦਸਵੀਂ ਨਾਮ ਦਾਨ ਇਸ਼ਨਾਨ ਅੰਦਿਨ ਮੱਜਨ ਸੱਚਾ ਗੁਣ ਗਿਆਨ ਸੱਚ ਮਹਿਲ ਨਾ ਲਾਗੇ ਪਰਮ ਪਉ ਪਾਗੇ ਬਿਲਮ ਨਾ ਟੂਟਸ ਕਾਚੇ ਤਾਗੇ ਤਿਉ ਤਗ ਜਗ ਇਹੋ ਜਾਣੇ ਅਸਤਰ ਚੀਤ ਸੰਗ ਰਗਮਾਣੇ ਅਕਾਦਸੀ ਏਕ ਦੇਵ ਸਾਵੇ ਹਿੰਸਾ ਮਮਤਾ ਮੋਹ ਚੁਕਾਵੇ ਫਲ ਪਾਵੇ ਬਰਤਾਤਮ ਚੀਨੇ ਪਖੰਡ ਰਾਜਤਤ ਨਹੀਂ ਬੀਨੇ ਨਿਰਮਲ ਨਿਰਾਹਾਰ ਨਹੀਂ।

ਕਮਾਏ, ਛੂਟੇ ਗੁਰਮੁਖ ਸਾਚ ਕਮਾਏ, ਦੁਆਬਸ ਮੁੰਦਰਾ ਮਨ ਉਦੂਤਾ ਐਨਸ ਜਾਗੇ, ਕਬੂ ਨਾ ਸੂਤਾ ਜਾਗਤ ਜਾਗ ਰਹੇ, ਲਿਵ ਲਾਏ ਗੁਰਪਰ ਚੇਤਿਸ ਕਾਲ ਨਾ ਖਾਏ, ਅਤੀਤ ਭਏ ਮਾਰੇ ਬਹਿਰਾਈ, ਪ੍ਰਣਵਤ ਨਾਨਕ ਤਹਿ ਲਿਵ ਲਾਈ, ਦੁਆਸੀ ਦਿਆ ਦਾਨ ਕਰ ਜਾਣੇ, ਬਾਹਰ ਜਾ ਤੋ ਭੀਤਰ ਆਣੇ, ਵਰਤੀ ਵਰਤ ਨਹੇ ਕਾ ਮਾਮ, ਅਜਪਾ ਜਪ ਜਪੇ ਮੁਖ ਨਾਮ, ਤੀਨ ਭਵਨ ਮੈਂ ਏਕੋ ਜਾਣੇ, ਸਭ ਸਚ ਸੰਜਮ ਸਾਚ ਪਛਾਣੇ, ਤੇਰੇ ਸਰਵਰ ਸਮੁੰਦ ਕਿਨਾਰੇ ਅੰਮ੍ਰਿਤ ਮੂਲ ਸਿਖਰ ਅਵਤਾਰੇ, ਡਰ ਮਰੇ ਨ ਬੂਡੇ ਕੋਈ ਨ ਡਰ ਪਥੋਈ, ਡਰ ਮੈਂ ਘਰ ਘਰ ਮੈਂ ਡਰ ਜਾਣੇ, ਤਖਤ ਨਿਵਾਸਨ ਮਨ ਪਾਣੇ, ਚੌਦਸ ਚੌਦੇ ਥਾਵੈ ਲੇ ਪਾਵੇ, ਰਾਜਸਥਾਨ ਸਤਕਾਲ ਸਮਾਵੇ, ਸਸੀਰ ਕੇ ਕਰ ਸੂਰ ਸਮਾਵੇ, ਜੋਗ ਜੁਗਤ ਕੀ ਕੀਮਤ ਪਾਵੇ, ਚੌਦਸ ਭਵਨ ਪਤਾਲ ਸਮਾਏ, ਖੰਡ ਬ੍ਰਹਮੰਡ ਰਿਹਾ ਲਿਵਲਾਏ, ਆਮ ਵਸਿਆ ਚੰਦ ਗੁਪਤ ਗੈਨਾਰ, ਬੂਝੋ ਗਿਆਨੀ ਸ਼ਬਦ ਵਿਚਾਰ, ਸਸੀਰ ਅਗਨ ਜੋਤ ਤਹਿਲੋਈ, ਕਰ ਵੇਖਾ ਕਰਤਾ ਸੋਈ, ਗੁਰਤੇ ਦੀ ਸਹਿਜੋ ਤਸੀ ਮਾਏ, ਮਨਮੁਖ ਭੁੱਲੇ ਆਵੇ ਜਾਏ, ਘਰ ਦਰ ਥਾਪ ਜਨ ਥਾਪ ਸੁਹਾਵੇ, ਆਪ ਪਛਾਣੇ ਜਾਂ ਸਤਿਗੁਰ ਪਾਵੇ, ਜੇ ਆਸਾ ਤੈ ਵੰਸ ਬਨਾਸਾ, ਫੂਟੇ ਖੱਪਰ ਦੁਬਦਾ।

ਗੁਰਮੁਖ ਰਾਮ ਨਾਮ ਲਿਮਲਾਈ ਕੂੜੈ ਲਾਲਚ ਨਾ ਲਪਟਾਈ ਜੋ ਕਿ ਸ਼ੋਭਾ ਸਾਈ ਸੁਭਾਏ ਹਰਸ ਪੀਵਾ ਰਸਨ ਰਸਾਏ ਕੋਟ ਮਦੇ ਕਿਸੇ ਬੁਝਾਈ ਆਪੇ ਬਖਸੇ ਦੇ ਵਡਿਆਈ ਜੋ ਧੁਰ ਮਿਲਿਆ ਸੋ ਵਿਛੁੜ ਨਾ ਜਾਈ ਨਾਨਕ ਹਰ ਹਰ ਨਾਮ ਸਮਾਈ ਮਲਾਰ ਮਹੱਲਾ ਤੀਜਾ ਰਸਨਾ ਨਾਮ ਸਭ ਕੋਈ ਕਹਾਇ ਸਤਿਗੁਰ ਸੇਵਾ ਤਾਂ ਨਾਮ ਲਹੈ ਬੰਧ ਤੋੜੇ ਮੁਕਤ ਘਰ ਕਹਾਇ ਗੁਰਸਭ ਦੀ ਅਸਥਿਰ ਘਰ ਬਹੈ ਮੇਰੇ ਮਨ ਕਾ ਹੈ ਰੋਸ ਕਰੀਜੈ ਲਾਹ ਕੌਲ ਜੋ ਰਾਮ ਨਾਮ ਹੈ ਗੁਰਮਤਿ ਆਨੰਦਨ ਹਿਰਦੈ ਰਵੀਜੈ ਰਹਾਉ ਬਾਬੀ ਹਾ ਖਿਨ ਖਿਨ ਬਿਲ ਲਾਏ ਬਿਨ ਫਿਰ ਦੇਖੇ ਨੀਂਦ ਨ ਪਾਏ ਉਹ ਵਿਛੋੜਾ ਸਹਿਆ ਨ ਜਾਏ ਸਤਿਗੁਰ ਮਿਲੇ ਤਾਂ ਮਿਲੇ ਸੁਭਾਏ ਨਾਮਹੀਨ ਬਿਨ ਸਹਿ ਦੁੱਖ ਪਾਏ ਕ੍ਰਿਸ਼ਨਾ ਜਲਿਆ ਭੁੱਖ ਨ ਜਾਏ ਬਿਨ ਭਾਗਾ ਨਾਮ ਨ ਪਾਇਆ ਜਾਏ ਬੋਬੇ ਥਾਕਾ ਕਰਮ ਕਮਾਏ ਤ੍ਰੈ ਗੁਣ ਬਾਣੀ ਬੇਦ ਵਿਚਾਰ ਵਿਖਿਆ ਮੈਲ ਵਿਖਿਆ ਵਾਪਾਰ ਮਰਜਨ ਮੈਂ ਫਿਰ ਹੋਏ ਖੁਆਰ ਗੁਰਮੁਖਰੀਆ ਗੋ ਗੁਣ ਉਰਧਾਰ ਗੁਰਮਾਨਾ ਮਾਨਾ ਸਭ ਕੋਏ ਗੁਰਭਜਨੀ ਮਨ ਸੀਤਲ ਹੋਏ ਚੋ ਯੁਗ ਸੋਭਾ ਨਿਰਮਲ ਜਨ ਹੋਏ ਨਾਨਕ ਗੁਰਮੁਖ ਬਿਰਲਾ ਕੋਏ ਰਾਗ ਮਨਾਰ ਮਹੱਲਾ ਚੌਥਾ ਘਰ ਚੌਪ ਦੇ ਘਰ ਪਹਿਲਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਣਦੇ ਨਾ ਹਰ ਹਰ ਧਿਆਇਓ ਹਿਰਦੈ ਮਤ ਗੁਰਮੁਖ ਤੂੰ ਵਿਸਾਰੀ ਸਭਿਆ ਸਮਨ ਸਬੰਧ ਤੂਟੇ ਹਰ ਹਰ ਪ੍ਰਭ ਕਿਰਪਾ ਧਾਰੀ ਨੈਨੀ ਹਰ ਹਰ ਲਾਗੀ ਤਾਰੀ ਸਤਿਗੁਰ ਦੇਖ ਮੇਰਾ ਮਨ ਵਿਕਸਿਓ ਜਨ ਹਰ ਭੇਟਿਓ ਬਨਵਾਰੀ ਰਹੋ ਜਿਨ ਐਸਾ ਨਾਮ ਵਿਸਾਰਿਆ ਮੇਰਾ ਹਰ ਹਰ ਤਿਸ ਕੈ ਕੁਲ ਲਾਗੀ ਗਾਰੀ ਹਰ ਤਿਸ ਕੈ ਕੁਲ ਪ੍ਰਸੂਤ ਨ ਕਰਿਓ ਤਿਸ ਵਿਧਵਾ ਕਰ ਮਹਿ ਤਾਰੀ ਹਰ ਹਰਾਨ ਮਿਲਾਵੋ ਗੁਰ ਸਾਧੂ ਜਿਸ ਐਨ ਸਾਰ ਹਰ ਉਰਧਾਰੀ ਗੁਰ ਡੀਠੈ ਗੁਰ ਕਾ ਸਿੱਖ ਵਿਕਸੈ ਜੋ ਬਾਰਕ ਦੇਖ ਮਹਿ ਤਾਰੀ ਧਨ ਪਿਰ ਕਾ ਇਕ ਹੀ ਸੰਗਵਾਸਾ ਵਿੱਚ ਹਉਂ ਮੈਂ ਪੀਤ ਕਰਾਰੀ ਗੁਰਪੂਰਾ ਹੋ ਮੈਂ ਭੀ ਤੋਰੀ ਜਨ ਨਾਨਕ ਮਿਲੇ ਬਨਵਾਰੀ ਮਲਾਰ ਮਹੱਲਾ ਚੌਥਾ ਗੰਗਾ ਜਮੁਨਾ ਗੋਦਾਵਰੀ ਸਰਸਵਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ ਕਿਲ ਵਿਖ ਮੈਲ ਭਰੇ ਭਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ ਤੀਰਥ ਅੱਠ ਸੱਠ ਮਜਣ ਆਈ ਸਤਸੰਗ ਕੀ ਧੂਰ ਭਰੀ ਉਡ ਨੇਤਰੀ ਸਭ ਦੁਰਮਤ ਮੈਲ ਗਵਾਈ ਰਹਾ ਜਾਹਰ ਨਵੀ ਤਵੈ ਤਪੈ ਭਾਗੀਰਥ ਅਣਕ ਦਾਰ ਥਾਪਿਓ ਮਹਿਸਾਈ ਕਾਂਸੀ ਕ੍ਰਿਸ਼ਨ ਚਿਰਾਵਤ ਗਾਓ ਮਿਲ ਹਰਜਨ ਸੁਭਾ ਪਾਈ ਜਿਤਨੇ ਤੀਰ ਦੇਵੀ ਥਾਪੇ ਸਭ ਤਿਤਨੇ ਲੋਚ ਹੈ ਧੂਰ ਸਾਧੂ ਕੀ ਤਾਈ ਹਰ ਕਾ ਸੰਤ ਮਿਲੈ ਗੁਰਸਾਧੂ ਲੈ ਤਿਸ ਕੀ ਧੂਰ ਮੁਖ ਲਾਈ ਜਿਤਨੀ ਸਿਸ਼ ਤੁਮਰੀ ਮੇਰੇ ਸਵਾਮੀ ਸਭ ਤਿਤਨੀ ਲੋਚੈ ਧੂਰ ਸਾਧੂ ਕੀ ਤਾਈ ਨਾਨਕ ਲੀਲਾਟ ਹੋਵੈ ਜਿਸ ਲਿਖਿਆ ਤਿਸ ਸਾਧੂ ਧੂਰ ਦੇ ਹਰ ਪਾਰ ਲੰਘਾਈ ਮਲਾਰ ਮਹੱਲਾ ਚੌਥਾ ਤਿਸ ਜਨ ਕੋ ਹਰ ਮੀਠ ਲਗਾਨਾ ਜਿਸ ਹਰ ਹਰ ਕਿਰਪਾ ਕਰੈ ਤਿਸ ਕੀ ਭੂਖ ਦੁੱਖ ਸਭ ਉਤਰੈ ਸੋ ਹਰ ਗੁਣ ਹਰ ਉਚਰੈ ਜਪ ਮਨ ਹਰ ਹਰ ਹਰ ਨਿਸਰੈ ਗੁਰ ਕੇ ਬਚਨ ਕਰਨ ਸੁਣ ਧਿਆਵੈ ਭਵ ਸਾਗਰ ਪਾਰ ਪਰੈ ਰਹਾਉ ਤਿਸ ਜਨ ਕੇ ਹਮ ਹਾਟ ਬਿਹਾਜੇ ਜਿਸ ਹਰ ਹਰ ਕਿਰਪਾ ਕਰੈ ਹਰ ਜਨ ਕੋ ਮਿਲਿਆ ਸੁਖ ਪਾਈਐ ਸਭ ਦੁਰਮਤ ਮੈਲ ਹਰੈ ਹਰ ਜਨ ਕੋ ਹਰ ਭੂਖ ਲਗਾਨੀ ਜਨ ਤ੍ਰਿਪਤਾ ਜਾ ਹਰ ਗੁਣ ਵਿਚਰੈ ਹਰ ਕਾ ਜਨ ਹਰ ਜਲ ਕਾ ਮੀਨਾ ਹਰ ਬਿਸਰਤ ਫੂਟ ਮਰੈ ਜਿਨੇ ਪ੍ਰੀਤ ਲਾਈ ਸੋ ਜਾਨੈ ਕਹਿ ਜਾਨੈ ਜਿਸ ਮਨ ਧਰੈ ਜਨ ਨਾਨਕ ਹਰ ਦੇਖ ਸੁਖ ਪਾਵੈ ਸਭ ਤਨ ਕੀ ਭੂਖ ਟਰੈ ਮਲਾਰ ਮਹੱਲਾ ਚੌਥਾ ਜਿਤਨੇ ਜੀ ਜੰਤ ਪ੍ਰਗਟੀ ਨੇ ਤਿਤਨੇ ਸਰਕਾਰ ਲਿਖਾਵੈ ਹਰ ਜਨ ਕੋ ਹਰ ਦੀਨ ਵਡਾਈ ਹਰ ਜਨ ਹਰ ਕਾਰ ਲਾਵੈ ਸਤ ਗੁਰ ਹਰ ਹਰ ਨਾਮ ਦ੍ਰਿੜਾਵੈ ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ ਹਰ ਪੌਜਲ ਜਗਤ ਰਾਵੈ ਰਹਾਉ ਜੋ ਗੁਰ ਕਉ ਜਨ ਪੂਜੇ ਸੇਵੇ ਸੋ ਜਨ ਮੇਰੇ ਹਰ ਪ੍ਰਭ ਭਾਵੈ ਹਰ ਕੀ ਸੇਵਾ ਸਤਿਗੁਰ ਪੂਜੋ ਕਰ ਕਿਰਪਾ ਆਪ ਤਰਾਵੈ ਭ੍ਰਮ ਫੂਲੇ ਗਿਆਨੀ ਅੰਦਲੇ ਭ੍ਰਮ ਭ੍ਰਮ ਫੂਲ ਤੁਰਾਵੈ ਨਿਰਜੀਓ ਪੂਜੈ ਮੜਾ ਸਿਰੇਵਾਓ ਨਿਰਜੀਓ ਪੂਜੈ ਮੜਾ ਸਿਰੇਵੈ ਸਭ ਬਿਰਥੀ ਘਾਲ ਗੁਆਵੈ ਬ੍ਰਹਮ ਨਿੰਦੇ ਸੋ ਸਤਿਗੁਰ ਕਹੀਏ ਹਰ ਹਰ ਕਥਾ ਸੁਣਾਵੈ ਤਿਸ ਗੁਰ ਕੋ ਛਾਦਨ ਭੋਜਨ ਪਾਠ ਪਟੰਬਰ ਬਹੁ ਬਿਦ ਸਤਿਕਾਰ ਮੁਖ ਸੰਚੋ ਇਸ ਤਿਸ ਪੁੰਨ ਕੀ ਫਿਰ ਤੋਟ ਨਾ ਆਵੈ ਸਤਿਗੁਰ ਦਿਓ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਵਚਨ ਸੁਣਾਵੈ ਨਾਨਕ ਭਾਵ ਭਲੇ ਤਿੰਨ ਜਾਣ ਕੇ ਜੋ ਹਰ ਚਰਨੀ ਚਿਤ ਲਾਵੈ ਮਲਾਰ ਮਹੱਲਾ ਚੌਥਾ ਜਿਨ ਕਾ ਹੀਰਾ ਬਸਿਓ ਮੇਰਾ ਸਤਿਗੁਰ ਦੇ ਸੰਤ ਭਲੇ ਪਲ ਭਾਂਤ ਤਿੰਨ ਦੇਖੇ ਮੇਰਾ ਮਨ ਵਿਕਸੈ ਹੋ ਤਿੰਨ ਕੈ ਸਤਬਲ ਜਾਂਤ ਗਿਆਨੀ ਹਰ ਬੋਲੋ ਦਿਨ ਰਾਤ ਤਿੰਨ ਕੀ ਤ੍ਰਿਸ਼ਨਾ ਭੂਖ ਸਭ ਵਿਕਸੈ ਹੋ ਤਿੰਨ ਕੈ ਸਤਬਲ ਜਾਂਤ ਤਿੰਨ ਕੀ ਤ੍ਰਿਸ਼ਨਾ ਭੂਖ ਸਭ ਉਤਰੀ ਜੋ ਗੁਰਮਤ ਰਾਮ ਰਸ ਖਾਂਤ ਰਾਹ ਕੇ ਦਾਸ ਸਖਾ ਜਨ ਜਿਨ ਮਿਲਿਆ ਲਹਿ ਜਾਏ ਭਰਾਂਤ
ਜਿਉ ਜਲ ਦੁੱਧ ਭਿੰਨ ਭਿੰਨ ਕਾਢੈ ਚੁਣ ਹੰਸਲਾ ਤੇ ਦੇਹੀ ਤੇ ਚੁਣ ਕਾਢੈ ਸਾਧੂ ਹੋ ਮੈਂ ਤਾਤ ਜਿਨ ਕਾ ਪ੍ਰੀਤ ਨਾਹੀ ਹਰ ਹਿਰਦੇ ਤੇ ਕਪਟੀ ਨਰ ਨਿਤ ਕਪਟ ਕਮਾਂਤ ਤਿੰਨ ਕਹੋ ਕਿਆ ਕੋਈ ਦੇਖਵਾਲੈ ਹੋਇਆ ਬੀਜ ਆਪਣੀ ਖਾਂਤ ਹਰ ਕਾ ਚੇਨ ਸੋਈ ਹਰ ਜਨ ਕਾ ਹਰ ਆਪੇ ਜਨ ਮੈਂ ਆਪ ਰਖਾਂਤ ਧੰਨ ਧੰਨ ਗੁਰੂ ਨਾਨਕ ਸਮਦਰਸੀ ਜਿਨ ਨਿੰਦਾ ਉਸ ਤਰੀ ਤਰਾਂਤ ਮਲਾਰ ਮਹੱਲਾ ਚੌਥਾ ਗਮ ਗੋਚਰ ਨਾਮ ਹਰ ਉਤਮ ਹਰ ਕਿਰਪਾ ਤੇ ਜਪ ਲਿਆ ਸਤ ਸੰਗਤ ਸਾਧ ਪਾਈ ਵਡਭਾਗੀ ਸੰਘ ਸਾਧੂ ਪਾਰ ਪਿਆ ਮੇਰੇ ਮਨ ਆਂਦੇ ਆਨੰਦ ਭਇਆ ਗੁਰਪ੍ਰਸਾਦ ਨਾਮ ਹਰ ਜਪਿਆ ਮੇਰੇ ਮਨ ਕਾ ਭਰਮ ਪਉ ਗਿਆ ਰਾਓ ਜਿਨ ਹਰ ਗਾਇਆ ਜਿਨ ਹਰ ਜਪਿਆ ਤਿਨ ਸੰਗਤ ਹਰ ਮੇਲੋ ਕਰਮਿਆ ਤਿਨ ਕਾ ਦਰਦ ਦੇਖ ਸੁਖ ਪਾਇਆ ਦੁਖਾਂ ਮੈਂ ਰੋਗ ਗਿਆ ਜੋ ਅਣਦਿਨ ਹਿਰਦਾ ਨਾਮ ਧਿਆਵਾ ਸਭ ਜਨ ਤਿਨ ਕਾ ਸਫਲ ਗਿਆ ਸਫਲ ਭਇਆ ਉਹ ਆਪ ਦਰੇ ਸਿਰ ਸਰਤਾਰੀ ਸਭ ਕੁਲ ਪੀ ਪਾਰ ਪਿਆ ਤੁਧ ਆਪੇ ਆਪ ਉਪਾਇਆ ਸਭ ਜਗ ਤੁਧ ਆਪੇ ਵਸ ਕਰ ਰਿਹਾ ਜਨ ਨਾਨਕ ਉਪਰ ਕਿਰਪਾ ਧਾਰੀ ਸਭ ਬਿਖ ਡੁੱਬਦਾ ਕੱਢ ਰਿਹਾ ਮਨਾਰ ਮਹੱਲਾ ਚੌਥਾ ਗੁਰਪ੍ਰਸਾਦੀ ਅੰਮ੍ਰਿਤ ਨੇ ਪੀਆ ਤ੍ਰਿਸ਼ਨਾ ਭੋਗ ਨਾ ਜਾਈ ਮਨ ਮੈਂ ਮੋੜ ਜਲ ਤਨਕਾਰੀ ਹੋ ਮੈਂ ਵਿੱਚ ਦੁੱਖ ਪਾਈ ਆਪ ਜਾਤ ਬਿਰਥਾ ਜਨਮ ਗਵਾਇਆ ਦੁੱਖ ਲੱਗੇ ਪੁਛਦਾਈ ਜਿਸ ਤੇ ਉਪਜੇ ਤਿਸਨ ਚੇਤਾ ਤ੍ਰਿਖ ਜੀਵਨ ਤ੍ਰਿਖ ਆਈ ਪ੍ਰਾਣੀ ਗੁਰਮੁਖ ਨਾਮ ਤੇ ਆਈ ਹਰ ਹਰ ਕਿਰਪਾ ਕਰੇ ਗੁਰਮੇਲੇ ਹਰ ਨਾਮ ਸੁਮਾਈ ਰਹਾਓ ਮਾਨ ਮੁਖ ਜਨਮ ਭਇਆ ਹੈ ਬਿਰਥਾ ਜਾਵਤ ਲਾਜ ਆਵਤ ਜਾਤ ਲਜਾਈ ਕਾਮ ਕ੍ਰੋਧ ਡੁਬੇ ਅਭਿਮਾਨੀ ਹੋ ਮੈਂ ਵਿੱਚ ਜਲ ਪਾਈ ਤਿੰਨ ਸਿੱਧ ਨ ਬੁੱਧ ਭਈ ਮਤ ਮਧਿਮ ਲੋਭ ਲਹਿਰ ਦੁੱਖ ਪਾਈ ਗੁਰ ਬਿਹੂਨ ਮਹਾਂ ਦੁੱਖ ਪਾਇਆ ਸਭ ਫਕਰੇ ਬਿਰ ਲਾਈ ਹਰ ਕਾ ਨਾਮ ਗੋਚਰ ਪਾਇਆ ਗੁਰਮੁਖ ਸਹਿ ਸੁਭਾਈ ਨਾਮ ਵਸਿਆ ਨਾਮ ਨਿਧਾਨ ਵਸਿਆ ਘਾਟ ਅੰਤਰ ਰਸਨਾ ਹਰ ਗੁਣ ਗਾਈ ਸਦਾਨੰਦ ਰਹੇ ਦਿਨ ਰਾਤੀ ਇੱਕ ਸ਼ਬਦ ਲੈ ਬੁਲਾਈ ਨਾਮ ਪਦਾਰਥ ਸਜੇ ਪਾਇਆ ਸਤਿਗੁਰ ਕੀ ਵਡਿਆਈ ਸਤਿਗੁਰ ਤੇ ਹਰ ਹਰ ਮਨ ਵਸਿਆ ਸਤਿਗੁਰ ਕੋ ਸਦ ਬਲ ਜਾਈ ਮਨ ਤਨ ਅਰਪ ਰੱਖੋ ਸਭਾ ਕਹਿ ਗੁਰਚਰਨੀ ਚਿਤ ਲਾਈ ਆਪਣੀ ਕਿਰਪਾ ਕਰੋ ਗੁਰਪੂਰੇ ਆਪੇ ਲਹਿ ਮਲਾਈ ਹਮ ਲੋਹ ਗੁਰਨਾਮ ਗੋਏ ਥਾ ਨਾਨਕ ਪਾਰ ਲੰਘਾਈ ਮਲਾਰ ਮਹੱਲਾ ਚੌਥਾ ਪੜਤਾਲ ਘਰ ਤੇ ਜਾਏ ਓਂਕਾਰ ਸਤਿਗੁਰ ਪ੍ਰਸਾਦ ਹਰ ਜਨ ਬੋਲਤ ਸ੍ਰੀ ਰਾਮ ਨਾਮਾ ਮਿਲ ਸਾਧ ਸੰਗਤ ਹਰ ਤੋਰ ਰਹਾਓ ਹਰ ਤਨ ਬੰਜੋ ਹਰ ਤਨ ਸੰਚੋ ਜਿਸ ਲਾਗਤ ਹੈ ਨਿਚੋਰ ਚਾਤਰਿਕ ਮੋਰ ਬੋਲਦੇ ਰਾਤੀ ਕੌਣ ਸੁਣ ਕਨ ਹਰ ਕੀ ਘੋਰ ਜੋ ਬੋਲਤ ਹੈ ਮ੍ਰਿਗ ਮੀਨ ਪੰਖੇ ਰੂਸ ਬਿਨ ਹਰ ਜਾਵਤ ਹੈ ਨਹੀਂ ਹੋਰ ਨਾਨਕ ਜਨ ਹਰ ਕੀਰਤ ਗਾਈ ਛੂਟ ਗਏ ਸਭ ਕਾ ਜਮ ਕਾ ਸਭ ਸੂਰ ਮਲਾਰ ਮਹੱਲਾ ਚੌਥਾ ਰਾਮ ਰਾਮ ਬੋਲ ਬੋਲ ਖੋਜ ਤੇ ਵਡਭਾਗੀ ਹਰ ਕਾ ਪੰਥ ਕਉ ਬਤਾਵੈ ਹੋਤਾ ਕਹਿ ਪਾਏ ਲਾਗੀ ਰਾਵ ਹਰ ਹਮਾਰੋ ਮਿਸਕਾਈ ਹਮ ਹਰ ਸਿਓ ਪ੍ਰੀਤ ਲਾਗੀ ਹਰ ਹਮ ਗਾਵੈ ਹਰ ਹਮ ਬੋਲੈ ਔਰ ਦੁਤੀਆ ਪ੍ਰੀਤ ਹਮ ਤਿਆਗੀ ਮਨ ਮੋਹਨ ਮੋਰ ਪ੍ਰੀਤਮ ਰਾਮ ਹਰ ਪਰਮਾਨੰਦ ਬੈਰਾਗੀ ਹਰ ਦੇਖੇ ਜੀਵਤ ਹੈ ਨਾਨਕ ਇੱਕ ਨਿਮਖ ਭਲੋ ਮੁਖ ਲਾਗੀ ਰਾਗ ਮਲਾਰ ਮਹੱਲਾ ਪੰਜਵਾਂ ਇੱਕੋ ਚੌਕ ਦੇ ਕਰ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦਿ

ਅਤਰਬਾਜੀ ਸੰਸਾਰ ਚੇਤ ਹੈ ਚੱਲੇ ਮੋੜ ਗਵਾਏ ਲਾਰ ਸਤਸੰਗ ਪਾਈਐ ਕਰਮੀ ਫਲੈ ਪਾਏ ਸਤ ਗੁਰ ਵਿਣ ਕਿਨੇ ਨਾ ਪਾਇਆ ਮਨ ਵੇਖ ਹਰਿਦਾ ਵਿਚਾਰ ਵਡ ਭਾਗੀ ਗੁਰ ਪਾਇਆ ਭਵ ਜਲ ਉਤਰੇ ਪਾਰ ਹਰ ਨਾਮ ਹਰ ਟੇਕ ਹੈ ਹਰ ਹਰ ਨਾਮ ਆਧਾਰ ਕਿਰਪਾ ਕਰੋ ਗੁਰ ਮਿਲੋ ਹਰ ਜੀਓ ਪਾਵ ਮੁਖ ਦੁਆਰ ਮਸਤਕ ਲੀਲਾਟ ਲਿਖਿਆ ਤੁਰ ਠਾਕੁਰ ਮਿਟਣਾ ਨਾ ਜਾਏ ਨਾਨਕ ਸੇਜਨ ਪੂਰਨ ਹੋਏ ਜਨ ਹਰ ਭਾਣਾ ਪਾਏ ਮਲਾਰ ਮਹੱਲਾ ਤੀਜਾ ਵੇਦ ਬਾਣੀ ਜਗ ਵਰਤਦਾ ਤ੍ਰੈ ਗੁਣ ਕਰੇ ਵਿਚਾਰ ਬਿਨਾਂ ਵੇ ਜਮ ਡੰਡ ਸਹਾਇ ਮਰਜਨ ਮੈਂ ਵਾਰੋ ਵਾਰ ਸਤਗੁਰ ਭੇਟੇ ਮੁਕਤ ਹੋਏ ਪਾਏ ਮੁਕਤ ਵਾਰ ਮਨ ਸਤਗੁਰ ਸਿਵ ਸਮਾਏ ਬੜੇ ਭਾਗੁਰ ਪੂਰਾ ਪਾਇਆ ਹਰ ਹਰ ਨਾਮ ਧਿਆਏ ਰਹਾਉ ਹਰ ਆਪਣਾ ਭਾਣੇ ਸ੍ਰਿਸ਼ਟ ਪਾਈ ਹਰ ਆਪੇ ਦੇ ਆਧਾਰ ਹਰ ਆਪਣੇ ਭਾਣੇ ਮਨ ਨਿਰਮਲ ਕੀਆ ਹਰ ਸਿਰ ਲਗਾ ਪਿਆਰ ਹਰ ਕਾ ਭਾਣੇ ਸਤਗੁਰ ਭੇਟਿਆ ਸਭ ਜਨਮ ਸਵਾਰਨ ਹਾਰ ਬਾਹੁ ਬਾਣੀ ਸਤ ਗੁਰਮੁਖ ਬੁੱਝਾ ਕੋਏ ਬਾਹੁ ਬਾਹੁ ਕਾਰ ਪ੍ਰਾਪਤ ਸਲਾਹੀਆ ਤੇ ਜੇ ਬੜਾ ਵਰਨਾ ਕੋਏ ਆਪੇ ਬਖਸੇ ਮੇਰੇ ਲੈ ਕਰਮ ਪ੍ਰਾਪਤ ਹੋਏ ਸੱਚਾ ਸਾਹਿਬ ਮਾਹਿਰੇ ਸਤਿਗੁਰ ਦੀਆ ਦਿਖਾਏ ਮਰੁਦਰ ਸਾਹਿਬ ਮਨ ਸੰਤੋਖੀਏ ਸੱਚ ਰਹੇ ਲਿਵਲਾਏ ਹਰ ਕਾ ਨਾਮ ਸਦਾ ਹਰਿਆਵ ਲਈ ਫਿਰ ਸੁੱਖ ਕਹਿ ਨਾ ਕੁਮ ਲਾਏ ਬਿਨ ਸਤਿਗੁਰ ਕਿਨਾਂ ਨਾ ਪਾਇਆ ਮਨ ਵੇਖੋ ਕੋ ਪਤੀ ਆਏ ਹਰ ਕਿਰਪਾ ਤੇ ਸਤਿਗੁਰ ਪਾਈ ਆਏ ਪੇਠੇ ਸਾਈ ਸੁਭਾਏ ਮਨ ਮੁੱਖ ਭਰਮ ਭੁਲਾਇਆ ਬਿਨ ਭਾਗਾ ਹਾਰ ਧਨ ਨਾ ਪਾਏ ਤ੍ਰੈ ਗੁਣ ਸਭਾ ਧਾਧਾ ਹੈ ਪੜ ਪੜ ਕਰੇ ਵਿਚਾਰ ਮੁਕਤੇ ਮੁਕਤ ਕਦੇ ਨਾ ਹੋਵੇ ਨਾ ਪਾਇਨ ਮੁਖ ਦੁਆਰ ਬਿਨ ਸਤਿਗੁਰ ਬੰਧਨ ਨਾ ਟੁੱਟੇ ਨਾਮ ਨਾ ਲੱਗਾ ਪਿਆਰ ਪੜ ਪੜ ਪੜ ਮੋਨੀ ਥੱਕੇ ਵੇਦਾਂ ਕਾ ਅਭਿਆਸ ਹਰ ਨਾਮ ਚਿਤ ਨ ਆਵੇ ਨੈ ਨੈ ਨਿਜ ਕਰ ਹੋਵੇ ਵਾਸ ਜਮਕਾਲ ਸਿਰਨ ਉਤਰ ਅੰਤਰ ਕਪਟ ਵਿਨਾਸ ਹਰ ਨਾਮ ਇਹਨੂੰ ਸਭ ਕੋ ਪ੍ਰਤਾਪ ਦਾ ਵਿਣ ਭਾਗਾ ਪਾਇਆ ਨਾ ਜਾਏ ਨਦ ਕਰੇ ਗੁਰ ਭੇਟੀਏ ਹਰ ਨਾਮ ਵਸੈ ਮਨ ਆਏ ਨਾਨਕ ਨਾਮੇ ਹੀ ਪਤ ਉਪਜਾਏ ਹਰ ਸਿਉ ਰਹਾ ਸਮਾਏ ਮਲਾਰ ਮਾਲਾ ਤੇ ਜਾਸਪਰੀ ਕਰ ਦੋ ਜਾਏ ਕੁੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਿਰਪਾ ਕਰੇ ਗੁਰ ਕੀ ਕਰ ਲਾਏ ਦੁੱਖ ਭੁੱਲਰ ਹਰ ਨਾਮ ਸਾਏ ਸਾਚੀ ਗਾ ਸੱਚ ਚਿਤ ਲਾਏ ਗੁਰ ਕੀ ਬਾਣੀ ਸਭ ਸੁਣਾਏ ਮਨ ਮੇਰੇ ਹਰ ਹਰ ਸੇਵ ਨਿਧਾਨ ਗੁਰ ਕਿਰਪਾ ਤੇ ਹਰ ਧਨ ਪਾਈ ਅਣਦਿਨ ਲਾਗੈ ਸਹੀ ਧਿਆਨ ਰਹਾਉ ਬਿਨ ਪਿਰ ਕਾਮਣ ਕਰੇ ਸਿਗਾਰ ਦੋਹ ਚਾਰਣੀ ਕਹੀਏ ਨੇ ਧੋਏ ਖੁਆਰ ਮਨ ਮੁਕਾਏ ਬਾਦ ਆਚਾਰ ਬਹੁ ਕਰਮ ਲੜਾਵੇ ਨਾਮ ਵਿਸਾਰ ਗੁਰਮੁਖ ਕਾਮਣ ਬਣਿਆ ਸਿਗਾਰ ਸਿੱਧੇ ਫਿਰ ਰੱਖਿਆ ਉਰਧਾਰ ਏਕ ਪਛਾਣੇ ਹੋ ਮੈਂ ਮਾਰ ਸੋਭਾ ਬੰਤੀ ਕਹੀਏ ਨਾਰ ਬਿਨ ਗੁਰਦਾਤੇ ਕਿਨਣ ਪਾਇਆ ਮਨ ਮੁਖ ਲੋਭ ਦੂ ਜਲਵਾਇਆ ਸਿਗਿਆ ਨੀ ਬੋਝ ਕੋਏ ਬਿਨ ਗੁਰ ਭੇਟੇ ਮੁਕਤ ਨਾ ਹੋਏ ਕਹਿ ਕਹਿ ਕਹਿਣ ਕਹਿ ਸਭ ਕੋਏ ਬਿਨ ਮਨ ਮੂਹੇ ਭਗਤ ਨਾ ਹੋਏ ਗਿਆਨ ਮਤੀ ਕਮਲ ਪ੍ਰਗਾਸ ਤਿਤ ਕਰਨਾ ਮੈਂ ਨਾਮ ਨਿਵਾਸ ਹੋ ਮੈਂ ਭਗਤ ਕਰੇ ਸਭ ਕੋਏ ਨਾ ਮਨ ਭੀਜੇ ਨਾ ਸੁਖ ਹੋਏ ਕਹਿ ਕਹਿ ਕਹਿਣ ਆਪ ਜਣਾਏ ਬਿਰਤੀ ਭਗਤ ਸਭ ਜਨਮ ਗਵਾਏ ਸੇ ਭਗਤ ਸਤਿਗੁਰ ਮਨ ਭਾਏ ਅੰਡ ਨਾਮ ਰਹੇ ਲਿਵਲਾਏ ਸਾਧ ਹੀ ਨਾਮ ਵੇਖੋ ਹਜੂਰ ਗੁਰ ਕੈ ਸਬਦ ਰਹਿਆ ਭਰਪੂਰ ਆਪੇ ਬਖਸੇ ਦੇ ਪਿਆਰ ਹੋ ਮੈਂ ਰੋਗ ਵੱਡਾ ਸੰਸਾਰ ਗੁਰ ਕਿਰਪਾ ਤੇ ਹੋ ਰੋਗ ਜਾਏ ਨਾਨਕ ਸਾਚੇ ਸਾਚ ਸਮਾਏ ਰਾਗ ਮਲਾਰ ਸ਼ਣਤ ਮਹੱਲਾ ਪੰਜਵਾਂ ਓਂਕਾਰ ਸਤਿਗੁਰ ਪ੍ਰਸਾਦ ਪ੍ਰੀਤਮ ਪ੍ਰੇਮ ਭਗਤ ਕੇ ਦਾਤੇ ਆਪਣੇ ਜਨ ਸੰਗ ਰਾਤੇ ਜਨ ਸੰਗ ਰਾਤੇ ਦਿਨ ਸਰਾਤੇ ਇੱਕ ਨਿਮਖ ਮਨੋ ਨਵੀਸ ਰਹਿ ਗੋਪਾਲ ਗੁਣ ਸਦਾ ਸੰਗੇ ਸਰਬ ਗੁਣ ਜਗਦੀਸ਼ ਰਹਿ ਮਨ ਮੋਹਲੀ ਨਾ ਚਰਨ ਸੰਗੇ ਨਾਮ ਰਸ ਜਨ ਮਾਤੇ ਨਾਨਕ ਪ੍ਰੀਤਮ ਕਿਰਪਾਲ ਸਦ ਹੋਂ ਕਿਨੈ ਕੋਟ ਮਤੇ ਜਾਤੇ ਪ੍ਰੀਤਮ ਤੇਰੀ ਗਤ ਗਮ ਅਪਾਰੇ ਮਹਾਪਤਿ ਤੁਮ ਤਾਰੇ ਪਤਤ ਪਾਵਨ ਪਤ ਵਚਲ ਕਿਰਪਾ ਸਿੰਧ ਸੁਆਮੀਆਂ ਸੰਸੰਗ ਭਾਜਨ ਸੰਗੇ ਰਹੋ ਸਦਾ ਅੰਤਰ ਜਾਮੀਆਂ ਕੋਟ ਜਨ ਭ੍ਰਮਣ ਜੋਨੀ ਤੇ ਨਾਮ ਸਿਮਰਤ ਤਾਰੇ ਨਾਮ ਦਰਸ ਪਿਆਸ ਹਰ ਜੀਉ ਆਪ ਲਿਓ ਸੰਹਾਰੇ ਹਰ ਚਰਨ ਕਮਲ ਮਲੀਨਾ ਪ੍ਰਭ ਜਲ ਜਨ ਤੇਰੇ ਮੀਨਾ ਜਲ ਮੀਨ ਪ੍ਰਭ ਜੀਉ ਏਕ ਤੂੰ ਹੈ ਭਿੰਨ ਅੰਨ ਜਾਨੀਐ ਗੈ ਪੂਜਾ ਲੇਵੋ ਨਾਮ ਦੇਵ ਤਾਂ ਪ੍ਰਸਾਦੀ ਮਾਨੀਐ ਭਾਈ ਸਾਧ ਸੰਗੇ ਏਕ ਰੰਗੇ ਕਿਰਪਾਲ ਕਿਰਪਾਲ ਗੋਬਿੰਦੀਨਾ ਨਾਥ ਨੀਚ ਸਰਨਾਏ ਨਾਨਕ ਹਰ ਮਾਇਆ ਆਪਣਾ ਕੀਨਾ ਆਪਸ ਤੋਂ ਮਿਲਾਇਆ ਪ੍ਰਮਪੰਜਨਾ ਰਾਇਆ ਚਰ ਸਵਾਮੀ ਅੰਤਰਜਾਮੀ ਮਿਲੇ ਗੁਣਤ ਪਿਆਰਿਆ ਮਹਾਮੰਗਲ ਸੁ ਗੋਪ ਜ ਗੋਬਿੰਦ ਗੁਣ ਨਿਤ ਸਾਰਿਆ ਮਿਲ ਸੰਗ ਸੋਹੇ ਦੇਖ ਮੋਹੇ ਪੂਰਬ ਲਿਖਿਆ ਪਾਇਆ ਬਿਨਵੰਤ ਨਾਨਕ ਸਨ ਤਿੰਨ ਕੀ ਜਿਨੀ ਹਰ ਹਰ ਧਿਆਇਆ ਵਾਰ ਮਲਾਰ ਕੀ ਮਹੱਲਾ ਪਹਿਲਾ ਰਾਣੇ ਕੈਲਾਸ ਤਥਾ ਮਾਲ ਦੇ ਕੀ ਧੁਨ ਏਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਗੁਰ ਮਿਲਿਆ ਮਨ ਰਸੀਐ ਜਿਉ ਬੁੱਠਾ ਧਰਨ ਸਿਗਾਰ ਸਭ ਦੇ ਸਹਿ ਹਰਿਆਵਲੀ ਸਰ ਭਰੇ ਸੁਬਰਤਾਲ ਅੰਦਰ ਰਚੇ ਸੱਚ ਰੰਗ ਜਿਉ ਮੰਜੀ ਠਲਾਲ ਕਮਲ ਵਿਕਸੈ ਸੱਚ ਮਨ ਗੁਰ ਕੈ ਸਭ ਨਿਹਾਲ ਮਾਨ ਮੁਖ ਦੂਜੀ ਤਰਫਾ ਵੇਖੋ ਨਦਰ ਨਿਹਾਲ ਫਾਹੀ ਪਾਤੇ ਮਿਰਗ ਜਿਉ ਸਿਰ ਦੀ ਸਜਮਕਾਲ ਖੁਦਿਆ ਤ੍ਰਿਸ਼ਨਾ ਨਿੰਦਾ ਬੁਰੀ ਕਾਮ ਕ੍ਰੋਧ ਵਿਕਰਾਲ ਇੰਨੀ ਅੱਖਰ ਨਦਰ ਨਾ ਆਵੇ ਜਿਚਰ ਸ਼ਬਦ ਨਾ ਕਰੇ ਵਿਚਾਰ
ਤੁਧ ਭਾਵੈ ਸੰਤੋਖੀਆਂ ਚੁਕਿਆ ਜੰਜਾਲ ਮੂਲ ਹੈ ਗੁਰਸੇਵੀਐ ਗੁਰਪੂਟ ਪੌੜੀ ਬੋਹਿਥ ਨਾਨਕ ਲਾਗੀ ਤਤ ਲੈ ਤੂੰ ਸੱਚਾ ਮਨ ਸੱਚ ਮਹਲਾ ਪਹਿਲਾ ਹੇ ਕੋ ਪਾਦਰ ਹੇਕ ਦਰ ਗੁਰ ਪੌੜੀ ਨਿਥਾਨ ਰੂੜ ਠਾਕੁਰ ਨਾਨਕਾ ਸਭ ਸੁਖ ਸਚੋ ਨਾਮ ਪੌੜੀ ਆਪੀ ਨੇ ਆਪ ਸਾਜਾ ਪਛਾਣਿਆ ਅੰਬਰ ਤਤ ਵਿਛੋੜ ਚੰਦੋਆ ਤਾਣਿਆ ਗਣਗਮ ਥੰਮਾ ਗੰਗ ਰਾਏ ਸਭ ਨਿਸਾਣਿਆ ਚੂ ਸੂਰਜ ਚੰਦ ਉਪਾਏ ਜੋ ਸਮਾਣਿਆ ਕੀਏ ਰਾਧ ਅਨੰਤ ਚੋਜ ਵਡਾਣਿਆ ਤੀਰ ਧਰਮ ਚਾਰ ਨਾਵਣ ਕੁਰਬਾਣਿਆ ਤੁਧ ਸਾਰੇ ਵਰਨ ਕੋਏ ਕੀ ਆਖ ਵਖਾਣਿਆ ਸੱਚਾ ਤਖ ਨਿਵਾਸ ਹੋ ਰਿਹਾ ਮਨ ਜਾਣਿਆ ਮਹ ਸਲੋਕ ਮਹਲਾ ਪਹਿਲਾ ਨਾਨਕ ਸਾਵਣ ਜੇ ਵਸੈ ਚੋ ਮਹਾ ਹੋਏ ਨਾਗਾ ਮਿਤ ਮੱਛੀਆਂ ਰੱਸੀਆਂ ਘਰ ਤਨ ਹੋਏ ਨਾਗਾ ਮਿਰਗਾਂ ਮੱਛੀਆਂ ਰਸੀਆਂ ਘਰ ਧਨ ਹੋਏ ਮਹਲਾ ਪਹਿਲਾ ਨਾਨਕ ਸਾਵਣ ਜੇ ਵਸੈ ਚੋ ਵਿਛੋੜਾ ਹੋਏ ਗਾਈ ਪੁੱਤਾ ਨਿਰਦਨਾ ਪੰਥੀ ਚਾਕਰ ਹੋਏ ਪੌੜੀ ਤੂੰ ਸੱਚਾ ਸੱਚਿਆਰ ਜਿਨ ਸੱਚ ਵਰਤਾਇਆ ਬੈਠਾ ਤਾੜੀ ਲਾਏ ਕਮਲ ਛੁਪਾਇਆ ਬ੍ਰਹਮ ਵੱਡਾ ਕਹਾਏ ਅੰਤ ਨਾ ਪਾਇਆ ਨਾ ਤਿਸ ਨਾ ਤਿਸ ਬਾਪ ਨਾ ਮਾਇਆ ਕਿਨ ਤੂੰ ਜਾਇਆ ਨਾ ਤਿਸ ਰੂਪ ਨਾ ਰੇਖ ਵਰਨਪਤੀ ਵਰਨ ਸਭਾਇਆ ਨਾ ਤਿਸ ਭੁੱਖ ਪਿਆਸ ਰਜਾ ਧਾਇਆ ਗੁਰਮੈ ਆਪ ਸਮੋਏ ਸ਼ਬਦ ਵਰਤਾਇਆ ਸੱਚੇ ਹੀ ਪਤੀ ਆਏ ਸੱਚ ਸਮਾਇਆ ਸਲੋਕ ਮਹਲਾ ਪਹਿਲਾ ਵੈਦ ਬੁਲਾਇਆ ਵੈਦ ਬੁਲਾਇਆ ਵੈਦਗੀ ਪਗੜ ਢੰਡੋਲੇ ਬਾਂ ਭੋਲਾ ਵੈਦ ਨਾ ਜਾਣਾ ਕਰਕਲੇ ਜੇ ਮਾਹ ਮਹਲਾ ਦੂਜਾ ਵੈਦਾ ਵੈਦ ਸਵੈ ਤੂੰ ਪਹਿਲਾਂ ਰੋਗ ਪਛਾਣ ਐਸਾ ਦਾਰੂ ਲੋੜ ਲਓ ਜਿਤ ਵਈਆਂ ਰੋਗਾਂ ਕਾਣ ਜਿਤ ਦਾਰੂ ਰੋਗ ਉੱਠੀਏ ਤਨ ਸੁਖ ਵਸੈ ਆਏ ਰੋਗ ਵਾਏ ਆਪਣਾ ਤਾਂ ਨਾਨਕ ਵੈਦ ਸਦਾਏ ਪੌੜੇ ਬ੍ਰਹਮਾ ਵਿਸ਼ਨੂੰ ਮਹੇਸ਼ ਦੇਵ ਉਪਾਇਆ ਬ੍ਰਹਮੇ ਦਿੱਤੇ ਵੇਦ ਆਪਣਾ ਤਾਂ ਨਾਨਕ ਵੈ ਬ੍ਰਹਮੇ ਦਿੱਤੇ ਵੇਦ ਪੂਜਾ ਲਾਇਆ ਦਸ ਅਵਤਾਰੀ ਰਾਮ ਰਾਜਾ ਆਇਆ ਦੈਤਾ ਮਾਰੇ ਤਾਏ ਹੁਕਮ ਸਭਾਇਆ ਈਸ ਮਹੇਸ਼ਰ ਸੇਵਤ ਨਿਯੰਤਰਣ ਪਾਇਆ ਸੱਚੀ ਕੀਮਤ ਪਾਏ ਤਖ਼ਤ ਰਚਾਇਆ ਦੁਨੀਆਂ ਧੰਦਾ ਲਾਇਆ ਪਿਛਿਆ ਆਪ ਛੁਪਾਇਆ ਧਰਮ ਕਰਾਏ ਕਰਮ ਧੁਰੋ ਫੁਰਮਾਇਆ ਸਲੋਕ ਮਹਲਾ ਦੂਜਾ ਸਾਹਮਣਾ ਆਏ ਸਖੀ ਕੰਤਾ ਚਿਤ ਕਰੇ ਹੋ ਨਾਨਕ ਝੂਰ ਮਰੇ ਦੁਹਾਗਣੀ ਜਨਵਰੀ ਲਾਗਾ ਨੇ ਮਹਲਾ ਦੂਜਾ ਸਾਹਮਣਾ ਆਏ ਸਖੀ ਜਲ ਹਰ ਬਰਸਨਹਾਰ ਨਾਨਕ ਸੁਖ ਸੁਹਾਗਣੀ ਜਿਨ ਸਹਿ ਨਾਲ ਪਿਆਰ ਪੌੜੀ ਆਪੇ ਛਿੰਜ ਪਵਾਏ ਮਲਾ ਖੜਾ ਰਚਿਆ ਲਥੇ ਪੜਥੂ ਪਾਏ ਗੁਰਮੁਖ ਮਚਿਆ ਮਨ ਕੁਮਾਰੇ ਪਛਾੜ ਗੁਮੂਰ ਕਚਿਆ ਆ ਪਿੜੈ ਮਾਰੇ ਆਪ ਆਪ ਕਾਰਜ ਰਚਿਆ ਸਭਨਾ ਖਸਮ ਏਕ ਹੈ ਗੁਰਮੁਖ ਜਾਣੀਆਂ ਹੁਕਮੀ ਲਿਖੈ ਸਿਰ ਲੇਖ ਵਿਣ ਕਲਮ ਮਸਵਾਣੀਆਂ ਸਤ ਸੰਗਤ ਮੇਲਾਪ ਜਿਤੈ ਹਰ ਗੁਣ ਸਦਾ ਵਖਾਣੀਆਂ ਹੈ ਨਾਨਕ ਸੱਚਾ ਸਭ ਸਲਾਹੇ ਸੱਚ ਪਛਾਣੀਆਂ ਸਲੋਕ ਮਹਲਾ ਤੀਜਾ ਊਨਮ ਊਨਮ ਆਇਆ ਅਵਰ ਕਰਿੰਦਾ ਵਨ ਕਿਆ ਜਾਣਾ ਤਿਸ ਸਾਸਿਓ ਕੇਵ ਰਹਸੀ ਰੰਗ ਰੰਗ ਰਹਿ ਤਿਨ ਕਾਮਣੀ ਜਨਮਨ ਭਉ ਭਾਉ ਹੋਏ ਨਾਨਕ ਭੈ ਭੈ ਬਾਰੀ ਤਿੰਨ ਤਨ ਸੁਖ ਨਾ ਹੋਏ ਮਹਲਾ ਤੀਜਾ ਉਨਮ ਉਨਮ ਆਇਆ ਵਰਸੈ ਨੀਰ ਨਿਪੰਗ ਨਾਨਕ ਦੁੱਖ ਲਾਗਾ ਤਿਨ ਕਾਮਣੀ ਜਿਨ ਕੰਤੈ ਸਿਓ ਮਨ ਭੰਗ ਪੌੜੀ ਦੋਵੇ ਤਰਫਾ ਉਪਾਏ ਇੱਕ ਵਰਤਿਆ ਵੇਦ ਬਾਣੀ ਵਰਤਾਏ ਅੰਦਰ ਬਾਦ ਕਥਿਆ ਪਰ ਬਿਰਤ ਨਿਰਬਿਰਤ ਹਾਠਾ ਦੋਵੇ ਵਿੱਚ ਧਰਮ ਫਿਰੈ ਰਹਿ ਬਾਰਿਆ ਮਨ ਮੁੱਖ ਕੱਚੇ ਕੂੜਿਆ ਤਿਨੀ ਨਿਹਚੋ ਅੰਦਰ ਗਏ ਹਾਰਿਆ ਗੁਰਮਤੀ ਸ਼ਬਦ ਸੂਰ ਹੈ ਕਾਮ ਕ੍ਰੋਧ ਜਿਨੀ ਮਾਰਿਆ ਸੱਚੇ ਅੰਦਰ ਮਹਿਲ ਸਭ ਸਵਾਰਿਆ ਸੇ ਭਗਤ ਭਾਉਂਦੇ ਸੱਚੇ ਨਾ ਪਿਆਰਿਆ ਸਤਿਗੁਰ ਸੇਵ ਨੇ ਆਪਣਾ ਤਿੰਨਾ ਵਿੱਟੋ ਵਾਰਿਆ ਸਲੋਕ ਮਹਲਾ ਤੀਜਾ ਊਨਮ ਊਨਮ ਆਇਆ ਵਰਸਲਾ ਚੜੀ ਨਾਨਕ ਭਾਣੇ ਚੱਲੈ ਕੰਤ ਕਹਿ ਸੁਮਾਣੇ ਸਦਾ ਰਲੀ ਮਹਲਾ ਤੀਜਾ ਕਿਆ ਉੱਠ ਉੱਠ ਦੇਖੋ ਬੱਪੜੀ ਇਸ ਮੇ ਗਏ ਹੱਥ ਕਿਛ ਨਾਹੀਂ ਜਿਨੇ ਮੇਘ ਪਠਾਇਆ ਤਿਸ ਰਾਖੋ ਮਨ ਮਾਏ ਤਿਸ ਨੂੰ ਮਨ ਵਸਾਏ ਸੀ ਜਾ ਕੋ ਨਦਰ ਕਰੇ ਨਾਨਕ ਨਦਰੀ ਬਾਹਰੀ ਸਭ ਕਰਨ ਪਲਾਵ ਕਰੇ ਪੌੜੀ ਸੋ ਹਰ ਸਦਾ ਸਵੇਰੀ ਹੈ ਜਿਤ ਕਰਨਾ ਲਾਗਾ ਵਾਰ ਆਡਾਣੇ ਆਕਾਸ ਕਰ ਖਿਨ ਮੈਂ ਢਾਹੇ ਸੂ ਸਾਰਨ ਹਾਰ ਆਪੇ ਜਗਤ ਪਾਇ ਕਹਿ ਕੁਦਰ ਕਰੇ ਵਿਚਾਰ ਮਨਮੁਖ ਅੱਗੇ ਲੇਖਾ ਮੰਗੀਏ ਬਹੁਤੀ ਹੋਵੇ ਮਾਰ ਗੁਰਮੁਖ ਪਤ ਸਿਉ ਲੇਖਾ ਨਿਬੜੈ ਬਖਸੇ ਸਿਫ ਭੰਡਾਰ ਉਥੇ ਹੱਥ ਨਾ ਪੜੈ ਕੂਕ ਨਾ ਸੁਣੀਐ ਪੁਕਾਰ ਉਥੇ ਸਤਿਗੁਰ ਵੇਲੀ ਹੋਵੇ ਕੱਢ ਲੈਂਤੀ ਬਾਰ ਇਹਨਾਂ ਜਨਤਾ ਨੂੰ ਹੋਰ ਸੇਵਾ ਨਹੀਂ ਸਤਿਗੁਰ ਸਿਰ ਕਿਰਤਾਰ ਸਲੋਕ ਮਹਲਾ ਤੀਜਾ ਬਾਬੀ ਹਾ ਜਿਸ ਨੂੰ ਤੂੰ ਪੁਕਾਰਦਾ ਤਿਸ ਨੂੰ ਲੋਚੇ ਸਭ ਕੋਏ ਆਪਣੀ ਕਿਰਪਾ ਕਰਕੇ ਵਸਸੀ ਵਣ ਤ੍ਰਿਣ ਹਰਿਆ ਹੋਏ ਗੁਰਪ੍ਰਸਾਦੀ ਪਾਈਐ ਵਿਰਲਾ ਬੁਝੈ ਕੋਏ ਬਹਿੰਦਿਆਂ ਉੱਠਦਿਆਂ ਨੇ ਧਿਆਈਐ ਸਦਾ ਸਦਾ ਸੁਖ ਸੋਏ ਨਾਨਕ ਅੰਮ੍ਰਿਤ ਸਾਦੇ ਵਰਸਦਾ ਗੁਰਮੁਖ ਦੇਵੈ ਹਰ ਸੋਏ ਮਹਲਾ ਤੀਜਾ
ਕਲ ਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ ਸੱਚੇ ਸੁਣਿਆ ਕੰਨ ਦੇ ਧੀਰਕ ਦੇ ਵੈਸਾ ਹੀ ਸੁਭਾਏ ਇੰਦਰ ਨੂੰ ਫਰਮਾਇਆ ਪੁੱਠਾ ਛਬਰ ਲਾਏ ਅੰਨ ਧਨ ਉਪਜੇ ਬੋਕਣਾ ਕਿਵੇਂ ਕਹਿਣ ਨਾ ਜਾਏ ਨਾਨਕ ਨਾਮ ਸੁਲਾਏ ਤੂੰ ਸਭਨਾ ਜੀਆਂ ਦਿੰਦਾ ਰਿਖ ਸੰਭਾਏ ਜਿਤ ਖਾਧਾ ਸੁੱਖ ਉਪਜੇ ਫਿਰ ਦੁੱਖ ਨ ਲੱਗਿਆਏ ਪੌੜੀ ਹਾਰ ਜੀਓ ਸੱਚਾ ਸੱਚ ਤੋਂ ਸੱਚੇ ਲੈ ਮਿਲਾਏ ਦੂਜੇ ਤੈ ਦੂਜੇ ਦੂਜੀ ਤਰਫ ਹੈ ਕੂੜ ਮਿਲੇ ਨਾ ਮਿਲਿਆ ਜਾਏ ਆਪੇ ਜੋੜ ਵਿਛੋੜ ਜਾਏ ਆਪੇ ਕੁਦਰਤ ਦੇ ਦਿਖਾਏ ਮੋਹ ਸੋਗ ਵਿਜੋਗ ਹੈ ਪੂਰਵ ਲਿਖਿਆ ਕਮਾਏ ਹੋ ਬਲਿਹਾਰੀ ਤਿੰਨ ਕੋ ਜੋ ਹਰ ਚਰਨੀ ਰਹਿ ਲਿਵਲਾਏ ਜਿਉਂ ਜਲ ਮੈਂ ਕਮਲ ਲਿਪਤਾ ਹੈ ਐਸੀ ਬੰਤ ਬਣਾਏ ਸੇ ਸੁਖੀ ਸਦਾ ਸੋਹਣੇ ਜਨ ਵਿੱਚੋਂ ਆਪ ਗਵਾਏ ਤਿੰਨ ਸੋਗ ਵਿਜੋ ਕਦੇ ਨਾ ਕਦੇ ਨਹੀਂ ਇਸ ਜੋ ਹਰ ਕਾ ਅੰਕ ਸਮਾਏ ਸਲੋਕ ਮਹੱਲਾ ਤੀਜਾ ਨਾਨਕ ਸੁਸਲਾਈਏ ਜਿਸ ਵਿੱਚ ਨਾਨਕ ਸੁਸਲਾਈਏ ਜਿਸ ਵਸ ਸਭ ਕਿਛੁ ਹੋਏ ਤਿਸ ਸਿਰਵ ਪ੍ਰਾਣੀ ਹੋ ਤਿਸ ਬਨਵਰ ਨ ਕੋਏ ਗੁਰਮੁਖ ਹਰਿ ਪ੍ਰਮਾਨ ਵਸਾਇਆ ਤਾਂ ਸਦਾ ਸਦਾ ਸੁਖ ਹੋਏ ਸਹਿਸਾ ਮੂਲ ਨਾ ਹੋਵੇ ਸਭ ਚਿੰਤਾ ਵਿੱਚੋਂ ਜਾਏ ਜੋ ਕੁਛ ਹੋਏ ਸੋ ਸਹਿਜੇ ਹੋਏ ਕਹਿਣਾ ਕਿਛੁ ਨਾ ਜਾਏ ਸੱਚਾ ਸਹਿ ਮਨ ਵਸੈ ਤਾਂ ਮਨ ਚਿੰਦਿਆ ਫਲ ਪਾਏ ਨਾਨਕ ਤਿੰਨ ਕਾਇਆ ਖਿਆ ਆਪ ਸੁਣੇ ਜੇ ਲਈਆਂ ਪੰਨਾ ਪਾਏ ਮਹਲਾ ਤੀਜਾ ਅੰਮ੍ਰਿਤ ਸਦਾ ਵਰਸਦਾ ਪੂਜਨ ਬੂਜਣ ਹਾਰ ਗੁਰਮੁਖ ਜਿਨੀ ਪੂਜਿਆ ਹਰ ਅੰਮ੍ਰਿਤ ਰੱਖਿਆ ਅਵਤਾਰ ਹਰ ਅੰਮ੍ਰਿਤ ਪੀਵੈ ਸਦਾ ਰੰਗ ਰਾਤੇ ਹਰ ਅੰਮ੍ਰਿਤ ਪੀਵੈ ਸਦਾ ਰੰਗ ਰਾਤੇ ਹੋ ਮੈਂ ਤ੍ਰਿਸ਼ਨ ਮਾਰ ਅੰਮ੍ਰਿਤ ਹਰ ਕਾ ਨਾਮ ਹੈ ਵਰਸੇ ਕਿਰਪਾ ਧਾਰ ਨਾਨ ਗੁਰਮੁਖ ਨਦਰੀ ਆਇਆ ਹਰ ਆਤਮ ਰਾਮ ਮੁਰਾਰ ਪੌੜੀ ਅਤੁਲ ਕਿਉਂ ਤੋਲੀਐ ਬਿਨ ਤੋਲੇ ਪੈ ਨਾ ਜਾਏ ਗੁਰ ਕਸਮ ਵਿਚਾਰੀਐ ਗੁਣ ਮੈਂ ਰਹਿ ਸੁਮਾਏ ਆਪਣਾ ਆਪ ਤੋਲ ਸੀ ਆਪੇ ਮਿਲੇ ਮਿਲਾਏ ਤਿਸ ਕੀ ਕਿਵੇਂ ਨਾ ਪਵੈ ਕਹਿਣਾ ਕਿਛੁ ਨਾ ਜਾਏ ਹੋ ਬਲੇ ਹਰੀ ਗੁਰੇ ਆਪਣੇ ਜਿੰਨੀ ਜਿਨ ਸੱਚੀ ਬੂਝ ਦਿੱਤੀ ਬੁਝਾਏ ਜਗਤ ਮੁਸੈ ਅੰਮ੍ਰਿਤ ਲੁੱਟੀਐ ਮਨ ਬੂਝ ਨਾ ਪਾਏ ਬਿਨ ਨਾਵੇ ਨਾਲ ਨਾ ਚਲਸੀ ਜਾਸੀ ਜਨਮ ਗਵਾਏ ਗੁਰਮਤੀ ਜਾਗੇ ਤਿਨੀ ਘਰ ਰੱਖਿਆ ਦੂਤਾਂ ਕਾ ਕਿਛੁ ਨਾ ਵਸਾਏ ਸਲੋਕ ਮਹੱਲਾ ਤੀਜਾ ਬਾਬੀ ਹਾਂ ਨਾ ਬਿਲਾਏ ਨਾ ਤਰਸਾਏ ਮਨ ਖਸਮ ਕਾ ਹੁਕਮ ਮਾਨਾ ਨਾਨਕ ਹੁਕਮ ਮੰਨਿਆ ਤੇ ਕੁਤਰੈ ਚੜੇ ਚ ਵਗਣ ਮਨ ਮਹੱਲਾ ਤੀਜਾ ਬਾਬੀ ਹਾਂ ਜਲ ਮੈਂ ਤੇਰਾ ਵਾਸ ਹੈ ਜਲ ਹੀ ਮੈਂ ਫਿਰਾਏ ਜਲ ਕੀ ਸਾਰ ਨਾ ਜਾਣੀ ਤਾਂ ਤੂੰ ਕੂਕਣ ਪਾਏ ਜਲ ਥਲ ਚਹੋ ਦਿਸ ਵਰਸਦਾ ਖਾਲੀ ਕੋਥਾਉ ਨਾਹੇ ਤੇ ਜਲ ਵਰਸਦਾ ਤਿਖ ਮਰੈ ਭਗਤ ਨਾ ਕੇ ਨਾਹੇ ਨਾਨ ਗੁਰਮੁਖ ਤਿੰਨ ਸੋ ਜੀ ਪਈ ਜਨ ਵਸਿਆ ਮਨ ਮਾਹੇ ਪੌੜੀ ਨਾਥ ਜਤੀ ਸਿੱਧ ਪੀਰ ਕਿਨੈ ਅੰਤ ਨਾ ਪਾਇਆ ਗੁਰਮੁਖ ਨਾਮ ਧਿਆਏ ਤੁਜੇ ਸਮਾਇਆ ਜੁਗ ਛੱਤੀ ਗੁਬਾਰ ਤਸੇ ਪਾਇਆ ਜਲਾ ਬਿੰਬ ਅਸਰਾਲ ਤਿਨੈ ਵਰਤਾਇਆ ਨੀਲ ਨੀਲ ਗਮ ਸੁਰਜੀ ਸਵਾਇਆ ਯਗਨ ਉਪਾਈ ਵਾਦ ਭੁੱਖ ਧਿਆਇਆ ਦੁਨੀਆਂ ਕਾ ਸਰਕਾਰ ਦੂਜਾ ਪਾਇਆ ਰੱਖੇ ਰੱਖਣਾ ਅਰਜਨ ਸਭ ਬੁਝਾਇਆ ਸਲੋਕ ਮਹੱਲਾ ਤੀਜਾ ਇਹ ਜਲ ਸਭ ਕੈ ਸਭ ਤੈ ਵਰਸਦਾ ਵਰਸਾ ਭਾਈ ਸੁਭਾਏ ਸੇ ਬਿਰਖਾ ਹਰਿਆਵਲੇ ਜੋ ਗੁਰਮੁਖ ਰਹਿ ਸਮਾਏ ਨਾਨਕ ਨਦਰੀ ਸੁਖ ਹੋਏ ਨਾ ਜਨਤਾ ਕਾ ਦੁੱਖ ਜਾਏ ਮਹੱਲਾ ਤੀਜਾ ਪਿੰਨੀ ਰਹਿਣ ਚਮਕਿਆ ਉੱਠਾ ਛੇਬਰ ਲਾਏ ਜਿਤ ਉੱਠਾ ਅੰਨ ਧਨ ਬਹੁਤ ਉਪਜਾਏ ਜਾਂ ਸੋ ਕਰੇ ਰਜਾਏ ਜਿਤ ਖਾਧਾ ਮਨ ਤ੍ਰਿਪਤੀ ਆਏ ਜੀਆਂ ਜੁਗਤ ਸਮਾਏ ਇਹ ਧਨ ਕਰਤੇ ਕਾ ਖੇਲ ਹੈ ਕਦੇ ਆਵੇ ਕਦੇ ਜਾਏ ਗਿਆਨੀਆਂ ਕਾ ਧਨ ਨਾਮ ਹੈ ਸਾਦੀ ਰਹਿ ਸਮਾਏ ਨਾਨਕ ਜਿਨ ਕੋ ਨਦਰ ਕਰੇ ਤਾਂ ਇਹ ਧਨ ਪੱਲੇ ਪਾਏ ਪੌੜੀ ਆਪ ਕਿਰਾਏ ਕਰੇ ਆਪ ਹੋ ਕਹਿ ਸਿਓ ਕਰੀ ਪੁਕਾਰ ਆਪੇ ਲੇਖਾ ਮੰਗਸੀ ਆਪ ਕਿਰਾਏਕਾਰ ਜੋਤ ਸੁਭਾਵ ਸੋਤੀ ਆਏ ਹੁਕਮ ਕਰੇ ਗਾਵਾਰ ਆਪ ਛਿੜਾਏ ਛੁੱਟੀ ਆਏ ਆਪੇ ਬਖਸ਼ਣਹਾਰ ਆਪੇ ਵੇਖੈ ਸੁਣੇ ਆਪ ਜਿਸ ਸਭ ਸਦੇ ਆਧਾਰ ਸਭ ਮੈਂ ਇੱਕ ਵਰਤਦਾ ਸਿਰ ਸਿਰ ਕਰੇ ਵਿਚਾਰ ਗੁਰਮੁਖਾ ਵਿਚਾਰੀਆ ਲੱਗੇ ਸੱਚ ਪਿਆਰ ਨਾਨਕ ਕਿਸ ਨੂੰ ਆਖੀਆ ਆਪੇ ਦੇਵਣ ਹਾਰ ਸਲੋਕ ਮਹੱਲਾ ਤੀਜਾ ਬਾਬੀ ਹਾਏ ਜਗਤ ਹੈ ਮਤ ਕੋ ਭਰਮ ਭੁਲਾਏ ਇਹ ਵਿਵਾਹ ਪਸ਼ੂ ਹੈ ਇਸ ਨੂੰ ਬੂਝਣ ਨਾ ਆਏ ਅਮਰ ਹਰ ਕਾ ਨਾਮ ਹੈ ਜਿਤ ਪੀਤਾ ਤਿਖ ਜਾਏ ਨਾਨਕ ਗੁਰਮੁਖ ਜਿਨ ਪੀਆ ਤਿੰਨ ਬੋੜ ਨ ਲਾਗੀ ਆਏ ਮਹੱਲਾ ਤੀਜਾ ਮਲਾਰ ਸਿਰ ਰਾਗ ਹੈ ਹਰ ਧਿਆਗਿਆ ਸਾਂਤ ਹੋਏ ਹਰ ਜੀਓ ਆਪਣੀ ਕਿਰਪਾ ਕਰਤਾ ਵਰਤਾ ਸਭ ਲੋਏ ਬੁੱਠਾ ਜੀਆਂ ਜੁਗਤ ਹੋਏ ਧਰਨੀ ਨੋ ਸਿਗਾਰ ਹੋਏ ਨਾਨਕ ਉਹ ਜਗਤ ਸਭ ਜਲ ਹੈ ਜਲ ਹੀ ਤੇ ਸਭ ਕੋਏ ਗੁਰਪ੍ਰਸਾਦੀ ਕੋ ਵਿਰਲਾ ਬੂਝੈ ਸੋ ਜਨ ਮੁਕਤ ਸਦਾ ਹੋਏ ਪੌੜੀ ਸੱਚਾ ਵੇ ਪਰਵਾਹ ਕੋ ਤੂੰ ਧਣੀ ਤੂੰ ਸਭ ਕੁਛ ਆਪੇ ਆਪ ਦੂਜੇ ਕਿਸ ਗਣੀ ਮਾਨਸ ਕੂੜਾ ਗਰਭ ਸੱਚੀ ਤੁਧ ਮਣੀ ਆਵਾ ਗੌਣ ਰਚਾਇਓ ਪਾਈ ਮੇਦਨੀ ਸਤਿਗੁਰ ਸੇਵੇ ਆਪਣਾ ਆਇਆ ਤਿਸ ਗਣੀ ਜੇ ਹੋ ਮੈਂ ਵਿੱਚੋਂ ਜਾਇ ਤਾਂ ਕਹੀ ਗਣਤ ਗਣੀ ਮਨ ਮੁਖ ਮੋਹ ਗੁਬਾਰ ਜਿਉ ਭੁੱਲਾ ਮਾਈ ਮਣੀ ਕੱਟੇ ਪਾਵਕ ਅਸੰਖ ਨਾਵੈ ਇੱਕ ਕਣੀ ਕਣੀ ਸਲੋਕ ਮਹੱਲਾ ਤੀਜਾ ਬਾਬੀ ਹਾ ਖਸਮ ਕਾ ਮਹਿਲ ਨ ਜਾਣਾ ਹੀ ਮਹਿਲ ਦੇ ਕਰਦਾਸ
ਮਹਿਲ ਦੇਖ ਅਰਦਾਸ ਪਾਏ ਆਪਣੇ ਭਾਣੇ ਬਹੁਤਾ ਬੋਲੇ ਬੋਲਿਆ ਥਾਏ ਨਾ ਪਾਏ ਖਸਮ ਵੱਡਾ ਦਾ ਤਾਰ ਹੈ ਜੋ ਇੱਛੇ ਸਫਲ ਪਾਏ ਬਾਬੀ ਹਾ ਕਿਆ ਬੱਪੜਾ ਜਗਤੇ ਕਿਤੇ ਖਜਾਏ ਮਹਲਾ ਤੀਜਾ ਬਾਬੀ ਹਾ ਪਿੰਨੀ ਰਹਿਣ ਬੋਲਿਆ ਸੱਚੇ ਸੱਚ ਸਹਿਜੇ ਸੱਚ ਸੁਭਾਏ ਜਲ ਮੇਰਾ ਜੀਓ ਹੈ ਜਲ ਮੇਂ ਰਹਿਣ ਜਾਏ ਗੁਰਸਿੰਘ ਦੀ ਜਲ ਪਾਈ ਹੈ ਵਿੱਚੋਂ ਆਪ ਗਵਾਏ ਨਾਨਕ ਜਿਸ ਬਿਨ ਚਸਾ ਨਾ ਜੀਵਦੀ ਸੋ ਸਤਿਗੁਰ ਦੀਆ ਮਿਲਾਏ ਪੌੜੀ ਖੰਡ ਪਤਾਰ ਅਸੰਖ ਮੈਂ ਗਣਤ ਨਾ ਹੋਈ ਤੂੰ ਕਰਤਾ ਗੋਬਿੰਦ ਤੁਧ ਸਿਰ ਜੀ ਤੁਧੈ ਗੋਈ ਲਖ ਚੁਰਾਸੀ ਮੇਰਨੀ ਤੁਝੀ ਤੇ ਹੋਈ ਇੱਕ ਰਾਜੇ ਖਾਨ ਮਲੋਕ ਹੈ ਕਹਾਵੈ ਕੋਈ ਇੱਕ ਸੱਸ ਦਾਵੈ ਸੰਚ ਧਨ ਦੂਜੈ ਪਤ ਖੋਈ ਇੱਕ ਦਾਤੇ ਇੱਕ ਮੰਗਤੇ ਸਭਨਾ ਸਿਰ ਸੋਈ ਬਿਨਾ ਵੈ ਬਾਜ਼ਾਰੀ ਆਪੀ ਹਾਵਲ ਹੋਈ ਕੂੜ ਨੀ ਕੁੱਟੇ ਨਾਨਕਾ ਸੱਚ ਕਰੇ ਸੋਈ ਸਲੋਕ ਮਹਲਾ ਤੀਜਾ ਬਾਬੀ ਹੈ ਗੁਣਵੰਤੀ ਮਿਲ ਪਾਇਆ ਗੁਣਵੰਤੀ ਦੂਰ ਅੰਤ ਤੇਰੇ ਹਰ ਵਸੈ ਗੁਰਮੁਖ ਸਦਾ ਹਜੂਰ ਕੂਕ ਪੁਕਾਰ ਨਾ ਹੋਵੇ ਨਦਰੀ ਨਦਰ ਨਿਹਾਲ ਨਾਨਕ ਨਾਮ ਰਤੇ ਸਹਿਜੇ ਮਿਲੇ ਸਬਦ ਗੁਰੂ ਕੈ ਕਾਲ ਬਾਬੀ ਹਾ ਬੇਨਤੀ ਕਰੇ ਕਰ ਕਿਰਪਾ ਦੇਹੋ ਜੀ ਦਾਨ ਜਲ ਬਿਨ ਪਿਆਸ ਨਾ ਉਤਰੈ ਛੁਟਕ ਜਾਹੇ ਤੇ ਮੇਰੇ ਪ੍ਰਾਣ ਤੂੰ ਸੁਖਦਾਤਾ ਬੇਨਤਾ ਗੁਣਦਾਤਾ ਨਿਦਾਨ ਨਾਨਕ ਗੁਰਮੁਖ ਵਸੋਇ ਅੰਤ ਬੇਲੀ ਹੋਏ ਭਗਵਾਨ ਪੌੜੀ ਆਪੇ ਜਗਤੋਂ ਪਾਇਆ ਕਹਿ ਗੁਣ ਅਗੁਣ ਕਰੇ ਵਿਚਾਰ ਤ੍ਰੈ ਗੁਣ ਸਭ ਜੰਜਾਲ ਹੈ ਨਾਮ ਨਾ ਧਰੇ ਪਿਆਰ ਗੁਣ ਛੋੜਿਆ ਗੁਣ ਕਮਾਉਂਦੇ ਦਰਗਹਿ ਹੋਏ ਖੁਆਰ ਜੁਆ ਜਨਤ ਨਿਹਾਰਿਆ ਕੇਤਾ ਹੈ ਸੰਸਾਰ ਸੱਚੇ ਸਦਮਨ ਮਾਰਿਆ ਨਿਸ ਨਾਮ ਪਿਆਰ ਜਿੰਨੀ ਪੁਰਖੀ ਉਤਾਰਿਆ ਸੱਚਾ ਲੱਖ ਅਪਾਰ ਤੂੰ ਗੁਣਦਾਤਾ ਨਿਧਾਨ ਹੈ ਅਸੀਂ ਅਵਗਣ ਯਾਰ ਜਿਸ ਵਕਤ ਸੋ ਪਾਏ ਸੀ ਗੁਰਸਬੀ ਵਿਚਾਰ ਸਲੋਕ ਮਹੱਲਾ ਪੰਜਵਾਂ ਰਾਤ ਨਾ ਵਿਹਾਵੀ ਸਾਖਤਾ ਜਿੰਨਾ ਮਿਸਰਾ ਨਾ ਹੋ ਰਾਤੀ ਦਿਨ ਸੁਹੇਲੀਆ ਨਾਨਕ ਹਰ ਗੁਣ ਗਾਓ ਮਹੱਲਾ ਪੰਜਵਾਂ ਰਤਨ ਜਵੇ ਹਰਮਾਨ ਕਾ ਹੱਬੇ ਗਣਮਣੀ ਮਥਨ ਨਾਨ ਜੋ ਪ੍ਰਭਾਣਿਆ ਸੱਚਾ ਦਰ ਸੁਹਾਨ ਪੌੜੀ ਸੱਚਾ ਸਤਿਗੁਰ ਸੇਵ ਸੱਚ ਸੰਭਾਲਿਆ ਅੰਤ ਖਲੋਆਏ ਸਤਿਗੁਰ ਕੈ ਘਾਲਿਆ ਪੋਹ ਨ ਸਕਾ ਜਮਕਾਲ ਸੱਚਾ ਰਖਵਾ ਲਿਆ ਗੁਰਸਾਖੀ ਜੋ ਜਗਾਏ ਦੀਵਾ ਬਾਲਿਆ ਮਨ ਮੁਖ ਵਿਣ ਨਾਵੈ ਕੂੜਿਆਰ ਫਿਰੈ ਬਤਾ ਲਿਆ ਪਸੂ ਮਾਨਸ ਚੰਪ ਲੇਟੇ ਅੰਦਰੋਂ ਕਾਲਿਆ ਸਭੋ ਵਰਤੈ ਸੱਚ ਸੱਚਾ ਸਭ ਨਿਹਾਲਿਆ ਨਾਨਕ ਨਾਮ ਨਿਧਾਨ ਹੈ ਪੂਰੇ ਗੁਰ ਦਿਖਾ ਲਿਆ ਸਲੋਕ ਮਹੱਲਾ ਤੀਜਾ ਬਾਬੀ ਹੈ ਹੁਕਮ ਪਛਾਣਿਆ ਗੁਰ ਕੈ ਸਹਿ ਸੁਭਾਏ ਮੇਘ ਵਰਸਾ ਦਇਆ ਕਰ ਗੂੜੀ ਸ਼ਬਰ ਲਾਏ ਬਾਬੀ ਹੈ ਕੂ ਪੁਕਾਰ ਰਹਿ ਗਈ ਸੁਖ ਵਸਿਆ ਮਨਿਆਏ ਨਾਨਕ ਸੋ ਸਲਾਹੀ ਅਜ ਦਿੰਦਾ ਸਭਨਾ ਜੀਆਂ ਰਿਜਕ ਸਮਾਏ ਮਹੱਲਾ ਤੀਜਾ ਚਾਤ੍ਰਿਕ ਤੂੰ ਨ ਜਾਣੇ ਕਿਆ ਤੁਧ ਵਿੱਚ ਸਿਖਾ ਹੈ ਕਿਰਤੀ ਸਹਿ ਸਿੱਖ ਜਾਏ ਦੂਜਾ ਭਾਈ ਪਰਮਿਆ ਅੰਮ੍ਰਿਤ ਜਲ ਪੱਲੇ ਨਾ ਪਾਏ ਨਦ ਕਰੇ ਜੇ ਆਪਣੀ ਤਾਂ ਸਤਿਗੁਰ ਮੇਰਾ ਸੁਭਾਏ ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ ਸਹਿਜੇ ਰਿਹਾ ਸਮਾਏ ਪੌੜੀ ਇੱਕ ਮਨ ਖੰਡ ਬੈ ਸਜਾਏ ਸਾਧਨਾ ਦੇ ਦੇਵ ਹੀ ਇੱਕ ਪਾਲਾ ਕੱਕਰ ਭਨ ਸੀ ਤਲ ਜਲ ਹੀ ਵਈ ਇੱਕ ਪਸਮ ਚੜਾਵੇ ਅੰਗ ਮਹਿਲ ਨਾ ਧੋ ਵਈ ਇੱਕ ਜਟਾ ਬਿਕਰਾਲ ਕਾ ਕੁੱਲ ਘਰ ਖੋ ਵਹੀ ਇੱਕ ਨਗਨ ਫਿਰੇ ਦਿਨ ਰਾਤ ਨੀਂਦ ਨਾ ਸੋ ਵਈ ਇੱਕ ਅਗਨ ਜਲਾਵੇ ਅੰਗ ਆਪ ਬਿਗੋ ਵਈ ਬਿਨਾ ਵੈ ਤਨ ਸ਼ਾਰ ਕਿਆ ਕਹਿ ਰੋ ਵਈ ਸੋਹਣ ਖਸਮ ਦੁਆਰ ਜੀ ਸਤਿਗੁਰ ਸੇ ਵਈ ਸਲੋਕ ਮਹੱਲਾ ਤੀਜਾ ਬਾਬੀ ਹਾਏ ਅੰਮ੍ਰਿਤ ਵੇਲਾ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਘੇ ਨਾ ਫੁਰਮਾਨ ਹੋਆ ਵਰਸੋ ਕਿਰਪਾ ਧਾਰ ਹੋ ਤਿਨ ਕੈ ਬਲਿਹਾਰ ਨੇ ਜਿਨ ਸੱਚ ਰੱਖਿਆ ਉਰਧਾਰ ਨਾਨਕ ਨਾਮੇ ਸਭ ਹਰਿਆਵਲੀ ਗੁਰ ਕੈ ਸ਼ਬਦ ਵਿਚਾਰ ਮਹੱਲਾ ਤੀਜਾ ਬਾਬੀ ਹਾਇ ਤੇਰੀ ਤਿਖਾ ਨਾ ਉਤਰੇ ਜੇ ਸੋ ਕਰੇ ਪੁਕਾਰ ਨਦਰੀ ਸਤਿਗੁਰ ਪਾਈ ਹੈ ਨਦਰੀ ਉਪਜੈ ਪਿਆਰ ਨਾਨਕ ਸਾਹਿਬ ਮਨ ਵਸੈ ਵਿੱਚੋਂ ਜੈ ਵਿਕਾਰ ਪੌੜੀ ਇੱਕ ਜੈਨੀ ਉਜੜ ਪਾਏ ਧੁਰੋ ਖੁਆਇਆ ਤਿੰਨ ਮੁਖ ਨਾਹੀ ਨਾਮ ਨ ਤੀਰਥ ਨਹਾਇਆ ਹੱਥੀ ਸਿਰ ਖੁਆਏ ਨਾ ਪਦ ਕਰਾਇਆ ਕੁਚਲ ਰਹੇ ਦਿਨ ਰਾਤ ਸ਼ਬਦ ਨਾ ਪਾਇਆ ਤਿੰਨ ਜਾਤ ਨਾ ਪਤ ਨ ਕਰਮ ਜਨਮ ਗੁਆਇਆ ਮਨ ਜੂਠੇ ਵੇ ਜਾਤ ਜੂਠਾ ਖਾਇਆ ਬਿਨ ਸ਼ਬਦ ਆਚਾਰ ਨ ਕੇ ਨਹੀਂ ਪਾਇਆ ਗੁਰਮੁਖ ਓਂਕਾਰ ਸੱਚ ਸਮਾਇਆ ਸਲੋਕ ਮਹੱਲਾ ਤੀਜਾ ਸਾਮਣ ਸਰਸੀ ਕਾਮਣੀ ਗੁਰਸਬਦੀ ਵਿਚਾਰ ਨਾਨਕ ਸਦਾ ਸੁਹਾਗਣੀ ਗੁਰ ਕਹੇ ਤੇ ਅਪਾਰ ਮਹੱਲਾ ਤੀਜਾ ਸਾਵਣ ਦਾ ਜੈ ਗੁਣ ਬਾਹਰੀ ਜੇ ਦੂਜਾ ਭਾਈ ਪਿਆਰ ਨਾਨਕ ਪਿਰ ਕਿਸਾਰ ਨਾ ਜਾਣੀ ਸਭ ਸਿੰਗਾਰ ਖੁਆਰ ਪੌੜੀ ਸੱਚਾ ਲੱਖ ਭੇਉ ਹੱਠ ਨਾ ਪਤੀ ਜਾਈ ਇੱਕ ਗਾ ਵੈ ਰਾਗ ਭਰੀਆ ਰਾਗ ਨਾ ਪੀ ਜਾਈ ਇੱਕ ਨੱਚ ਨੱਚ ਪੂਰੇ ਤਾਲ ਭਗਤ ਨਾ ਕੀ ਜਾਈ ਇੱਕ ਅੰਨ ਨਾ ਖਾਹੇ ਮੂਰਖ ਤਿੰਨਾ ਕਿਆ ਕੀ ਜਾਈ ਤ੍ਰਿਸ ਨਾ ਹੋਈ ਬਹੁਤ ਕਿਵੇ ਨਾ ਧੀ ਜਾਈ ਕਰਮ ਵਧੈ ਕਹਿ ਲੋ ਖਪ ਮਰੀ ਜਾਈ ਲਾਹ ਨਾਮ ਸੰਸਾਰ ਅੰਮ੍ਰਿਤ ਪੀ ਜਾਈ ਹਰ ਭਗਤੀ ਅਸਨੇਹ ਗੁਰਮੁਖ ਕੀ ਜਾਈ ਸਲੋਕ ਮਹੱਲਾ ਤੀਜਾ
ਗੁਰਮੁਖ ਮਲਾਰ ਰਾਗ ਜੋ ਕਰਾਏ ਤਿੰਨ ਮਨ ਤਨ ਸੀਤਲ ਹੋਏ ਗੁਰਸਬਦੀ ਇੱਕ ਪਛਾਣਿਆ ਇੱਕੋ ਸੱਚਾ ਸੋਏ ਮਨ ਤਨ ਸੱਚਾ ਸੱਚ ਮਨ ਸੱਚੇ ਸੱਚੀ ਸੋਏ ਅੰਦਰ ਸੱਚੀ ਭਗਤ ਐਸੇ ਜਿਹੀ ਪਤ ਹੋਏ ਕਲਯੁਗ ਮੈਂ ਘੋਰ ਅੰਧਾਰ ਹੈ ਮਨ ਮੁਖ ਰਾਵ ਨ ਕੋਏ ਸੇਵਟ ਭਾਗੀ ਨਾਨਕਾ ਜਿਨ੍ਹਾਂ ਜਿਨ ਗੁਰਮੁਖ ਪ੍ਰਗਟ ਹੋਏ ਮਹੱਲਾ ਤੀਜਾ ਇੰਦ ਵਰਸੈ ਕਰ ਦਇਆ ਲੋਕਾਂ ਮਨ ਉਪਜੈ ਚਾਓ ਜਿਸ ਕਹਿ ਹੁਕਮ ਇੰਦ ਵਰਸਦਾ ਤਿਸ ਕਹਿ ਸਦ ਬਲਿਹਾਰੈ ਜਾਓ ਗੁਰਮੁਖ ਸਭ ਸੰਭਾਲੀਐ ਸੱਚੇ ਕੇ ਗੁਣ ਗਾਓ ਨਾਨਕ ਨਾਮ ਰਥੇ ਜਨ ਨਿਰਮਲੇ ਸਜੇ ਸੱਚ ਸਮਾਓ ਪੌੜੀ ਪੂਰਾ ਸਤਿਗੁਰ ਸੇ ਪੂਰਾ ਪਾਇਆ ਪੂਰਾ ਕਰਮ ਧਿਆਇਆ ਪੂਰਾ ਸ਼ਬਦ ਮਨ ਵਸਾਇਆ ਪੂਰਾ ਗਿਆਨ ਧਿਆਨ ਮੈਂ ਚੁਕਾਇਆ ਹਰ ਸਭ ਤੀਰਥ ਜਾਣ ਮਨਵਾਨ ਆਇਆ ਸ਼ਬਦ ਮਰੈ ਮਨਮਾਕ ਧਨ ਜਿਣੇ ਦੀ ਮਾਇਆ ਦਰ ਸੱਚੇ ਸਚਿਆਰ ਸੱਚਾ ਆਇਆ ਪੁੱਛ ਨਾ ਸਕੈ ਕੋਇ ਜਾਂ ਖਸਮੈ ਪਾਇਆ ਨਾਨਕ ਸੱਚ ਸਲਾਹੇ ਲਿਖਿਆ ਪਾਇਆ ਸਲੋਕ ਮਹੱਲਾ ਪਹਿਲਾ ਗੁਲਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਿਲਾਜ ਚੂਹਾ ਖੱਡ ਨਾ ਮਾਵੇ ਤਿੱਕਲ ਬੰਨਾ ਛੰਜ ਦੇਣ ਦਵਾਈ ਸਿਮਰੇ ਜਿਨ ਕੋ ਦੇਣ ਸੀ ਜਾਹੇ ਨਾਨਕ ਹੁਕਮ ਨਾ ਜਾਪੇ ਕਿੱਥੇ ਜਾਏ ਸਮਾਏ ਫਸਲ ਆਹਾੜੀ ਇੱਕ ਨਾਮ ਸਾਹਮਣੀ ਸੱਚ ਨਾਓ ਮੈਂ ਮਹਿਦੂਦ ਲਿਖਾਇਆ ਖਸਮੈ ਕਹਿ ਦਰ ਜਾਏ ਦੁਨੀਆਂ ਕੇ ਦਰ ਕਿਤੜੇ ਕਿਤੇ ਆਵੇ ਜਾਹੇ ਕਿਤੇ ਮੰਗੇ ਮੰਗਤੇ ਕਿਤੇ ਮੰਗ ਮੰਗ ਜਾਏ ਮਹੱਲਾ ਪਹਿਲਾ ਜਉ ਜੋ ਸੌ ਮਨ ਹਸਤੀ ਘਿਓ ਗੜ ਖਾਵੇ ਪੰਜ ਸੈ ਦਾਣਾ ਖਾਏ ਡੱਕਾ ਫੁਕਾ ਖੇ ਉਡਾਵੇ ਸਾਹ ਗਈਆ ਪੁੱਛਤਾਏ ਅੰਧੀ ਫੂਕ ਮੋਏ ਦਵਾਨੀ ਖਸਮ ਮਿੱਟੀ ਫਿਰ ਭਾਨੀ ਅੱਧ ਗੁੱਲਾ ਚਿੜੀ ਕਾ ਚੁਗਣ ਗੈਣ ਚੜੀ ਬਿਲ ਲਾਏ ਖਸਮੈ ਭਾਵੈ ਉਹਾ ਚੰਗੀ ਜੇ ਕਰੇ ਖੁਦਾਏ ਖੁਦਾਏ ਸਖਤਾ ਸੀ ਮਾਰੇ ਮਾਰੇ ਸਹਿ ਮਿਰੀਆ ਸਭ ਪਿੱਛੇ ਪੈ ਖਾਏ ਹੋਏ ਸਥਾਣਾ ਘੁਰ ਨਾ ਮਾਵੈ ਸਹਿ ਗਏ ਗਏ ਪਛਤਾਏ ਅੰਧਾ ਕਿਸ ਨੂੰ ਬੁੱਕ ਸੁਣਾਵੈ ਖਸਮੈ ਮੂਲ ਨਾ ਭਾਵੈ ਅਕਸ਼ ਪ੍ਰੀਤ ਕਰੇ ਅਕ ਤਿੱਡਾ ਅਕ ਡਾਲੀ ਵੈ ਖਾਏ ਖਸਮੈ ਭਾਵੈ ਉਹ ਚੰਗਾ ਜੇ ਕਰੇ ਖੁਦਾਏ ਖੁਦਾਏ ਨਾਨਕ ਦੁਰੀਆ ਦੁਨੀਆਂ ਚਾਰ ਦਿਹਾੜੇ ਸੁੱਖ ਕੀ ਤੈ ਦੁੱਖ ਹੋਈ ਗੱਲਾਂ ਵਾਣੇ ਗੱਲਾਂ ਵਾਲੇ ਹੈਣ ਖਨੇਰੇ ਛੱਡ ਨਾ ਸਕੈ ਕੋਈ ਮੱਖੀ ਮਿੱਠਾ ਮਰਨਾ ਜਿਨ ਤੂੰ ਰੱਖੈ ਤੇ ਨੇਣ ਆਵੇ ਤਿੰਨ ਭਉ ਸਾਗਰ ਤਰਨਾ ਪੌੜੀ ਅੱਗਾ ਮੰਗੋ ਚਰ ਤੂੰ ਧਣੀ ਸੱਚਾ ਲਾਖ ਪਾਰ ਤੂੰ ਦਾਤਾ ਸਭ ਮੰਗਤੇ ਇੱਕੋ ਦੇਵਨ ਹਾਰ ਜਿਨੀ ਸੇਵਿਆ ਤਿੰਨ ਸੁਖ ਪਾਇਆ ਗੁਰਮਤੀ ਵਿਚਾਰ ਇੱਕ ਨਾਨੋ ਤੋ ਦੇਵੈ ਭਾਵਦਾ ਮਾਇਆ ਨਾਲ ਪਿਆਰ ਗੁਰ ਕਾ ਸਭ ਸਲਾਹਿਆ ਅੰਤਰ ਪ੍ਰੇਮ ਪਿਆਰ ਵਿਣ ਪ੍ਰੀਤੀ ਭਗਤ ਨਾ ਹੋਵੇ ਵਿਣ ਸਤਿਗੁਰ ਨਾ ਲੱਗੇ ਪਿਆਰ ਤੂੰ ਪ੍ਰਭ ਸਭ ਤੋਂ ਸੇਵਦੇ ਇੱਕ ਢਾਡੀ ਕਰੇ ਪੁਕਾਰ ਦੇ ਦਾਨ ਸੰਤੋਖੀਆ ਸੱਚਾ ਨਾਮ ਮਿਲਾਇਆ ਆਧਾਰ ਸਲੋਕ ਮਹੱਲਾ ਪਹਿਲਾ

ਮਹੱਲਾ ਪਹਿਲਾ ਮੁਆ ਪਿਆਰ ਪ੍ਰੀਤ ਮੋਈ ਮੁਆ ਮਿਹਰਬਾਨੀ ਵਨ ਗਿਆ ਰੂਪ ਵਿਣਸਿਆ ਦੁਖੀ ਦੇਹ ਰੁਲੀ ਕਿਥੋਂ ਆਇਆ ਕਹਿ ਗਿਆ ਕਿਹੋ ਨਾ ਸੀ ਉਹ ਕਿਹੋ ਸੀ ਮਨ ਮੁਗਲਾ ਰੋ ਗੋਈਆ ਕੀਤਾ ਚਾਉਰਲੀ ਨਾਨਕ ਸੱਚੇ ਨਾਮ ਬਿਨ ਸਿਰ ਖੁਰ ਪਤ ਪਾਟੀ ਪੌੜੀ ਅੰਮ੍ਰਿਤ ਨਾਮ ਸਦਾ ਸੁਖਦਾ ਤਾਂਤੇ ਹੋਏ ਸਿਖਾਈ ਵਾਹਿਗੁਰੂ ਜਗਤ ਬੋਰਾ ਨਾਨਾ ਵੈ ਸਾਰ ਨ ਪਾਈ ਸਗੋ ਸੇਵੈ ਸੇ ਪ੍ਰਵਾਨ ਜਿਨ ਜੋਤੀ ਜੋਤ ਮਿਲਾਈ ਸੋ ਸਾਹਿਬ ਸੋ ਸੇਵਕ ਤੇ ਆ ਜਿਸ ਭਾਣਾ ਮਨ ਵਸਾਈ ਆਪਣੇ ਭਾਣੇ ਕਹੋ ਕਿਨ ਸੁਖ ਪਾਇਆ ਦਾਂਦ ਕਮਾਈ ਵਿਖਿਆ ਕਦੇ ਨਾ ਰੱਜੈ ਨਾਹੀ ਮੂਰਖ ਭੁੱਖ ਨ ਜਾਈ ਦੂਜੇ ਸਭ ਨੂੰ ਲੱਗ ਵਿਗੁੱਤਾ ਬਿਨ ਸਤਿਗੁਰ ਭੋਜਨ ਪਾਈ ਸਤਿਗੁਰ ਸੇਵੇ ਸੁ ਸੁਖ ਪਾਏ ਜਿਸ ਨੂੰ ਕਿਰਪਾ ਕਰੇ ਰਜਾਈ ਸਲੋਕ ਮਹੱਲਾ ਪਹਿਲਾ ਸਰਮ ਧਰਮ ਦੋਇ ਨਾਨਕਾ ਜੇ ਤਨ ਪੱਲੇ ਪਾਏ ਸੋ ਧਨ ਮਿੱਤਰ ਨਾ ਕਾਂਡੀ ਐ ਜਿਤ ਸਿਰ ਝੋਟਾਂ ਖਾਏ ਜਿਨ ਕਹਿ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ ਜਿਨ ਕਹਿ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ ਮਹੱਲਾ ਪਹਿਲਾ ਦੁਖੀ ਦੁਨੀ ਸਹੇੜੀ ਐ ਜੈ ਤਨ ਲੱਗੈ ਦੁੱਖ ਨਾਨਕ ਸੱਚੇ ਨਾਮ ਬਿਨ ਕਿਸੇ ਨਾਲ ਲੱਥੀ ਭੁੱਖ ਰੂਪੀ ਭੁੱਖ ਨਾ ਉਤਰੈ ਜਾਂ ਦੇਖਾਂ ਤਾਂ ਭੁੱਖ ਜੇ ਤੇਰਾ ਸਰੀਰ ਕੇ ਤੇਤੇ ਲੱਗੈ ਦੁੱਖ ਮਹੱਲਾ ਪਹਿਲਾ ਅੰਧੇ ਕੰਮੀ ਅੰਧ ਮਨ ਮਨ ਅੰਧ ਤਨ ਅੰਧ ਚਿੱਕੜ ਲਾਈਏ ਕਿਆ ਦੀਏ ਜਾਂ ਤਾਂ ਜਾਂ ਟੁੱਟੈ ਪੱਥਰ ਬੰਦ ਬੰਦ ਟੁੱਟਾ ਬੇੜੀ ਨਹੀਂ ਨਾ ਤੁਲਹਾ ਨਾ ਹਾਥ ਨਾਨਕ ਸੱਚੇ ਨਾਮ ਬਿਣ ਕੇ ਤੇ ਡੁੱਬੇ ਸਾਤ ਮਹੱਲਾ ਪਹਿਲਾ ਲੱਖ ਮਨ ਸੋਨਾ ਲੱਖ ਮਨ ਰੂਪਾ ਲੱਖ ਸਾਹਾ ਸਿਰਸਾ ਲੱਖ ਲਸਕਰ ਲੱਖ ਵਾਜੇ ਨੇ ਜੇ ਲੱਖੀ ਘੋੜੀ ਪਾਤਸ਼ਾਹ ਜਿੱਥੇ ਸਾਇਰ ਲੰਘਣਾ ਅਗਣ ਪਾਣੀ ਅਸਗਾ ਕੰਧੀ ਦਿਸਣਾ ਆਵਈ ਤਾਹੀ ਪਵੈ ਕਹਾ ਉਹ ਨਾਨਕ ਉਥੇ ਜਾਣੀਐ ਸਾ ਕੇਈ ਪਾਤਸ਼ਾਹ ਬੋੜੀ ਇੱਕ ਨਾ ਗਲੀ ਜੰਜੀਰ ਬਾਂਦਰ ਬਾਣੀਐ ਬਦੇ ਛੁੱਟੇ ਸੱਚ ਸੱਚ ਪਛਾਣੀਐ ਲਿਖਿਆ ਪੱਲੇ ਪਾਏ ਸੋ ਸੱਚ ਜਾਣੀ ਸੋ ਸੱਚ ਜਾਣੀਐ ਹੁਕਮੀ ਹੋਏ ਨਿਬੇੜ ਗਿਆ ਜਾਣੀਐ ਭੌਜਲ ਤਾਰਨ ਹਾਰ ਸਭ ਪਛਾਣੀਐ ਚੋਰ ਜਾਰ ਜੁਆਰ ਪੀੜੇ ਕਹਾਣੀਐ ਨਿੰਦਕ ਲਾਇ ਤਵਾਰ ਮਿਲੇ ਹੜਵਾਣੀਐ ਗੁਰਮੁਖ ਸੱਚ ਪਸਮਾਏ ਸੁਧਰ ਗਹਿ ਜਾਣੀਐ ਸਲੋਕ ਮਹੱਲਾ ਦੂਜਾ ਨਾਉ ਫਕੀਰੈ ਪਾਸਾ ਮੂਰਖ ਪੰਡਤ ਨਾ ਓਂਦੇ ਕਾ ਨਾਉ ਪਾਰਖੂ ਏ ਵੈ ਕਰੈ ਗੁਆ ਓ ਇਲਤ ਕਾ ਨਾਉ ਚੌਧਰੀ ਕੂੜੀ ਪੂਰੈ ਥਾਓ ਨਾਨਕ ਗੁਰਮੁਖ ਜਾਣੀਐ ਕਲ ਕਾਹੇ ਹੁਨਿਆ

ਸੋ ਪੜਿਆ ਸੋ ਪੰਡਤ ਬਿਨਾ ਜਿਨੀ ਕਮਾਣਾ ਨਾ ਹੋ ਪਹਿਲੋ ਦੇਹ ਜੜ ਅੰਦਰ ਜੰਮੈ ਤਾਂ ਉੱਪਰ ਹੋਵੈ ਛਾਉ ਰਾਜੇ ਸ਼ੀ ਮੁਕਦਮ ਕੁੱਤੇ ਜਾਏ ਜਗਾਣ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਘਾਓ ਰੱਤ ਪਾਤ ਕੁੱਤੇ ਹੋ ਚੱਟ ਜਾਓ ਜਿੱਥੇ ਜੀਆਂ ਉਸੀ ਸਾਰ ਨੱਕੀ ਵੱਡੀ ਲਾਇ ਤਵਾਰ ਪੌੜੀ ਆਪੇ ਆਪ ਆਪ ਪਾਏ ਮੇਦਨੀ ਆਪੇ ਕਰਦਾ ਸਾਰ ਭਾਵੇਂ ਬਿਨ ਭਰਮ ਨਾ ਕੱਟੀਐ ਨਾਮ ਨਾ ਲੱਗੇ ਪਿਆਰ ਸਤਿਗੁਰ ਤੇ ਭਉ ਉਪਜੈ ਪਾਈਐ ਮੁਖ ਦੁਆਰ ਭੈ ਤੇ ਸਹਿਜ ਪਾਈਐ ਮੈਂ ਜੋਤੀ ਜੋਤ ਪਾਰ ਭੈ ਤੇ ਭੈ ਜਲ ਲੰਘੀ ਭੈ ਤੇ ਭੈ ਜਲ ਲੰਘੀਐ ਗੁਰਮਤੀ ਵਿਚਾਰ ਭੈ ਤੇ ਨਿਰਭ ਪਾਈਐ ਜੇ ਸੰਤ ਨ ਪਰਵਾਰ ਮਨ ਮੁਖ ਭੈ ਕੀ ਸਾਰ ਨ ਜਾਣੀ ਤ੍ਰਿਸ਼ਨਾ ਜਲ ਤੇ ਕਰੇ ਪੁਕਾਰ ਨਾਨਕ ਨਾਵੈ ਹੀ ਤੇ ਸੁਖ ਪਾਇਆ ਗੁਰਮਤੀ ਉਰਧਾਰ ਸਲੋਕ ਮਹਲਾ ਪਹਿਲਾ ਰੂਪੈ ਕਮੈ ਦੋਸੀ ਭੁੱਖੈ ਸਦੈ ਗੰਢ ਲੱਭੈ ਮਾਲੈ ਘੁਲ ਮਿਲ ਮਿਚਲ ਉਂਗੈ ਸੌੜ ਪਲੰਘ ਭੌਂਕੈ ਕੋਪ ਖੁਆਰ ਹੋਏ ਫੱਕੜ ਪਿੱਟੇ ਤਾਂ ਅੰਧ ਚੁੱਪੈ ਚੰਗਾ ਨਾਨਕਾ ਵਿਣਾਵੈ ਮੋਹਿ ਗੰਧ ਮਹਲਾ ਪਹਿਲਾ ਰਾਜਮਾਲ ਰੂਪ ਜਾਤ ਜੋਗਨ ਪੰਜੇ ਠੰਗ ਠੱਗ ਇੰਨੀ ਠੱਗੀ ਜਗ ਠੱਗਿਆ ਰੱਖੈ ਨ ਕਿਨੈ ਨਾ ਰੱਖੀ ਲੱਜ ਇਨਾ ਠੱਗਣ ਠੱਗ ਸੇ ਜੇ ਗੁਰ ਕੀ ਪੈਰੀ ਪਾਏ ਨਾਨਕ ਕਰਮਾ ਬਾਰੇ ਹੋਰ ਕਿਤੇ ਮੁੱਠੇ ਜਾਏ ਪੌੜੀ ਪੜਿਆ ਲੇਖੇਦਾਰ ਲੇਖਾ ਮੰਗੀਐ ਵਿਣਨਾ ਵੈ ਕੁੜਿਆਰ ਔਖਾ ਤੰਗਿਆ ਔਖ ਟੁਰਦੇ ਰਾਹੇ ਗਲੀਆਂ ਗਲੀਆਂ ਰੋਕੀਆਂ ਸੱਚਾ ਵੇ ਪ੍ਰਭਾਵ ਸਭ ਸੰਤੋਖੀਆਂ ਗੈ ਗੰਭੀਰ ਥਾ ਹਾਥ ਨਾ ਲੱਭਈ ਮੋਹਿ ਮੈਂ ਛੋਟਾ ਖਾਓ ਵਿਣ ਗੁਰ ਕੋਏ ਨਾ ਛੁੱਟ ਸੀ ਪਤ ਸੇਤੀ ਘਰ ਜਾਓ ਨਾਮ ਵਖਾਣੀਐ ਹੁਕਮੀ ਸਾਗਰਾ ਦਿੰਦਾ ਜਾਣੀਐ ਸਲੋਕ ਮਹੱਲਾ ਪਹਿਲਾ ਪੌਣੇ ਪਾਣੀ ਅਗਨੀ ਜਿਉ ਤਿਨਕਾ ਖੁਸ਼ੀਆ ਤਿੰਨ ਕਿਆ ਖੁਸ਼ੀਆ ਕਿਆ ਪੀੜ ਧਰਤੀ ਪਾਤਾਲੀ ਆਕਾਸੀ ਇੱਕ ਦਾ ਰਹਿਣ ਵਜ਼ੀਰ ਇੱਕ ਨਾ ਵੱਡੀ ਆਰ ਜਾ ਇੱਕ ਮਰ ਹੋਏ ਜਹੀਰ ਇੱਕ ਦੇਖਾ ਹੈ ਨਖੂਟੈ ਨਾਹੀ ਇੱਕ ਸਦਾ ਫਿਰੈ ਫਕੀਰ ਹੁਕਮੀ ਸਾਜੇ ਹੁਕਮੀ ਟਾਹੇ ਇੱਕ ਸਹਿ ਚਸੇ ਮੈਲੇ ਲੱਖ ਸਭ ਕੋ ਨੱਥੈ ਨਥਿਆ ਬਖਸੇ ਤੋੜੇ ਨੱਥ ਵਰਨਾ ਚੇਨਾ ਬਾਰਾ ਲਿਖੇ ਬਾਜ ਲੱਖ ਕਿਉ ਕਥੀਏ ਕਿਉ ਆਖੀਐ ਜਾਪੈ ਸੱਚੋ ਸੱਚ ਕਰਨਾ ਕਥਨਾ ਕਾਰ ਸਾਹਿਬ ਨਾਨਕ ਆਪ ਕਥ ਯਾ ਕਥ ਕੀ ਕਥਾ ਸੁਣੇ ਰਿਧ ਬੁੱਧ ਸਿੱਧ ਗਿਆਨ ਸਦਾ ਸੁਖ ਹੋਏ ਮਹਲਾ ਪਹਿਲਾ ਅਜੈ ਜੈ ਰਹਿਤਾ ਨਉ ਕੁਲ ਬੰਦ ਪੂਜੈ ਪ੍ਰਾਣ ਹੋਵੈ ਤਿਰਕੰਦ ਕਹਾਂ ਧਿਆ ਕਹਾਂ ਹੈ ਜਾਣ ਜੀਵਤ ਮਰਤ ਰਹਿ ਪ੍ਰਮਾਣ ਹੁਕਮੈ ਬੁੱਝੈ ਤਤ ਪਛਾਣ ਇਹ ਪ੍ਰਸਾਦ ਗੁਰੂ ਤੇ ਜਾਣ ਹੁੰਦਾ ਫੜੀਅਗ ਨਾਨਕ ਜਾਣ ਨਾ ਹੋ ਨਾ ਮੈਂ ਜੂਨੀ ਪਾਣ ਪੌੜੀ ਪੜੀਏ ਨਾਮ ਸਲਾਹ ਹੋਰ ਬੁੱਧੀ ਮਿਥਿਆ ਬਿਨ ਸੱਚੇ ਵਪਾਰ ਜਨਮ ਬਿਰਥਿਆ ਅੰਤ ਨ ਪਾਰਾ ਵਾਰ ਨ ਕੇ ਨਹੀਂ ਪਾਇਆ ਸਭ ਜਗ ਗਰਬ ਗੁਬਾਰ ਤਿੰਨ ਸੱਚ ਨ ਪਾਇਆ ਚੱਲੇ ਨਾਮ ਵਿਸਾਰ ਸਾਵਣ ਤੱਤਿਆ ਬਲਦੀ ਅੰਦਰ ਤੇਲ ਦੁਬਦਾ ਕੱਤਿਆ ਆਇਆ ਉੱਠੀ ਖੇਡ ਫਿਰਾਇ ਵਤਿਆ ਨਾਨਕ ਸੱਚੇ ਮੇਲ ਸੱਚੇ ਰਤਿਆ ਸਲੋਕ ਮਹੱਲਾ ਪਹਿਲਾ ਸਲੋਕ ਮਹੱਲਾ ਪਹਿਲਾ ਪਹਿਲਾ ਮਾਸੋ ਨਿਮਿਆ ਮਾਸੇ ਅੰਦਰ ਵਾਸ ਜਿਉ ਪਾਏ ਮਾਸ ਮੈਂ ਮਿਲਿਆ ਹੱਡ ਚਮ ਤਨ ਮਾਸ ਮਾਸੋ ਬਾਹਰ ਕੱਢਿਆ ਮਮਾ ਮਾਸ ਗਿਰਾਸ ਮੂੰਹ ਮਾਸੈ ਕੀ ਜੀਵ ਮਾਸੈ ਕੀ ਮੋਹ ਮਾਸੈ ਕਾ ਜੀਵ ਮਾਸੈ ਕੀ ਮਾਸੈ ਅੰਦਰ ਸਾਸ ਵੱਡਾ ਹੋਆ ਵਿਆਇਆ ਘਰ ਲਿਆਇਆ ਮਾਸ ਮਾਸੋ ਹੀ ਮਾਸ ਉਪਜੈ ਮਾਸੋ ਸਭੋ ਸਾਖ ਸਤਿਗੁਰ ਮਿਲਿਆ ਹੁਕਮ ਬੁਝਿਆ ਤਾਂ ਕੋ ਆਵੈ ਰਾਸ ਆਪੇ ਛੁੱਟੇ ਨਾ ਛੁੱਟ ਜਾਏ ਨਾ

ਕੌਣ ਮਾਸ ਕੌਣ ਸਾਕ ਕਹਾਵੇ ਕਿਸਮੈ ਪਾਪ ਸਮਾਣੇ ਗੈਂਡਾ ਮਾਰ ਹੋਮ ਜਾ ਕੀਏ ਦੇਵਤਿਆ ਕੀ ਬਾਣੇ ਮਾਸ ਛੋੜ ਵੈ ਸਨਕ ਪਕੜੇ ਰਾਤੀ ਮਾਨ ਸਖਾਣੇ ਫੜ ਕਰ ਲੋਕਾਂ ਨੂੰ ਦਿਖਲਾਵੇ ਗਿਆਨ ਧਿਆਨ ਨਹੀਂ ਬੁੱਸੂ ਜੈ ਨਾਨਕ ਅੰਦੇ ਸਿਉ ਕਿਆ ਕਹੀਏ ਕਹੇ ਨਾ ਕਹਿਆ ਬੁਝੈ ਅੰਧਾ ਸੋ ਜੀ ਅੰਧ ਕਮਾਵੇ ਤਿਸ ਰਿਦਨ ਹਿਰਦੈ ਸੀ ਲੋਚਣ ਨਾਹੀ ਮਾਤ ਪਿਤਾ ਕੀ ਰਖਣੇ ਪੰਨੇ ਮੱਛੀ ਮਾਸ ਨਾ ਖਾਹੀ ਇਸਤਰੀ ਪੁਰਖ ਹੈ ਜਾਨ ਇਸ ਮੇਲਾ ਉਥੇ ਮੁੰਦ ਮੰਦ ਕਮਾਹੀ ਮਾਸੋ ਨਿਮੈ ਮਾਸੋ ਜਮੈ ਹਮ ਮਾਸੇ ਕੇ ਭਾਂਡੇ ਗਿਆਨ ਧਿਆਨ ਕੇ ਸੂਜੇ ਨਾਹੀ ਚਤੁਰ ਕੁਹਾਵੇ ਭਾਂਡੇ ਬਾਹਰ ਕਾ ਮਾਸ ਮੰਦਾ ਸਵਾਮੀ ਘਰ ਕਾ ਮਾਸ ਚੰਗੇਰਾ ਜੀ ਜਨ ਸਾ ਮਾਸ ਹੋਏ ਜੀ ਲਿਆ ਵਸੇਰਾ ਅਪਖ ਪਖੈ ਭਖ ਤਜ ਛੋਟੈ ਅੰਧ ਗੁਰੂ ਜਿਨ ਕੇਰਾ ਮਾਸੋ ਨਿਮੈ ਮਾਸੋ ਜਮੈ ਹਮ ਮਾਸੇ ਕੇ ਭਾਂਡੇ ਗਿਆਨ ਧਿਆਨ ਕੇ ਸੂਜੇ ਨਾਹੀ ਚਤੁਰ ਕੁਹਾਵੇ ਭਾਂਡੇ ਮਾਸ ਪੁਰਾਣੀ ਮਾਸਕ ਤੇ ਵੀ ਚੋ ਯੁਗ ਮਾਸ ਕਮਾਣਾ ਜੱਜ ਕਾਜ ਵਿਆਹੇ ਸੁਹਾਵੇ ਉਥੇ ਮਾਸ ਸਮਾਣਾ ਇਸਤਰੀ ਪੁਰਖ ਨਿਪਜੈ ਮਾਸੋ ਪਾਤਸ਼ਾਹ ਸੁਲਤਾਨਾ ਜੇ ਉਹ ਦਿਸੈ ਨਰਕ ਜਾਂਦੇ ਤਾਂ ਉਨਕਾ ਦਾਨ ਨਾ ਲੈਣਾ ਦਿੰਦਾ ਨਰ ਸੁਰਗ ਲੈਂਦੇ ਦੇਂਦਾ ਨਰਕ ਸੁਰਗ ਲੈਂਦਾ ਦੇਖੋ ਇਹ ਧਿੰਗਾਣਾ ਆਪਣਾ ਬੁਝੇ ਲੋਕ ਬੁਝਾਏ ਪਾਂਡੇ ਖਰਾ ਸਿਆਣਾ ਪਾਂਡੇ ਤੂੰ ਜਾਣਾ ਹੀ ਨਾਹੀ ਕਿੱਥੋਂ ਮਾਸੋ ਪੰਨਾ ਤੋਯੋ ਅਨਕ ਮਾਦਕ ਪਾਹਾਂ ਤੋਯੋ ਤ੍ਰਿਭਮ ਗੰਨਾ ਤੋ ਆਖੇ ਹੋ ਬਿਦਾਛਾ ਤੋ ਹੈ ਬਹੁਤ ਵਿਕਾਰਾ ਇੱਥੇ ਰਸ ਹੋਏ ਛੋੜ ਹੋਵੇ ਸੰਨਿਆਸੀ ਨਾਨਕ ਹੈ ਵਿਚਾਰਾ ਪੌੜੀ ਹੋ ਕਿਆ ਆਖਾ ਇੱਕ ਜੀਵ ਤੇਰਾ ਇੰਤਨਾ ਕਿ ਨਹੀਂ ਪਾਇਆ ਸੱਚਾ ਸਦ ਵਿਚਾਰ ਸੇ ਤੁਧ ਹੀ ਮੈਂ ਸਮਾਇਆ ਇੱਕ ਭਗਵਾ ਵੇਸ ਕਰ ਭਰਮ ਦੇਵਨ ਸਤਿਗੁਰ ਕਿਨਾਂ ਨਾ ਪਾਇਆ ਦੇਵਤ ਸੁੰਦਰ ਭਾਵ ਸਕੇ ਤੁਹਾਡੇ ਅੰਦਰ ਆਪ ਲੁਕਾਇਆ ਗੁਰ ਕਾ ਸ਼ਬਦ ਧਨ ਹੈ ਕਰ ਚਾਨਣ ਆਪ ਦਿਖਾਇਆ ਆਪਣਾ ਆਪ ਪਛਾਣਿਆ ਗੁਰਮਤੀ ਸੱਚ ਸਮਾਇਆ ਆਵਾ ਗੁਣ ਬਜਾਰੀਆਂ ਬਾਜ਼ਾਰ ਜਿਨੀ ਰਚਾਇਆ ਇੱਕ ਫਿਰ ਸੱਚਾ ਸਲਾਹਣਾ ਜਿਨ ਮਨ ਸੱਚਾ ਪਾਇਆ ਸਲੋਕ ਮਹੱਲਾ ਪਹਿਲਾ ਨਾਨਕ ਮਾਇਆ ਕਰਮ ਬਿਰਖ ਨਾਨਕ ਮਾਇਆ ਕਰਮ ਬਿਰਖ ਫਲ ਅੰਮ੍ਰਿਤ ਫਲ ਵਿਸ ਸਭ ਕਾਰਨ ਕਰਤਾ ਕਰੇ ਜਿਸ ਵਿਖਵਾਲੇ ਤਿਸ ਮਹੱਲਾ ਦੂਜਾ ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ ਇੰਨੀ ਜਲਾਈ ਨੀ ਜਲੀ ਨਾ ਵਿਸਾਰਿਆ ਇੱਕ ਨਾ ਚਲੀਆ ਨਾਲ ਪੌੜੀ ਸਿਰ ਸਿਰ ਹੋਏ ਨੇ ਵੇੜ ਹੁਕਮ ਨਾ ਚਲਾਇਆ ਤੇਰੇ ਹੱਥਨ ਵੇੜ ਤੋਂ ਐ ਮਨ ਭਾਇਆ ਕਾਲ ਚਲਾਏ ਬੰਨ ਕੋਈ ਨਾ ਰਖਸੀ ਜਰ ਜਰਵਾਣਾ ਕੰਨ ਚੜਿਆ ਨਚਸੀ ਸਤਿਗੁਰ ਬੋਇਤ ਵੇੜ ਸੱਚਾ ਰਖਸੀ ਅਗਨ ਭਖੈ ਭਾੜ ਹਾੜ ਅਣ ਦਿਨ ਭਖਸੀ ਫਾਥਾ ਚੁੱਗੈ ਚੋਗ ਹੁਕਮੀ ਛੁੱਟਸੀ ਕਰਤਾ ਕਰੇ ਸੋਗ ਨਿਕੂੜ ਨਿਖੁੱਟਸੀ ਸਲੋਕ ਮਹੱਲਾ ਪਹਿਲਾ ਘਰ ਮੈਂ ਘਰ ਦਿਖਾਏ ਦੇ ਜੋ ਸਤਿਗੁਰ ਪੁਰਖ ਸੁਜਾਣ ਪੰਚ ਤਸਕਰ ਧੁਨ ਕਾਰ ਧੁਨ ਤਹੇ ਬਾਜੈ ਸਰਦ ਨਿਸ਼ਾਨ ਦੀਪ ਲੋ ਪਤਾਲ ਤਹੇ ਖੰਡ ਮੰਡਲ ਹੈਰਾਨ ਤਾਰ ਘੋਰ ਬਾਚਿੰਦਰ ਤਹ ਸਾਚ ਤਖਤ ਸੁਲਤਾਨ ਸੁਖ ਮਨ ਕਹਿ ਘਰ ਰਾਗ ਸੁਣ ਸੁਨ ਮੰਡਲ ਲਿਵਲਾਏ ਅਕਤ ਕਥਾ ਵਿਚਾਰੀਆਏ ਮਨਸਾ ਮਨੈ ਸਮਾਏ ਉਲਟ ਕਮਲੇ ਅੰਮ੍ਰਿਤ ਭਰਿਆਏ ਮਨ ਕਥੈ ਨ ਜਾਏ ਜਪਾ ਜਪ ਨ ਵਿਸਰੇ ਆਜੁਗਾ ਸਮਾਏ ਸਭ ਸਖੀਆ ਪੰਛੇ ਮਿਲੇ ਗੁਰਮੁਖ ਨਿਜ ਕਰ ਵਾਸ ਸ਼ਬਦ ਖੋਜੇ ਘਰ ਲਾਏ ਨਾਨਕ ਤਾਕਾ ਦਾਸ ਮਹੱਲਾ ਪਹਿਲਾ ਚਿਲ ਮਿਲ ਬਿਸਿਆ ਦੁਨੀਆਂ ਪਾਨੀ ਕਾਲੂ ਬਕਲ ਕਾ ਅਕਲ ਮਨ ਗੋਰ ਨ ਮਾਨੀ ਮਨ ਕਮੀਨ ਕਮ ਤਰੀਨ ਤੂੰ ਦਰਿਆਉ ਖੁਦਾਇਆ ਏਕ ਚੀਜ਼ ਮੁਝੈ ਦੇਹ ਅਵਰ ਜ਼ਹਿਰ ਚੀਜ਼ ਨ ਪਾਇਆ ਪੁਰਾਬ ਖਾਮ ਕੂਜੈ ਹਿਕਮਤ ਖੁਦਾਇਆ ਮਨ ਤੁਆਨਾ ਤੋਂ ਕੁਦਰਤੀ ਆਇਆ ਜਾ ਸਾਗ ਨਾਨਕ ਦੀਵਾਨ ਮਸਤਾਨਾ ਨਿਤ ਚੜੈ ਸਵਾਇਆ ਆਤਸ ਦੁਨੀਆ ਖੁਨਕ ਨਾਮ ਖੁਦਾਇਆ ਪੌੜੀ ਨਵੀਂ ਮਹੱਲਾ ਪੰਜਵਾਂ ਸਭ ਵਰਤੈ ਚਲਤ ਚੱਲਣ ਵਖਾਣਿਆ ਸਭ ਵਰਤੈ ਚਲਤ ਚਲਤ ਵਖਾਣਿਆ ਪਾਰ ਬ੍ਰਹਮ ਪਰਮੇਸ਼ਰ ਗੁਰਮੁਖ ਜਾਣਿਆ ਲਥੇ ਸਭ ਵਿਕਾਰ ਸਭ ਨਿਸਾਣਿਆ ਸਾਧੂ ਸੰਗ ਉਧਾਰ ਭਏ ਨਿਕਾਣਿਆ ਸਿਮਰ ਸਿਮਰ ਦਾ ਤਾਰ ਸਭ ਰੰਗ ਮਾਣਿਆ ਪ੍ਰਗਟ ਭਇਆ ਸੰਸਾਰ ਮਿਹਰ ਸ਼ਾ ਮਾਣਿਆ ਆਪੇ ਬਖਸਮ ਮਿਲਾਏ ਸਦ ਕੁਰਬਾਣਿਆ ਨਾਨਕ ਲੈ ਮਿਲਾਏ ਖਸਮੈ ਭਾਣਿਆ ਸਲੋਕ ਮਹੱਲਾ ਪਹਿਲਾ ਧਨ ਸੁਕਾਗਤ ਕਲਮ ਧਨ ਧਨ ਭਾਂਡਾ ਧਨ ਮਸ ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਮਹੱਲਾ ਪਹਿਲਾ ਆਪੇ ਪੱਟੀ ਕਲਮ ਆਪ ਉੱਪਰ ਲੇਖ ਪੀ ਤੂੰ ਏਕੋ ਕਹੀਏ ਨਾਨਕਾ ਦੂਜਾ ਕਾਹੇ ਕੂ ਪੌੜੀ ਤੂੰ ਆਪੇ ਆਪ ਵਰਤਾਇਆ ਬੰਤ ਬਣਾਈ ਤੁਧ ਬਿੰਦੂ ਜਾ ਕੋ ਨਹੀਂ ਤੂੰ ਰਹਿ ਸਮਾਈ ਤੇਰੀ ਗੰਥ ਮਿਤ ਤੂੰ ਹੈ ਜਾਣਦਾ ਤੁਧ ਕੀਮਤ ਪਾਈ ਤੂੰ ਲੱਖ ਗੋਚਰ ਗਮ ਹੈ ਗੁਰਮਤ ਦਿਖਾਈ ਅੰਤਰ ਗਿਆਨ ਦੁਖ ਪਰਮ ਹੈ ਗੁਰ ਗਿਆਨ ਗਵਾਈ ਜਿਸ ਕਿਰਪਾ ਕਰੇ ਤਿਸ ਮੇਲੈ ਸੋ ਨਾਮ ਧਿਆਈ ਤੂੰ ਕਰਤਾ ਪੁਰਖ ਗਮ ਹੈ ਰਵਿਆ ਸਭ ਠਾਈ ਜਿਤ ਤੋ ਲਾਏ ਸੱਚਿਆ ਤਿਤ ਕੋ ਲੱਗੈ ਨਾ

ਜਿਚੈ ਦੀਜੈ ਜਾਚੈ ਸੰਤ ਜਨ ਰਹਾਵ। ਜਾਂ ਚੈ ਘਰ ਬਿਗ ਦਿਸੈ ਸਰਾਏ ਚਾ ਵੈਕੁੰਠ ਭਵਨ ਚਿੱਤਰਸਾਲਾ ਸਪਤ ਲੋਕ ਸਮਾਨ ਪੂਰੀ ਅਲੇ। ਜਾਂ ਚੈ ਘਰ ਲੱਛਮੀ ਕੁਆਰੀ ਚੰਦ ਸੂਰਜ ਦੀਵੜੇ ਕੌਤਪ ਕੌਤਕ ਕਾਲ ਬੱਪੜਾ ਕੋਟਵਾਰ ਸੁਕਰਾ ਸ੍ਰੀ ਸੁਐਸਾ ਰਾਜਾ ਸ੍ਰੀ ਨਰ ਹਰੀ। ਜਾਂ ਚੈ ਘਰ ਕੁਲਾਲ ਬ੍ਰਹਮਾ ਚਤੁਰ ਮੁਖ ਡਾਵੜਾ ਜਿਨ ਬਿਸਵ ਸੰਸਾਰ ਰਚੀਲੇ ਜਾਂ ਕਹਿ ਘਾਰੀ ਸਰਭਾਵਲਾ। ਜਗਤ ਗੁਰੂ ਤਤ ਸਾਰਖਾ ਗਿਆਨ ਪਾਖੀਲੇ ਪਾਪੁਨ ਜਾਂ ਚੈ ਡੰਗ ਜਾ ਦੁਆਰ ਚਿਤ ਚਿਤ ਚਿਤਰ ਗੁਪਤ ਲੇ।

ਸਨਮਾਨ ਯੋਗ ਸਤਸੰਗੀ ਜਨੋ, ਦਿੱਤੇ ਹੋਏ ਸਮੇਂ ਅਨੁਸਾਰ ਸਮੇਂ ਦੀ ਸਮਾਪਤੀ, ਦਸ ਵੱਲੋਂ ਕੀਰਤਨ ਦੀ ਸਮਾਪਤੀ, ਕੱਲ ਫਿਰ ਇਸ ਵੇਲੇ ਆਪ ਸੰਗੀ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਕੱਲ ਨੂੰ ਮੇਰੇ ਬੜੇ ਛੋਟੇ ਵੀਰ, ਪਿਆਰੇ ਵੀਰ ਭਾਈ ਓਮਕਾਰ ਸਿੰਘ ਜੀ ਊਨਾ ਸਾਹਿਬ ਵਾਲੇ ਆਪਣੇ ਜਥੇ ਨਾਲ ਦਾਸਿਆਂ ਨਾਲ ਬੈਠਣਗੇ। ਅਸੀਂ ਮਿਲ ਜੁਲ ਕੇ ਆਪ ਸੰਗਤ ਨੂੰ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਸੁਣਾਵਾਂਗੇ। ਆਇਓ ਜੀ, ਆਪ ਵੀ ਆਇਓ, ਹੋਰਨਾਂ ਨੂੰ ਵੀ ਲੈ ਕੇ।